परम सन्मान योग सत्कार योग गुरु की साजी और निवाजी होए गुरु सबरूप गुरु खालसा साध संगत जियो। साध संगत स्थान है, साध संगत सच खंड है, आए चरुख है खोल है बारी। वड्या भागा वाले हो के सतगुरु श्री गुरु ग्रंथ साहब जी की हजूरी च नतमस्तक हो के गुरदेव के दर्शन परसरे हो। सतगुरु जी की अमृतमई तुरकी बाणी अकाली बाणी दे शब्द कीर्तन गुरु के हजूरी कीर्तनीय सिंघा पासों बहुत ही अदब सत्कार श्रद्धा और भावना दे सहित आप जी ने सरवण कीते हन। गुरबाणी दे कीर्तन तो उपरंत जो इस पावन स्थान ते गुरदेव दे गुरु खालसे पंथ दे पवित्र इतिहास की लड़ीवार कथा चल रही है, श्री गुर पंथ प्रकाश गुरु का पंथ, कलगीधर जी ने अपनी जोत श्री गुरु ग्रंथ साहब विच विराजमान कीती है और जिथे अपनी जोत श्री गुरु ग्रंथ साहब जी विच विद्यमान कीती है उथे अपना स्वरूप अपने खालसे पंथ नू बख्शिश कीता है। तो कलगीधर जी दे अमृत बचन ने सर्वलो दी पावन बाणी विच जो पावन सर्वलो ग्रंथ जिहदे विचों आप जी नेता प्रति पढ़दे हो खालसा मेरो रूप है खास खालसे मैं हूं करो निवास, खालसा मेरो सतगुर पूरा खालसा मेरो सज्जन सूरा खालसा मेरो पिंड प्राण, ये जड़े बचन कलगीधर जी दे आप जी पढ़ते सुनते हो कीर्तन रूप विच ये सर्वलो ग्रंथ की अमृत बाणी है। सर्वलो ग्रंथ विच सतगुरु कलगीधर जी ने सचखंड श्री हजूर साहब जी की जो पवित्र पावन धरती है जिथे अजकल लंगर साहब है बाबा निधान सिंह जी का, उदे पिछले पासे गुरुद्वारा नगीना घाट के सामने एक स्थान है छावनी है सर्वलो बूंगा, उथे सतगुरु कलगीधर जी ने इस ग्रंथ की रचना की है सर्वलो ग्रंथ की। तो सब तो पहला प्रमाण के श्री गुरु ग्रंथ साहब जी नूं गुरता गद्दी जो मिली है वह प्रमाण सर्वलो ग्रंथ विच कलगीधर जी ने अपनी कलम नाल लिखिया। पिछे जी आप जी ने वेख्या होवेगा कि एक दो मूर्खां ने सवाल पैदा किया सी कि आखिया जी श्री गुरु ग्रंथ साहब जी नूं गुरियाई देण दा जिहड़ा बचन है वह तो ज्ञानी ज्ञान सिंह ने लिखिया, बाद विच आ गया भई अकाल की तबै चलायो पंथ, सब सिखन को हुक्म है गुरु मान्यो ग्रंथ जाए दे नाल मिलदियां जुलदियां पंक्तियां भाई चौपा सिंह दे रहतनामे च मिलदियां ने। कलगीधर जी ने आप तां किते नहीं बचन लिखिया, उन्होंने आप तां किते नहीं हुक्म कीता कि तुसीं गुरु ग्रंथ साहब नूं गुरु मन्नो। ए सवाल साढ़े विच पिछे कुछ मूर्ख लोकां ने शुरू कीता सी। गुरु खालसा जी कलगीधर जी ने खुद आप अपनी बाणी च श्री गुरु ग्रंथ साहब नूं गुरियाई देण दी गल लिखी है और उत्थे सचखंड हजूर साहब की धरती ते ही लिखी है सर्वलो ग्रंथ विच जिथे पातशाह जी बचन करते ने गुरे अपन पो खालसा संपा दुती रूप सतगुर श्री ग्रंथा बोलन सतगुर शब्द संभाखण नाम गोबिंद कीर्तन संथा इनको दर्स सतगुर को दर्शन ऊठत बैठत सैन करन था। महाराज जी ने उत्थे बचन लिखे ने कि श्री गुरु ग्रंथ साहब जी नूं असीं अपना स्वरूप बख्शिश करते हाँ, मैं अपना आप श्री गुरु ग्रंथ साहब विच रख दिता, अपनी जोत गुरु ग्रंथ साहब विच रख दिती है और दूसरा मेरा स्वरूप मेरा खालसा पंथ है। द्वादश भान महाराज जी ने शब्द वरत्या, कहिंदे बारह सूरज ने संसार च चढ़े, दस जामिया च कलगीधर जी तक वरती जोत, ग्यारहवां स्वरूप श्री गुरु ग्रंथ साहब जी का और बारहवां स्वरूप गुरु खालसे पंथ का है। तो पातशाह जी ने बचन फुरमाए कि जेड़ा द्वादश रूप है वह गुरु पंथ है, तो उत्थे ही बचन लिखदे ग्रंथ पंथ खालस वर्तनता कि असी ग्रंथ विच और पंथ विच दोनों विच वरतदे हाँ। तो श्री गुरु ग्रंथ साहब जी की कथा भी आपां सुणदे हां जो श्री गुरु पंथ प्रकाश है,
ਇਹ ਗੁਰੂ ਕੇ ਪੰਥ ਦੀ ਕਥਾ ਹੈ ਕਿ ਪੰਥ ਕਿਵੇਂ ਜੂਝਿਆ, ਪੰਥ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਹਨ, ਕਿਵੇਂ ਪੰਥ ਵਿੱਚ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹਨ, ਕਿਵੇਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਵੱਡੇ ਘੱਲੂਘਾਰੇ ਛੋਟੇ ਘੱਲੂਘਾਰੇ ਕਿਵੇਂ ਹੋਏ ਹਨ, ਉਹ ਸਾਰੇ ਪ੍ਰਸੰਗ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਸਰਦਾਰ ਰਤਨ ਸਿੰਘ ਜੀ ਪੰਗੂ ਜੀ ਨੇ ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ, ਬੜੇ ਪ੍ਰੇਮ ਨਾਲ ਇਹ ਪ੍ਰਸੰਗ ਲਿਖੇ ਨੇ। ਤੋ ਬਾਬਾ ਤਾਰਾ ਸਿੰਘ ਜੀ ਵਾਂ ਸ਼ਹੀਦ ਨਿਹੰਗ ਸਿੰਘ ਉਹਨਾਂ ਦਾ ਪ੍ਰਸੰਗ ਚੱਲ ਰਿਹਾ ਪਿਛਲੇ ਕੁਝ ਦਿਨਾਂ ਤੋਂ ਕਿ ਬਾਬਾ ਤਾਰਾ ਸਿੰਘ ਜੀ ਵਾਂ ਪਿੰਡ ਰਹਿੰਦੇ ਆ, ਕਿਉਂਕਿ ਬਾਬਾ ਜੀ ਦਾ ਇਸੇ ਸਾਲ 300 ਸਾਲਾ ਸ਼ਹੀਦੀ ਸ਼ਤਾਬਦੀ ਹੈ। ਬਾਬਾ ਤਾਰਾ ਸਿੰਘ ਵਾਂ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਸ਼ਤਾਬਦੀ ਦਾ ਇਸੇ ਸਾਲ 30 ਮਾਰਚ ਨੂੰ ਲੰਘ ਕੇ ਗਿਆ ਹੈ। 30 ਮਾਰਚ ਸਨ 1726 ਨੂੰ ਬਾਬਾ ਜੀ ਨੇ ਸ਼ਹੀਦੀ ਪਾਈ ਹੈ, ਜਿਸ ਵੇਲੇ ਸਾਹਿਬ ਰਾਏ ਚੌਧਰੀ ਦੀਆਂ ਘੋੜੀਆਂ ਸਿੰਘਾਂ ਨੇ ਜਾ ਕੇ ਵੇਚ ਦਿੱਤੀਆਂ ਸਨ, ਤਾਂ ਇਹਨੂੰ ਸਜ਼ਾ ਦੇਣ ਵਾਸਤੇ ਤਾਂ ਉਸ ਵੇਲੇ ਹਾਕਮ ਜਿਹੜਾ ਸੀ ਪੱਟੀ ਦਾ, ਉਹਨੂੰ ਇਹ ਚੜਾ ਕੇ ਲਿਆਇਆ ਸੀ ਬਾਬਾ ਤਾਰਾ ਸਿੰਘ ਜੀ ਤੇ। ਪੱਟੀ ਦੇ ਹਾਕਮ ਦੀ ਫੌਜ ਵੀ ਹਾਰ ਖਾ ਗਈ, ਉਰੇ ਦੁਬਾਰਾ ਲਾਹੌਰ ਜਾ ਕੇ ਰੋਏ। ਤੋ ਸੂਬੇ ਲਾਹੌਰ ਜ਼ਕਰੀਆ ਖਾਨ ਨੇ ਆਪਣੇ 2200 ਘੋੜ ਸਵਾਰ ਸਿਪਾਹੀ ਮੋਮਨ ਖਾਂ ਦੀ ਅਗਵਾਈ ਵਿੱਚ ਬਾਬਾ ਤਾਰਾ ਸਿੰਘ ਜੀ ਵਾਂ ਤੇ ਭੇਜੇ ਹਨ। ਜਦੋਂ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਇੱਕ ਸਿੱਖ ਨੇ ਰਾਤ ਦੇ ਹਨੇਰੇ ਵਿੱਚ ਪਹੁੰਚ ਕੇ ਬਾਬਾ ਜੀ ਨੂੰ ਖਬਰ ਦਿੱਤੀ ਕਿ ਬਾਬਾ ਜੀ ਆਪ ਜੀ ਇਹ ਡੇਰਾ ਛੱਡ ਕੇ ਕਿਤੇ ਸੱਜੇ ਖੱਬੇ ਹੋ ਜਾਓ, ਕਿਉਂਕਿ ਮੋਮਨ ਖਾਂ ਦੀ ਫੌਜ ਆਪ ਜੀ ਤੇ ਚੜ੍ਹ ਕੇ ਆ ਰਹੀ ਹੈ, ਮੈਨੂੰ ਅੱਜ ਰਾਤੋਂ ਰਾਤ ਵਾਪਸ ਪਰਤਣਾ ਪੈਣਾ ਤੇ ਆਪ ਜੀ ਕਿਰਪਾ ਕਰੋ ਇੱਥੋਂ ਚਲੇ ਜਾਓ। ਬਾਬਾ ਜੀ ਨੇ ਕਿਹਾ, ਭਾਈ ਸਿੱਖਾ ਤੇਰਾ ਧੰਨਵਾਦ ਹੈ, ਤੂੰ ਆ ਕੇ ਸਾਨੂੰ ਖਬਰ ਦਿੱਤੀ ਹੈ, ਪਰ ਅਸੀਂ ਇਹ ਜਗ੍ਹਾ ਛੱਡ ਕੇ ਨਹੀਂ ਜਾਣੀ, ਅਸੀਂ ਤਾਂ ਸ਼ਹੀਦੀ ਪਾਉਣੀ ਹੈ। ਜਿਹੜੇ ਕੱਚੇ ਪਿੱਲੇ ਸਨ ਬਾਬਾ ਤਾਰਾ ਸਿੰਘ ਜੀ ਨੂੰ, ਉਹਨਾਂ ਨੂੰ ਕਿਹਾ, ਭਾਈ ਜੀ ਨਾ ਜਾਣਾ ਚਲੇ ਜਾਓ। ਬਾਕੀ ਨਾਲ ਦੇ ਸਾਥੀਆਂ ਨੂੰ ਸੱਦ ਲਿਆ, ਲਖਮੀਰ ਸਿੰਘ ਸੰਧੂ ਕਰਿਆਲੇ ਵਾਲੇ, ਅਮਰ ਸਿੰਘ ਢਿੱਲੋਂ ਪੁੱਸੇ ਨਗਰ ਦੇ, ਦੋ ਮੁਲਤਾਨੀਏ ਸਿੱਖ ਸਨ। ਏਦਾਂ ਕੁੱਲ ਗਿਣਤੀ ਸਿੰਘਾਂ ਦੀ 22 ਹੋ ਗਈ। 22 ਸਿੰਘਾਂ ਸਮੇਤ ਬਾਬਾ ਤਾਰਾ ਸਿੰਘ ਜੀ ਨੇ ਵਾਂ ਪਿੰਡ ਵਿੱਚ ਮੋਰਚਾ ਲਾ ਦਿੱਤਾ। ਮੋਮਨ ਖਾਂ ਫੌਜ ਲੈ ਕੇ ਚੜ੍ਹ ਕੇ ਆਇਆ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਦਾ ਸ਼ਹੀਦੀ ਪ੍ਰਸੰਗ ਸਰਵਣ ਕਰੀਏ, ਮਹਾਂਪੁਰਖਾਂ ਸ਼ਹੀਦਾਂ ਦੇ ਚਰਨਾਂ ਦਾ ਓਟ ਆਸਰਾ ਆਪਣੇ ਹਿਰਦੇ ਚ ਧਾਰਨ ਕਰੀਏ, ਕਿਉਂਕਿ ਸ਼ਹੀਦ ਸਦਾ ਹਾਜ਼ਰ ਹਨ। ਜਿਨ੍ਹਾਂ ਮਹਾਂਪੁਰਖਾਂ ਦੀ ਕਥਾ ਆਪਾਂ ਪੜ੍ਹਨ ਸੁਣਨ ਲੱਗੇ ਹਾਂ, ਜਦੋਂ ਉਹਨਾਂ ਦਾ ਨਾਂ ਲਿਆ ਉਹ ਸ਼ਹੀਦ ਗੁਰੂ ਕੀ ਸੰਗਤ ਵਿੱਚ ਹਾਜ਼ਰ ਹੋ ਜਾਂਦੇ ਹਨ। ਤੋ ਸ਼ਹੀਦੀ ਫੌਜਾਂ ਸਦੈਵੀ ਹਸਤੀ ਦਾ ਮਾਲਕ ਹਨ। ਐਸੇ ਮਹਾਂਪੁਰਖਾਂ ਸ਼ਹੀਦਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ, ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ

0: ਮੋਮਨ ਖਾਂ ਆਪਣੇ ਨਾਲ ਬੜੇ ਬੜੇ ਵੱਡੇ ਸਰਦਾਰ ਲੈ ਕੇ ਲਾਹੌਰ ਤੋਂ ਬੜੇ ਬੜੇ ਚੰਗੇ ਜਰਨੈਲਾਂ ਨੂੰ ਨਾਲ ਲੈ ਕੇ ਬਾਬਾ ਤਾਰਾ ਸਿੰਘ ਜੀ ਬਾਂਹ ਤੇ ਚੜ੍ਹਾਈ ਕਰਕੇ ਆਇਆ।
1: ਮੋਹਰੈ ਰਾਤ ਸੋ ਉਨ ਲਈ ਬੇਖਬਰ ਹੋਏ ਸਿੰਘ ਮਾਰ।
0: ਕਹਿੰਦੇ ਰਾਤੋ ਰਾਤ ਉਹਨੇ ਹਮਲਾ ਕਰਨ ਦੀ ਤਿਆਰੀ ਕੀਤੀ ਵੀ ਰਾਤ ਦੇ ਹਨੇਰੇ ਚ ਸਿੰਘਾਂ ਤੇ ਹਮਲਾ ਕਰਾਂਗਾ, ਸਿੰਘ ਬੇਖਬਰ ਹੋਣਗੇ, ਰਾਤ ਦੇ ਹਨੇਰੇ ਚ ਸੁੱਤੇ ਪਏ ਹੋਣਗੇ ਤੇ ਸੁੱਤੇ ਪਿਆਂ ਨੂੰ ਜਾ ਕੇ ਧਰ ਦਬੋਚਾਂਗੇ। ਇਹ ਮਨਸਾ ਧਾਰਨ ਕਰਕੇ ਮੋਮਨ ਖਾਂ ਨੇ ਰਾਤ ਨੂੰ ਹੀ ਖਾਲਸੇ ਤੇ ਹਮਲਾ ਕੀਤਾ।
1: ਕਹਿੰਦੇ
0: ਮੋਮਨ ਖਾਂ ਜਦੋਂ ਡੱਲ ਤੇ ਵਾਂ ਪਿੰਡੇ ਦੋਵੇਂ ਇਕੱਠੇ ਨੇ ਨੇੜੇ ਨੇੜੇ, ਜਦੋਂ ਲਾਗੇ ਆ ਗਿਆ ਤਾਂ ਉੱਪਲ ਗੋਤ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਜ਼ਿਮੀਂਦਾਰ ਸੀ ਜਿਹਦਾ ਨਾਂ ਸੀ ਘਮੰਡਾ। ਘਮੰਡਾ ਉੱਪਲ ਉਹ ਅੱਗੋਂ ਕਿਤੇ ਇਹਨਾਂ ਨੂੰ ਟੱਕਰ ਗਿਆ। ਰਾਤ ਦਾ ਸਮਾਂ ਸੀ ਜਦੋਂ ਮੋਮਨ ਖਾਂ ਚੜ੍ਹ ਕੇ ਆਇਆ ਤੇ ਉਹ ਮੋਮਨ ਖਾਂ ਨੂੰ ਅੱਗੋਂ ਮਿਲ ਗਿਆ।
1: ਤਾਰਾ ਸਿੰਘ ਨਿਹੰਗ ਕੋ ਮੈਂ ਚੱਲ ਦਿਓ ਦਿਖਾਏ।
0: ਇਹਨੇ ਪੁੱਛਿਆ ਵੀ ਇੱਥੇ ਤਾਰਾ ਸਿੰਘ ਦਾ ਡੇਰਾ ਕਿੱਥੇ ਹੈ। ਰਾਤ ਦਾ ਸਮਾਂ ਸੀ, ਘਮੰਡੇ ਨੂੰ ਪੁੱਛਣ ਲੱਗਾ ਮੋਮਨ ਖਾਂ ਤੇ ਬਾਬਾ ਤਾਰਾ ਸਿੰਘ ਜੀ ਦੇ ਬਾਬਤ ਨਾਂ ਲੈ ਕੇ ਘਮੰਡਾ ਬੋਲਿਆ। ਕਹਿੰਦਾ ਚੱਲ ਮੋਮਨ ਖਾਂ, ਤਾਰਾ ਸਿੰਘ ਨਿਹੰਗ ਦਾ ਡੇਰਾ ਤੈਨੂੰ ਮੈਂ ਦੱਸਦਾ ਵੀ ਉਹ ਕਿੱਥੇ ਰਹਿੰਦਾ ਤੇ ਤੈਨੂੰ ਮੈਂ ਨਾਲ ਲੈ ਕੇ ਚੱਲਦਾ ਹਾਂ।
1: ਚੌਪਈ ਸੋ ਮੋਮਨ ਨੇ ਮੋਹਰੇ ਲਾਇਓ।
0: ਮੋਮਨ ਖਾਂ ਨੇ ਘਮੰਡੇ ਨੂੰ ਆਪਣੇ ਮੂਹਰੇ ਲਾ ਲਿਆ ਵੀ ਚੱਲ ਤੂੰ ਅੱਗੇ ਅੱਗੇ ਲੱਗ ਕੇ ਤੁਰ ਕੇ ਸਾਨੂੰ ਰਸਤਾ ਦੱਸ।
1: ਉਨ ਸਿੰਘਨ ਤੇ ਕਛਕ ਖੁੰਝਾਇਓ।
0: ਹੁਣ ਜਿਹੜਾ ਘਮੰਡਾ ਸੀ ਅੰਦਰ ਖਾਤੇ ਸਿੰਘਾਂ ਨਾਲ ਪ੍ਰੇਮ ਰੱਖਦਾ ਸੀ, ਬਾਬੇ ਤਾਰਾ ਸਿੰਘ ਨਾਲ ਇਹਦੀ ਮਿੱਤਰਤਾ ਸੀ, ਇਹਨੇ ਕੀ ਕੀਤਾ ਵੀ ਇਹਨੇ ਜਾਣ ਬੁੱਝ ਕੇ ਜਿਹੜਾ ਰਸਤਾ ਮੁੱਖ ਰਸਤਾ ਜਾਣ ਵਾਲਾ ਸੀ ਨਾ ਸਿੱਧਾ, ਉਸ ਰਸਤਿਓਂ ਨਹੀਂ ਲੈ ਕੇ ਤੁਰਿਆ। ਮੋਮਨ ਖਾਂ ਨੂੰ ਬਾਹਰਲੇ ਪਾਸਿਓਂ ਜਿਹੜਾ ਵੜਾ ਪਾ ਕੇ ਰਾਹ ਜਾਂਦਾ ਉਸ ਰਸਤਿਓਂ ਲੈ ਕੇ ਤੁਰਿਆ ਵੀ ਸਿੰਘਾਂ ਤੋਂ ਥੋੜਾ ਜਿਹਾ ਖੁੰਝਾ ਦਿਆਂ ਤੇ ਨਾਲੇ ਸੁਨੇਹਾ ਭੇਜਦਿਆਂ ਸਿੰਘਾਂ ਨੂੰ ਵੀ ਫੌਜ ਆ ਗਈ ਆ, ਉਹ ਤਗੜੇ ਹੋ ਕੇ ਜਾਂ ਨਿਕਲ ਜਾਣ ਜਾਂ ਅੱਗੋਂ ਹੋ ਕੇ ਮੁਕਾਬਲਾ ਕਰ ਲੈਣ। ਤੋ ਘਮੰਡੇ ਉੱਪਲ ਨੇ ਸਿੰਘਾਂ ਪ੍ਰਤੀ ਆਪਣੇ ਮਨ ਦੀ ਵਫ਼ਾਦਾਰੀ ਨਿਭਾਉਣ ਲਈ ਕਹਿੰਦੇ ਮੋਮਨ ਖਾਂ ਨੂੰ ਜਾਣ ਬੁੱਝ ਕੇ ਰਸਤਾ ਖੁੰਝਾ ਕੇ ਦੂਜੇ ਰਸਤਿਓਂ ਲੈ ਕੇ ਤੁਰ ਪਿਆ।
1: ਉਹਨੇ
0: ਡੱਲ ਪਿੰਡ ਤੇ ਪਾ ਤੇ ਦੁਸ਼ਮਣਾਂ ਨੂੰ ਨਾਲ ਲੈ ਕੇ ਨਾ ਘਮੰਡਾ ਡੱਲ ਪਿੰਡ ਵਾਲੇ ਪਾਸੇ ਨੂੰ ਵਧਿਆ। ਜਾਣਾ ਤੇ ਵਾਂ ਪਿੰਡ ਨੂੰ ਸੀ ਪਰ ਉਹਨੇ ਜਾਣ ਬੁੱਝ ਕੇ ਡੱਲ ਪਿੰਡ ਵਾਲੇ ਪਾਸੇ ਘਮੰਡੇ ਨੇ ਇਹਨਾਂ ਨੂੰ ਪਾ ਦਿੱਤਾ।
1: ਕਿਤ ਹੁਤੋ ਪੁਰਾਤਨ ਬੈਰ ਉਨ ਨਾਲ।
0: ਘਮੰਡੇ ਦੇ ਮਨ ਚ ਨਾ ਉਹਨੇ ਸੋਚਿਆ ਵੀ ਇੱਕ ਪੰਥ ਦੋ ਕਾਜ ਹੋ ਜਾਣਗੇ। ਉਹਦੀ ਡੱਲ ਪਿੰਡ ਵਾਲਿਆਂ ਨਾਲ ਲੱਗਦੀ ਸੀ ਘਮੰਡੇ ਉੱਪਲ ਦੀ, ਉਹਨੇ ਸੋਚਿਆ ਵੀ ਨਾਲੇ ਇੱਧਰ ਫੌਜ ਲੈ ਚੱਲਾਂਗਾ, ਪਿੰਡ ਦਾ ਉਜਾੜਾ ਹੋਵੇਗਾ, ਮੇਰਾ ਵੈਰ ਨਿਕਲੇਗਾ ਪੁਰਾਣਾ, ਨਾਲੇ ਸਿੰਘਾਂ ਦੀ ਮਦਦ ਹੋ ਜਾਏਗੀ ਤੇ ਵਾਂ ਪਿੰਡ ਦੇ ਵਿੱਚ ਸਿੰਘਾਂ ਨੂੰ ਖਬਰ ਹੋ ਜਾਏਗੀ ਜਦੋਂ ਇਹ ਡੱਲ ਪਿੰਡ ਚ ਹਮਲਾ ਕਰਨਗੇ ਉੱਧਰ ਆਵਣਗੇ, ਉੱਧਰ ਉਹਨਾਂ ਨੂੰ ਖਬਰ ਹੋ ਜਾਏਗੀ ਵੀ ਦੋਵੇਂ ਕੰਮ ਸਬਰ ਜਾਣਗੇ ਵੀ ਸਿੰਘਾਂ ਦਾ ਵੀ ਲਾਭ ਹੋ ਜਾਏਗਾ ਤੇ ਮੇਰਾ ਵੀ ਕੋਈ ਪੁਰਾਣਾ ਵੈਰ ਹੈ ਇਹਨਾਂ ਪਿੰਡ ਵਾਲਿਆਂ ਨਾਲ, ਡੱਲ ਪਿੰਡ ਵਾਲਿਆਂ ਨਾਲ, ਉਹ ਵੀ ਮੇਰਾ ਵੈਰ ਨਿਕਲ ਜਾਏਗਾ। ਇਹਨੇ ਜਾਣ ਬੁੱਝ ਕੇ ਡੱਲ ਪਿੰਡ ਵਾਲੇ ਪਾਸੇ ਮੋਮਨ ਖਾਂ ਨੂੰ ਤੋਰ ਲਿਆ।
1: ਅਕੈ ਸਿੰਘਨ ਕੋ ਉਨ ਭਲਾ ਤਕਾਇਓ।
0: ਜਾਂ ਇਉਂ ਕਹਿ ਲਓ ਵੀ ਇਹਨੇ ਸਿੰਘਾਂ ਦਾ ਕੋਈ ਭਲਾ ਹੀ ਲੋਚਿਆ, ਸਿੰਘਾਂ ਦਾ ਕੋਈ ਫਾਇਦਾ ਸੋਚਿਆ ਤਾਂ ਡੱਲ ਪਿੰਡ ਵਾਲੇ ਪਾਸੇ ਲੈ ਤੁਰਿਆ ਘਮੰਡਾ।
1: ਅਕੈ ਨੱਠ ਲੁਕਣ ਕੋ ਬਿਲਮ ਲਗਾਇਓ।
0: ਇਹਨੇ ਸੋਚਿਆ ਵੀ ਜੇ ਮੈਂ ਡੱਲ ਪਿੰਡ ਵਾਲੇ ਪਾਸੇ ਲੈ ਤੁਰਾਂਗਾ ਮੋਮਨ ਖਾਂ ਨੂੰ ਤੇ ਸਿੰਘ ਲੁਕ ਛਿਪ ਕੇ ਕਿਤੇ ਭੱਜ ਜਾਣਗੇ, ਨੱਠ ਜਾਣਗੇ ਤੇ ਉਹਨਾਂ ਦੀ ਜਾਨ ਬਚ ਜਾਏਗੀ।
1: ਉਹਨ ਸਿੰਘਨ ਵੱਲ ਦਈ ਖਬਰ ਕਲਾਏ।
0: ਉਹ ਘਮੰਡੇ ਨੇ ਆਪਣੇ ਇੱਕ ਨੌਕਰ ਨੂੰ ਇਸ਼ਾਰਾ ਕਰਕੇ ਭੇਜ ਦਿੱਤਾ ਵੀ ਤੂੰ ਬਾਬੇ ਤਾਰਾ ਸਿੰਘ ਵਾਂ ਦੇ ਡੇਰੇ ਜਾ ਤੇ ਉੱਥੇ ਜਾ ਕੇ ਬਾਬੇ ਨੂੰ ਖਬਰ ਦੇ ਦੇ ਵੀ ਉਹ ਕਿਸੇ ਤਰੀਕੇ ਇੱਥੋਂ ਹਰਨ ਭਰਨ ਹੋ ਕੇ ਚਲੇ ਜਾਣ।
1: ਤੂੰ ਤਾਰਾ ਸਿੰਘ ਅਬ ਨੱਠ ਜਾਏ।
0: ਕਹਿੰਦੇ ਘਮੰਡੇ ਦਾ ਜਿਹੜਾ ਨੌਕਰ ਸੀ ਉਹ ਬੜੀ ਤੇਜ਼ੀ ਨਾਲ ਬਾਬੇ ਜੀ ਦੇ ਡੇਰੇ ਗਿਆ, ਬਾਬੇ ਤਾਰਾ ਸਿੰਘ ਵਾਂ ਦੇ, ਤੇ ਉਹਨਾਂ ਦੇ ਕੋਲ ਜਾ ਕੇ ਉਹਨੇ ਕਿਹਾ ਬਾਬਾ ਜੀ ਤੁਸੀਂ ਇੱਥੋਂ ਨੱਠ ਕੇ ਕਿਤੇ ਆਸੇ ਪਾਸੇ ਚਲੇ ਜਾਓ,
1: ਤੁਰਕ ਫੌਜ ਮੁੜ ਜਾਓਗੇ ਲਾਹੌਰ
0: ਤੇ ਤੁਰਕਾਂ ਦੀ ਜਿਹੜੀ ਫੌਜ ਤੁਹਾਡੇ ਤੇ ਚੜ੍ਹ ਕੇ ਆਈ ਆ ਜਦੋਂ ਤੁਸੀਂ ਇੱਥੇ ਨਾ ਮਿਲੋਗੇ ਆਪੇ ਨੱਠ ਜਾਣਗੇ, ਖਾਲੀ ਵਾਪਸ ਚਲੇ ਜਾਣਗੇ, ਜੇ ਤੁਸੀਂ ਇੱਥੇ ਹਾਜ਼ਰ ਮਿਲੇ ਤੇ ਉਹ ਤੁਹਾਡੇ ਨਾਲ ਜੰਗ ਮਚਾਉਣਗੇ, ਪਰ ਹਾਂ ਜੇ ਤੁਸੀਂ ਇੱਥੋਂ ਚਲੇ ਜਾਓਗੇ ਕਿਤੇ ਆਸੇ ਪਾਸੇ 6 ਮਈ ਹੋ ਜਾਓਗੇ, ਲੁੱਕ ਛਿਪ ਜਾਓਗੇ ਤਾਂ ਮੋਮਨ ਖਾਂ ਆਪਣੀ ਫੌਜ ਸਮੇਤ ਵਾਪਸ ਖਾਲੀ ਹੱਥ ਪਰਤ ਜਾਏਗਾ।
1: ਆਏ ਬਹੀ ਤੂੰ ਫਿਰ ਇਸ ਇੱਤ ਠੌਰ,
0: ਤੇ ਬਾਬਾ ਜੀ ਤੁਸੀਂ ਮੁੜ ਕੇ ਫੇਰ ਆ ਜਾਓ ਇੱਥੇ। ਕਿਹੜਾ ਕੋਈ ਗੱਲ, ਕੋਈ ਜ਼ਿਆਦਾ ਵੱਡੀ ਗੱਲ ਤਾਂ ਹੈ ਨਹੀਂ ਵੀ ਉਹਨਾਂ ਨੇ ਕਿਹੜਾ ਇੱਥੇ ਬਹਿ ਰਹਿਣਾ। ਜਦੋਂ ਉਹ ਵਾਪਸ ਚਲੇ ਗਏ ਮੋਮਨ ਖਾਂ ਹੋਣੀ, ਤੇ ਤੁਸੀਂ

0: ਮੇਰੇ ਵੱਲੋਂ ਸ਼ਾਬਾਸ਼ ਕਹੀ ਵੀ ਉਹਨੇ ਬੜੀ ਮਿੱਤਰਤਾ ਨਿਭਾਈ ਹੈ, ਵੀ ਉਹਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਾਡੇ ਤਾਈਂ ਖਬਰ ਭੇਜੀ, ਹਾਲਾਂਕਿ ਦੁਸ਼ਮਣ ਸਿਰ ਤੇ ਖੜਾ ਸੀ। ਜੇ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਕਿ ਕਮੰਡੇ ਨੇ ਆਪਣਾ ਨੌਕਰ ਸਾਡੇ ਵੱਲ ਭੇਜਿਆ ਤੇ ਕਮੰਡੇ ਦੀ ਵੀ ਜਾਨ ਨੂੰ ਖਤਰਾ ਸੀ, ਪਰ ਉਹਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਕਹਿੰਦੇ ਕਮੰਡੇ ਨੂੰ ਮੇਰੇ ਵੱਲੋਂ ਸ਼ਾਬਾਸ਼ ਕਹੀ ਵੀ ਉਹਨੇ ਬੜਾ ਵਧੀਆ ਕੰਮ ਕੀਤਾ ਸਾਨੂੰ ਖਬਰ ਦੇ ਕੇ।
1: ਇਤਨਕ ਤੋਮਤਾ ਆਛੀ ਸਰੀ,
0: ਇੰਨਾ ਕੁ ਕੰਮ ਕੀਤਾ ਇਹਦੇ ਵਿੱਚ ਵੀ ਭਲੀ ਸਰੀ। ਸਿਆਣੇ ਕਹਿੰਦੇ ਆ ਵੀ ਜਦੋਂ ਅੱਗ ਲੱਗੀ ਹੋਵੇ ਨਾ ਤੇ ਅੱਗ ਲੱਗੀ ਦੇ ਵਿੱਚ ਜੇ ਚਿੜੀ ਚੁੰਝ ਭਰ ਕੇ ਪਾਣੀ ਦਾ ਪਾਵੇ ਤੇ ਇਤਿਹਾਸ ਵਿੱਚ ਲਿਖਿਆ ਜਾਂਦਾ ਵੀ ਉਹਨੇ ਘੱਟੋ ਘੱਟ ਅੱਗ ਬੁਝਾਉਣ ਵਾਲਾ ਕੰਮ ਕੀਤਾ, ਭਾਵੇਂ ਉਹਦੀ ਚੁੰਝ ਭਰ ਕੇ ਪਾਣੀ ਦੇ ਨਾਲ ਅੱਗ ਦਾ ਕੁਝ ਨਹੀਂ ਜਾਣਾ, ਅੱਗ ਬੁਝਣੀ ਥੋੜੀ ਹੈ, ਪਰ ਇਤਿਹਾਸ ਤਾਂ ਲਿਖਿਆ ਜਾਂਦਾ ਨਾ ਵੀ ਉਹਨੇ ਵਧੀਆ ਕੰਮ ਕੀਤਾ, ਅੱਗ ਬੁਝਾਉਣ ਦਾ ਕੰਮ ਕੀਤਾ। ਕਹਿੰਦੇ ਕਮੰਡੇ ਨੇ ਜਿਹੜਾ ਇਹ ਕੰਮ ਕੀਤਾ ਇਹ ਬੜਾ ਵਧੀਆ ਕੀਤਾ, ਉਹਦੇ ਕੋਲੋਂ ਜਿੰਨਾ ਕੁ ਸਰ ਸਕਿਆ ਸਹੀ ਕੀਤਾ।
1: ਭਾਈਚਾਰਾ ਕੀ ਸਾਂਝ ਚਿੱਤ ਕਰੀ,
0: ਉਹਨੇ ਆਪਣੇ ਭਾਈਚਾਰੇ ਦੀ ਸਾਂਝ ਜਿਹੜੀ ਆ ਨਿਭਾਈ ਹੈ, ਕਿਉਂਕਿ ਕਮੰਡਾ ਬਾਬਾ ਤਾਰਾ ਸਿੰਘ ਵਾਂ ਦਾ ਰਿਸ਼ਤੇਦਾਰ ਵੀ ਸੀ, ਸੰਬੰਧੀ ਵੀ ਸੀ, ਨੇੜੇ ਪਿੰਡਾਂ ਦੇ ਰਹਿਣ ਵਾਲੇ ਸੀ, ਇੱਕੋ ਵਾਂ ਪਿੰਡ ਦੇ, ਤੋ ਇਸ ਕਰਕੇ ਕਹਿਣ ਲੱਗੇ ਵੀ ਉਹਨੇ ਆਪਣੇ ਭਾਈਚਾਰੇ ਦੀ ਸਾਂਝ ਨਿਭਾਈ।

0: ਗੱਲ ਤਾਂ ਤੇਰੀ ਸਹੀ ਹੈ, ਭਲੀ ਹੈ ਵੀ ਅਸੀਂ ਜੇ ਡੇਰਾ ਛੱਡ ਕੇ ਚਲੇ ਜਾਈਏ ਤੇ ਬਚ ਸਕਦੇ ਹਾਂ, ਸਾਡੀ ਜਾਨ ਬਚ ਸਕਦੀ ਹੈ, ਇੱਥੇ ਆ ਕੇ ਦੁਬਾਰਾ ਅਸੀਂ ਫਿਰ ਬਹਿ ਸਕਦੇ ਹਾਂ। ਇਹ ਗੱਲਾਂ ਤੁਹਾਡੀਆਂ ਬਿਲਕੁਲ ਦਰੁਸਤ ਨੇ, ਸੱਚੀਆਂ ਨੇ।
1: ਹਮ ਹੈ ਸ਼ਹੀਦੀ ਚਿੱਤ ਧਰੀ, ਹਮ ਨੱਠ ਨਹਿ ਕਿਤ ਜਾਤ।
0: ਪਰ ਅਸੀਂ ਜਾਣਾ ਨਹੀਂ ਨੱਠ ਕੇ, ਆਖੋ ਸਤਨਾਮ ਸ੍ਰੀ। ਕਹਿੰਦੇ ਅਸੀਂ ਤਾਂ ਸ਼ਹੀਦੀ ਪਾਉਣੀ ਹੈ, ਅਸੀਂ ਤਾਂ

0: ਕੇ ਆਪਣੀ ਜਾਨ ਬਚਾ ਵੀ ਲਈ। ਕਹਿੰਦੇ ਚਲੋ ਮੰਨ ਲਓ ਵੀ ਮੈਂ ਨੱਠ ਜਾ ਚਲਾ ਜਾ ਇੱਥੋਂ, ਤੇ ਜਾ ਕੇ ਆਪਣੀ ਜਾਨ ਬਚਾ ਵੀ ਲਈ।
1: ਫਿਰ ਚਾਹ ਹਮ ਇਹਾਂ ਹੀ ਆਵੇ,
0: ਕਹਿੰਦੇ ਫਿਰ ਮੁੜ ਕੇ ਇੱਥੇ ਹੀ ਆਉਣਾ ਨਾ ਵਾਪਸ, ਇਸੇ ਡੇਰੇ ਤੇ ਹੀ ਮੁੜ ਕੇ ਆਉਣਾ ਪਵੇਗਾ।
1: ਲਾਵੇ ਬੋਲੀ ਗਿਰਦ ਭਾਈਚਾਰੋ,
0: ਤੇ ਫਿਰ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਉਹ ਮੈਨੂੰ ਬੋਲੀ ਨਾ ਮਾਰਨਗੇ, ਮੈਨੂੰ ਆਖਣਗੇ ਨਾ ਤਾਨਾ ਮਾਰ ਕੇ ਵੱਡਾ ਸੂਰਮਾ ਬਣਿਆ ਫਿਰਦਾ ਸੀ ਵੀ ਮੈਂ ਲੜਨਾ ਤੁਰਕਾਂ ਨਾਲ, ਜਦੋਂ ਤੁਰਕ ਚੜ ਕੇ ਆਏ ਤੇ ਡੇਰਾ ਛੱਡ ਕੇ ਭੱਜ ਗਿਆ, ਲੋਕ ਕੱਲ ਨੂੰ ਮੇਰੇ ਤੇ ਤਾਨਾ ਨਾ ਮਾਰਨਗੇ। ਤੇ ਜਿਹੜਾ ਮਰਦ ਹੈ ਉਹ ਕਿਸੇ ਦਾ ਤਾਨਾ ਨਹੀਂ ਸੁਣ ਸਕਦਾ। ਕਹਾਵਤ ਹੈ ਲੱਕੜੀ ਨੂੰ ਫਾਨਾ ਤੇ ਮਰਦ ਨੂੰ ਤਾਨਾ ਚੀਰ ਕੇ ਰੱਖ ਦਿੰਦੇ ਹੁੰਦੇ ਆ। ਕਹਿੰਦੇ ਅਸੀਂ ਫਿਰ ਆਪਣੇ ਭਾਈਆਂ ਦਾ, ਆਪਣੇ ਬਰਾਦਰੀ ਦਾ, ਜਾਂ ਜਿਹੜੇ ਸਾਨੂੰ ਮਿਲਦੇ ਗਿਲਦੇ ਮਿੱਤਰ ਨੇ ਉਹਨਾਂ ਦਾ ਤਾਨਾ ਕਿਵੇਂ ਝੱਲਾਂਗੇ। ਖਾਲਸਾ ਜੀ, ਇਹ ਸੀ ਸਾਡਿਆਂ ਜਰਨੈਲਾਂ ਦੀ ਖੂਬੀ। ਗੁਰੂ ਖਾਲਸੇ ਪੰਥ ਦੇ ਮਹਾਨ ਜਰਨੈਲ ਹੋਏ ਸੁਲਤਾਨੇ ਉਲ ਕੌਮ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਮਹਾਂਪੁਰਖ, ਖਾਲਸੇ ਪੰਥ ਦੇ ਚੌਥੇ ਜਥੇਦਾਰ ਸਨ ਨਵਾਬ ਕਪੂਰ ਸਿੰਘ ਜੀ ਤੋਂ ਬਾਅਦ। ਜਿਸ ਵੇਲੇ ਵੱਡਾ ਘੱਲੂਘਾਰਾ ਹੋਇਆ, ਅਬਦਾਲੀ ਦੀ ਫੌਜ ਚੜ ਕੇ ਆਈ ਹੋਈ ਸੀ, ਬੜਾ ਗਹਿ ਗੱਚ ਜੰਗ ਹੋਇਆ ਮਲੇਰਕੋਟਲੇ ਦੇ ਲਾਗੇ, ਕੁੱਪ ਤੇ ਰਹੀੜ ਦੋ ਪਿੰਡ ਨੇ, ਉੱਥੋਂ ਜੰਗ ਚੱਲਦਾ ਚੱਲਦਾ ਗਹਿਲਾਂ ਤੱਕ ਗਿਆ। ਉਸ ਜੰਗ ਵਿੱਚ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਦਾ ਜਿਹੜਾ ਘੋੜਾ ਸੀ ਉਹ ਹੰਬ ਗਿਆ। ਜਦੋਂ ਘੋੜਾ ਹੰਬ ਗਿਆ, ਬਾਬਾ ਜੱਸਾ ਸਿੰਘ ਜੀ ਦਾ ਗੜਬਈ ਸੀ, ਉਹਨਾਂ ਦਾ ਸੇਵਾਦਾਰ ਜਿਹਦਾ ਨਾਂ ਸੀ ਗੁਰਮੁਖ ਸਿੰਘ, ਉਹਨੇ ਕੀ ਕੀਤਾ ਵੀ ਦੁਸ਼ਮਣ ਦੀ ਫੌਜ ਸੀ ਪਿੱਛੋਂ ਆਉਣ ਦੀ, ਤੇ ਉਹਨੇ ਚਾਬਕ ਮਾਰੀ ਘੋੜੇ ਨੂੰ ਬਾਬਾ ਜੱਸਾ ਸਿੰਘ ਜੀ ਦੇ ਨੂੰ, ਵੀ ਘੋੜਾ ਤੇਜ਼ੀ ਨਾਲ ਤੁਰੇ। ਬਾਬਾ ਜੀ ਨੇ ਆਖਿਆ ਉਹ ਗੁਰਮੁਖ ਸਿੰਘ ਆਹ ਕੀ ਕੀਤਾ, ਜਾਨ ਭਾਈ ਨੂੰ ਚਾਬਕ ਕਿਉਂ ਮਾਰੀ ਹੈ, ਸਿੰਘ ਆਪਣੇ ਘੋੜਿਆਂ ਨੂੰ ਜਾਨ ਭਾਈ ਕਹਿੰਦੇ ਹੈ, ਆਪਣੀ ਜਾਨ ਤੋਂ ਵੀ ਵੱਧ ਪਿਆਰਾ ਜਾਣਦੇ ਘੋੜਿਆਂ ਨੂੰ। ਕਹਿੰਦੇ ਤੂੰ ਸਾਡੇ ਜਾਨ ਭਾਈ ਨੂੰ ਚਾਬਕ ਕਿਉਂ ਮਾਰੀ ਹੈ। ਕਹਿੰਦਾ ਜੀ ਦੁਸ਼ਮਣ ਦੀ ਫੌਜ ਆਉਂਦੀ ਹੈ ਤੇ ਘੋੜਾ ਤੁਰਦਾ ਨਹੀਂ। ਬਾਬਾ ਜੱਸਾ ਸਿੰਘ ਜੀ ਕਹਿੰਦੇ ਗੁਰਮੁਖ ਸਿੰਘ ਤੂੰ ਚਾਬਕ ਮਾਰ ਦਿੱਤੀ ਆ, ਪਰ ਸਾਡੀ ਜਥੇਦਾਰੀ ਤੇ ਕਲੰਕ ਲੱਗ ਜਾਣਾ ਕਿ ਜੱਸਾ ਸਿੰਘ ਨੇ ਆਪਣੇ ਚੇਲੇ ਕੋਲੋਂ ਘੋੜੇ ਨੂੰ ਚਾਬਕ ਮਰਵਾਈ ਤੇ ਜੰਗ ਦੇ ਮੈਦਾਨ ਚੋਂ ਨੱਠ ਕੇ ਅੱਗੇ ਚਲਾ ਗਿਆ, ਤੇ ਜਦੋਂ ਅਸੀਂ ਦੁਬਾਰਾ ਪੰਥ ਜਾਵਾਂਗੇ ਕੀ ਮੂੰਹ ਲੈ ਕੇ ਬੈਠਿਆ ਕਰਾਂਗੇ, ਭਗੋੜੇ ਬਣ ਕੇ ਇੱਥੋਂ ਜਾਵਾਂਗੇ ਤੇ ਪੰਥ ਵਿੱਚ ਕਿਵੇਂ ਆਵਾਂਗੇ ਵਾਪਸ, ਜਿਹਨਾਂ ਜਿਸ ਪੰਥ ਨੇ ਸਾਨੂੰ ਸੁਲਤਾਨੇ ਉਲ ਕੌਮ ਤੇ ਪਾਤਸ਼ਾਹ ਦਾ ਖਿਤਾਬ ਦਿੱਤਾ, ਅਸੀਂ ਵਾਪਸ ਉਸ ਪੰਥ ਵਿੱਚ ਕੀ ਮੂੰਹ ਲੈ ਕੇ ਵੜਾਂਗੇ ਜੀ। ਗੁਰਮੁਖ ਸਿੰਘ ਨੇ ਫਿਰ ਆਪਣਾ ਘੋੜਾ ਬਾਬਾ ਜੱਸਾ ਸਿੰਘ ਜੀ ਨੂੰ ਦਿੱਤਾ, ਉਹਦੇ ਤੇ ਉਹ ਸਵਾਰ ਹੋਏ। ਇੰਨਾ ਲੜੇ ਕਿ 22 ਫੱਟ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਦੇ ਸਰੀਰ ਤੇ ਲੱਗੇ। ਉਹ ਕਥਾ ਵੱਡੇ ਘੱਲੂਘਾਰੇ ਦੀ ਇਸੇ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਅੱਗੇ ਆਵੇਗੀ। ਬਾਬਾ ਤਾਰਾ ਸਿੰਘ ਜੀ ਵਾਂ ਉਹ ਕਹਿੰਦੇ ਵੀ ਜੇ ਮੈਂ ਹੁਣ ਨੱਠ ਕੇ ਜਾਨ ਬਚਾ ਵੀ ਲਈ ਤੇ ਜਦੋਂ ਵਾਪਸ ਆ ਕੇ ਇਸ ਡੇਰੇ ਤੇ ਬੈਠਾਂਗਾ, ਮੇਰੇ ਭਰਾ ਮੇਰੇ ਮਿੱਤਰ ਉਹ ਮੈਨੂੰ ਆਖਣਗੇ ਨਾ ਵੱਡਾ ਸੂਰਮਾ ਬਣਿਆ ਫਿਰਦਾ ਸੀ, ਜਦੋਂ ਮੋਮਨ ਖਾਂ ਚੜ ਕੇ ਆਇਆ ਤੇ ਡੇਰਾ ਛੱਡ ਕੇ ਭੱਜ ਗਿਆ। ਕਹਿੰਦੇ ਲੋਕਾਂ ਦੀ ਇਹ ਬੋਲੀ, ਲੋਕਾਂ ਦਾ ਇਹ ਤਾਨਾ ਮੈਂ ਫਿਰ ਕਿਵੇਂ ਸਹਾਰਾਂਗਾ। ਰੋਜ਼ ਰੋਜ਼ ਦੇ ਮਰਨ ਨਾਲੋਂ ਚੰਗਾ ਹੈ ਇੱਕੋ ਵਾਰੀ ਅਣਖ ਨਾਲ ਸ਼ਹੀਦੀ ਪ੍ਰਾਪਤ ਕਰ ਲੈਣੀ। ਰੋਜ਼ ਰੋਜ਼ ਦੇ ਮਰਨ ਨਾਲੋਂ ਚੰਗਾ ਹੈ ਇੱਕੋ

0: ਜਿੱਥੇ ਲਾਉਣੀ ਹੈ ਧਰਮ ਤੋਂ ਕੁਰਬਾਨ ਕਰਨੀ ਹੈ।
1: ਉਤ ਡਲਵਾਲਨ ਖਬਰ ਹੈ ਭਾਈ,
0: ਕਹਿੰਦੇ ਉਧਰੋਂ ਮੋਮਨ ਖਾਂ ਜਦੋਂ ਫੌਜ ਲੈ ਕੇ ਆਪਣੀ ਡੱਲ ਪਿੰਡ ਵੱਲ ਵਧਿਆ ਨਾ, ਕਮੰਡਾ ਨਾਲ ਲੈ ਕੇ ਤੁਰਿਆ ਜਾਂਦਾ ਸੀ, ਡੱਲ ਪਿੰਡ ਵਾਲਿਆਂ ਨੂੰ ਖਬਰ ਹੋ ਗਈ ਵੀ ਫੌਜ ਤਾਂ ਮੋਮਨ ਖਾਂ ਦੀ ਸਾਡੇ ਪਿੰਡ ਵੱਲ ਆ ਗਈ ਹੈ। ਤੋ ਡੱਲ ਪਿੰਡ ਦੀ ਜਿਹੜੀ ਪੰਚਾਇਤ ਸੀ,
1: ਮਿਲੇ ਦੌੜ ਸੋ ਆਗਾ ਜਈ,
0: ਉਹ ਦੌੜ ਕੇ ਅੱਗੇ ਆਏ ਵੀ ਜੇ ਕਿਤੇ ਫੌਜ ਸਾਡੇ ਪਿੰਡ ਵੜ ਗਈ ਸਾਡਾ ਪਿੰਡ ਇਹਨਾਂ ਨੇ ਤਬਾਹ ਕਰ ਦੇਣਾ। ਉਹ ਭੱਜ ਕੇ ਆਏ ਅੱਗੇ ਆ ਕੇ ਮੋਮਨ ਖਾਂ ਨੂੰ ਮਿਲੇ।
1: ਹਮ ਰਈਅਤ ਹੈ

0: तारा सिंह रहिंदा उह तां वां पिंड च रहिंदा साडा पिंड तां उहनां दे पिंड तों वखरा है
1: तौ लौ सिंघन नगारा कराया
0: कहिंदे ਉਹ ਮੋਮਨ ਖਾਨ ਨੇ ਘਮੰਡੇ ਵੱਲ ਵੇਖਿਆ ਕਹਿੰਦਾ ਉਹ ਘਮੰਡਿਆ ਤੂੰ ਮੈਨੂੰ ਕਿੱਧਰ ਲਈ ਫਿਰਦਾ ਵਾਂ ਪਿੰਡ ਤਾਂ ਕਿਤੇ ਹੋਰ ਦੱਸਦੇ ਆ ਤਾਰਾ ਸਿੰਘ ਦਾ ਡੇਰਾ ਕਿਤੇ ਤੂੰ ਹੋਰ ਬੰਨੇ ਲਈ ਫਿਰਦਾ ਮੋਮਨ ਖਾਂ ਦੀ ਗੱਲ ਸੁਣ ਕੇ ਘਮੰਡੇ ਨੇ ਗੱਲ ਬਦਲੀ ਕਹਿਣ ਲੱਗਾ ਮੋਮਨ ਖਾਂ ਜੀ ਮੈਂ ਤੁਹਾਨੂੰ ਸਿੱਧੇ ਰਸਤੇ ਤਾਂ ਨਹੀਂ ਲੈ ਕੇ ਗਿਆ ਵੀ ਉਹ ਰਾਹ ਤੰਗ ਹੈ ਤੁਸੀਂ ਘੋੜਿਆਂ ਤੇ ਜਾਣਾ ਤੇ ਮੈਂ ਤੁਹਾਨੂੰ ਬਾਹਰੋਂ ਬਾਹਰ ਲੈ ਕੇ ਚੱਲਿਆ ਸੀ ਉਹਨੇ ਕਹਿ ਕੇ ਗੱਲ ਦਾ ਟਾਲਾ ਵੱਟਿਆ ਇੰਨੇ ਨੂੰ ਅਜੇ ਗੱਲਾਂ ਹੋ ਹੀ ਰਹੀਆਂ ਸਨ ਕਿ ਬਾਬਾ ਤਾਰਾ ਸਿੰਘ ਜੀ ਵਾਂ ਦੇ ਡੇਰੇ ਤੇ ਜਿਹੜਾ ਸਿੰਘਾਂ ਨੇ ਨਗਾਰਾ ਬਣਾਇਆ ਸੀ ਉਹ ਨਗਾਰੇ ਤੇ ਚੋਭ ਲਾ ਦੀ ਕਿਉਂਕਿ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਦੁਸ਼ਮਣ ਆ ਗਿਆ ਤੋ ਬਾਬਾ ਤਾਰਾ ਸਿੰਘ ਜੀ ਨੇ ਹੁਕਮ ਕੀਤਾ ਨਾਲ ਦੇ ਸਿੰਘਾਂ ਨੂੰ ਵੀ ਨਗਾਰੇ ਤੇ ਚੋਭ ਲਾ ਦਿਓ ਵੀ ਕਿਤੇ ਦੁਸ਼ਮਣ ਬਾਹਰੋਂ ਬਾਹਰ ਨਾ ਚੱਲਾ ਜੇ ਨੱਠ ਕੇ ਸਾਡੇ ਵੱਲ ਆਵੇ ਹੀ ਨਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਅਸੀਂ ਇੱਥੇ ਹੀ ਹਾਂ ਕਹਿੰਦੇ ਨਗਾਰੇ ਤੇ ਚੋਭਾਂ ਲਵਾ ਦਿੱਤੀਆਂ
1: ਸੋ ਤੁਰਕਾਂ ਨੇ ਵਹਿ ਸੁਣ ਪਾਇਆ
0: ਕਹਿੰਦੇ ਜਦੋਂ ਨਗਾਰੇ ਦੀ ਆਵਾਜ਼ ਤੁਰਕਾਂ ਦੇ ਖਾਲਸਾ ਜੀ ਨੇ ਨਗਾਰਿਆਂ ਨੂੰ ਵਜਾਉਣ ਲਈ ਗੁੰਜਾਉਣ ਲਈ ਸਿੰਘਾਂ ਬੜੀਆਂ ਕੁਰਬਾਨੀਆਂ ਕੀਤੀਆਂ ਹੁਣ ਅਕਸਰ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਇਹੋ ਜਿਹੇ ਬਹੁਤ ਕਈ ਗੁਰੂ ਘਰਾਂ ਵਿੱਚ ਨਾ ਨਗਾਰਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਂਦੀ ਪਏ ਹੁੰਦੇ ਨਗਾਰੇ ਜੇ ਕੋਈ ਸਿੱਖ ਵਜਾਉਣ ਲੱਗੇ ਤੇ ਕਹਿੰਦੇ ਨਹੀਂ ਵਜਾਉਣਾ ਪਿੱਛੇ ਜੀ ਉੱਧਰ ਇੰਡੀਆ ਵਿੱਚ ਇੱਕ ਸਥਾਨ ਤੇ ਅਸੀਂ ਗਏ ਕਹਿੰਦੇ ਜੀ ਇੱਥੇ ਇੱਕ ਦੋ ਚਾਰ ਬਜ਼ੁਰਗ ਨੇ ਉਹ ਕਹਿੰਦੇ ਜੀ ਨਗਾਰੇ ਨਾ ਵਜਾਇਆ ਕਰੋ ਮੈਂ ਆਖਿਆ ਜੀ ਕਿਉਂ ਕਹਿੰਦੇ ਜੀ ਜਦੋਂ ਨਗਾਰਾ ਵੱਜਦਾ ਤੇ ਸਾਡੇ ਦਿਲ ਨੂੰ ਨਾ ਧੜਕ ਜੀ ਪੈਂਦੀ ਆ ਅਸੀਂ ਹਾਰਟ ਦੇ ਮਰੀਜ਼ ਹਾਂ ਮੈਂ ਆਖਿਆ ਵਿਆਹਾਂ ਤੇ ਜਾਂਦੇ ਹੋ ਡੀ ਜੇ ਸੁਣਦੇ ਉੱਥੇ ਪੈਲਸਾਂ 'ਚ ਜਾ ਕੇ ਉਦੋਂ ਤੁਹਾਨੂੰ ਟੈਕ ਨਹੀਂ ਆਉਂਦਾ ਮਰੀ ਨਹੀਂ ਪੈਂਦੀ ਤੁਹਾਨੂੰ ਜਦੋਂ ਨਗਾਰੇ ਦੀ ਆਵਾਜ਼ ਸੁਣੋ ਤੁਹਾਨੂੰ ਹਾਰਟ ਅਟੈਕ ਹੁੰਦੇ ਆ ਗੁਰੂ ਖਾਲਸਾ ਜੀ ਇਹਨਾਂ ਨਗਾਰਿਆਂ ਨੂੰ ਵਜਾਉਣ ਵਾਸਤੇ ਖਾਲਸੇ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨਗਾਰੇ ਸਾਡੀ ਆਕੀ ਹੋਣ ਦਾ ਸੰਕੇਤ ਨੇ ਨਿਸ਼ਾਨ ਸਾਡੇ ਰਾਜਸੀ ਸੱਤਾ ਦਾ ਸੰਕੇਤ ਹੈ ਨਗਾਰਾ ਸਾਡਾ ਆਕੀ ਹੋਣ ਦਾ ਸੰਕੇਤ ਹੈ ਕਿ ਅਸੀਂ ਝੂਠੀਆਂ ਸਰਕਾਰਾਂ ਦੀ ਈਨ ਨੂੰ ਨਹੀਂ ਮੰਨਦੇ ਖਾਲਸਾ ਅਕਾਲ ਪੁਰਖ ਦੀ ਸਰਕਾਰ ਨੂੰ ਮੰਨਦਾ ਹੈ ਬਾਬਾ ਤਾਰਾ ਸਿੰਘ ਜੀ ਨੇ ਸਾਥੀਆਂ ਨੂੰ ਹੁਕਮ ਕੀਤਾ ਵੀ ਨਗਾਰੇ ਤੇ ਚੋਭਾਂ ਮਾਰੋ ਕਹਿੰਦੇ ਨਾਲ ਦੇ ਸਾਥੀ ਸਿੰਘਾਂ ਨੇ ਉਸ

0: ਤੁਰਕਾਂ ਨੂੰ ਪਤਾ ਲੱਗ ਗਿਆ, ਮਲੇਛਾਂ ਨੂੰ ਵੀ ਨਗਾਰਾ ਵੱਜਦਾ ਇੱਥੇ ਹੀ ਨੇ ਸਿੰਘ। ਉਹਨਾਂ ਨੇ ਆਖਿਆ ਹੁਣ ਨਹੀਂ ਐਡਰੈਸ ਪੁੱਛਣ ਦੀ ਲੋੜ, ਹੁਣ ਤਾਂ ਜਿੱਥੇ ਆਵਾਜ਼ ਆਉਂਦੀ ਉੱਥੇ ਚੱਲੋ। ਨਗਾਰਾ ਵੱਜ ਗਿਆ, ਨਗਾਰੇ ਦੀ ਆਵਾਜ਼ ਨੇ ਸਾਨੂੰ ਦੱਸ ਦਿੱਤਾ ਵੀ ਕਿੱਥੇ ਹਨ ਸਿੰਘ।
1: ਆਹੇ ਸਿੰਘਨ ਕੋ ਅੱਗੇ ਮਕਾਨ,
0: ਕਹਿੰਦੇ ਇੱਥੇ ਲਾਗੇ ਹੀ ਸਿੰਘਾਂ ਦਾ ਮਕਾਨ ਆ ਜਿੱਥੋਂ ਨਗਾਰੇ ਦੀ ਆਵਾਜ਼ ਆਉਂਦੀ ਹੈ।
1: ਭਜਾਏ ਘੋੜੇ ਕੋ ਪੁੱਜਿਓ ਪਠਾਨ,
0: ਕਹਿੰਦੇ ਇੰਨੇ ਨੂੰ ਉਹ ਹੁਣ ਵੇਖੋ ਖਾਲਸਾ ਜੀ, ਉਹ ਜਿਹੜੇ ਤੁਰਕ ਆਏ ਆ ਨਾ ਚੜ ਕੇ, ਉਹਨਾਂ ਨਾਲ ਇੱਕ ਪਠਾਨ ਬਾਬੇ ਤਾਰਾ ਸਿੰਘ ਨਾਲ ਸਾਂਝ ਰੱਖਦਾ ਸੀ, ਕਿਉਂਕਿ ਮਰਦ ਦਲੇਰਾਂ ਦੀ ਕਦਰ ਮਰਦ ਦਲੇਰ ਕਰਿਆ ਕਰਦੇ ਆ, ਭਾਵੇਂ ਦੁਸ਼ਮਣ ਦੀ ਫੌਜ ਵਿੱਚ ਸੀ। ਉਹ ਕਿਤੇ ਇੱਥੋਂ ਲੰਘਦਾ ਟੱਪਦਾ ਬਾਬੇ ਤਾਰਾ ਸਿੰਘ ਕੋਲ ਕਿਸੇ ਸਮੇਂ ਲੰਗਰ ਪ੍ਰਸ਼ਾਦਾ ਛੱਕ ਕੇ ਗਿਆ ਸੀ। ਉਹਨੇ ਆਇਆ ਹੁਣ ਦੁਸ਼ਮਣ ਨਾਲ ਚੜ੍ਹ ਕੇ, ਉਹਨੇ ਆਖਿਆ ਵੀ ਮੈਂ ਆਪਣੀ ਮਿੱਤਰਤਾ ਨਿਭਾਵਾਂ, ਆਪਣਾ ਫਰਜ਼ ਨਿਭਾਵਾਂ ਵੀ ਬਾਬੇ ਤਾਰਾ ਸਿੰਘ ਦਾ ਲੂਣ ਖਾਧਾ ਲੰਗਰਾਂ 'ਚ। ਅਤੇ ਉਹਨੇ ਕੀ ਕੀਤਾ ਵੀ ਆਪਣੀ ਫੌਜ ਨਾਲੋਂ, ਰਾਤ ਦਾ ਹਨੇਰਾ ਸੀ ਵੱਖਰਾ ਹੋਇਆ, ਉਹਨੇ ਘੋੜਾ ਤੇਜ਼

0: ਬਾਬਾ ਜੀ ਸਿੰਘ ਜੀ ਕਿਵੇਂ ਬੈਠੇ ਹੋ ਬੇਫਿਕਰੇ ਹੋ ਕੇ, ਕਿਉਂ ਆਪਣੀ ਜਾਨ ਗਵਾਉਂਦੇ ਜੇ?
1: ਦੌੜ ਲੁਕੋ ਅਬ ਝਾੜਨ ਮਾਹੇ,
0: ਤੁਸੀਂ ਇੱਥੋਂ ਇਹ ਜਗ੍ਹਾ ਛੱਡੋ ਤੇ ਕਿਤੇ ਦੌੜ ਭੱਜ ਕੇ ਝਾੜਾਂ ਚ ਲੁਕ ਕੇ ਆਪਣੀ ਜਾਨ ਬਚਾ ਲਓ। ਇੱਥੋਂ ਲੁਕ ਛਿਪ ਕੇ ਕਿਤੇ ਝਾੜ ਵਿੱਚ ਓਹਲੇ ਹੋ ਕੇ ਆਪਣੀ ਜਿੰਦ ਬਚਾ ਲਵੋ।
1: ਕਰੀ ਖਬਰ ਮੈਂ ਆਨਤ ਸਾਹੇ,
0: ਮੇਰਾ ਫਰਜ਼ ਬਣਦਾ ਸੀ ਤੁਹਾਨੂੰ ਖਬਰ ਦੇਣੀ, ਬਸ ਮੈਂ ਇੰਨਾ ਕੰਮ ਕਰ ਸਕਦਾ, ਹੋਰ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਇਹ ਸੀ ਵੀ ਹੋ ਸਕਦਾ ਵੀ

0: ਕੇ ਕਿੱਥੇ ਛੁਪਣਾ, ਅਸੀਂ ਤਾਂ ਇੱਥੇ ਹੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ। ਇਹ ਦਿਨ ਨੂੰ ਤਾਂ ਅਸੀਂ ਓਸੀਆਂ ਪਾ ਪਾ ਕੇ ਉਡੀਕਦੇ ਸੀ, ਓਸੀਆਂ ਪਾਉਂਦੇ ਹੁੰਦੇ ਸੀ ਨਾ ਪਹਿਲਾਂ, ਕਹਿੰਦੇ ਅਸੀਂ ਤਾਂ ਸ਼ਹੀਦੀ ਦੇ ਦਿਨ ਨੂੰ ਓਸੀਆਂ ਪਾ ਪਾ ਉਡੀਕਦੇ ਸੀ।
1: ਚੌਪਈ ਅੱਗਾ ਸਿੰਘ ਟਹਿਲ ਸਿੰਘ ਨਾ ਕਮਾਵਤ,
0: ਉਹ ਪਠਾਨ ਚਲਾ ਗਿਆ, ਕਹਿੰਦਾ ਜੀ ਜਿਵੇਂ ਤੁਹਾਡੀ ਇੱਛਾ। ਅੱਗੇ ਬਾਬਾ ਤਾਰਾ ਸਿੰਘ ਜੀ ਕੀ ਕਰਦੇ ਹੁੰਦੇ ਸੀ ਡੇਰੇ ਚ, ਜਿਹੜੇ ਸਿੰਘ ਆਉਂਦੇ ਸੀ ਨਾ ਡੇਰੇ ਚ ਬਾਬਾ ਜੀ ਦੇ ਬੂੰਗੇ ਤੇ, ਬਾਬਾ ਜੀ ਨੇ ਉਹਨਾਂ ਨੂੰ ਸਵੇਰੇ ਇਸ਼ਨਾਨ ਪਾਣੀ ਕਰਾਉਣਾ, ਉਹਨਾਂ ਦੇ ਬਸਤਰ ਧੋਣੇ। ਅੱਗੇ ਸਿੰਘਾਂ ਦੇ ਨਾਲ ਸਿੰਘ ਪ੍ਰੇਮ ਕਰਿਆ ਕਰਦੇ, ਸੇਵਾ ਭਾਵ ਰੱਖਿਆ ਕਰਦੇ, ਤੋ ਪ੍ਰੇਮ ਦੀ ਖੇਡ ਵਿੱਚ ਬਾਬਾ ਜੀ ਨੇ

0: ਜਲ ਦੇ ਭਰ ਕੇ ਤੇ ਬਾਬਾ ਜੀ ਨੇ ਸਿੰਘਾਂ ਨੂੰ ਇਸ਼ਨਾਨ ਕਰਾਉਣਾ।
1: ਔਰ ਸਿੰਘਨ ਸਿੰਘ ਜੀ ਸੋ ਕਹੀ,
0: ਕਹਿੰਦੇ ਅੱਜ ਜਿਹੜੇ ਨਾਲ ਦੇ ਸਿੰਘ ਸੀ ਉਹ ਬਾਬੇ ਤਾਰਾ ਸਿੰਘ ਨੂੰ ਕਹਿਣ ਲੱਗੇ, ਕੀ ਕਹਿੰਦੇ ਸੁਣੋ ਜੀ।
1: ਤੁਮ ਬਹੁ ਟਹਿਲ ਅੱਗਾ ਕਰ ਲਈ,
0: ਕਹਿੰਦੇ ਬਾਬਾ ਜੀ ਤੁਸੀਂ ਪਹਿਲਾਂ ਬੜੀ ਟਹਿਲ ਕੀਤੀ ਹੈ, ਤੁਸੀਂ ਸਾਡੀ ਬੜੀ ਸੇਵਾ ਕੀਤੀ ਹੈ,
1: ਅਬ ਹਮ ਟਹਿਲ ਚਹਿ ਕਰੀ ਤੁਮਾਰੀ,
0: ਤੇ ਅੱਜ ਸਾਡਾ ਦਿਲ ਕਰਦਾ ਵੀ ਅੱਜ ਅਸੀਂ ਤੁਹਾਨੂੰ ਇਸ਼ਨਾਨ ਕਰਾਈਏ, ਅਸੀਂ ਅੱਜ ਤੁਹਾਡੀ ਟਹਿਲ ਕਮਾਈਏ, ਸੇਵਾ ਕਰੀਏ।
1: ਹੋਏ ਪਵਿੱਤਰ ਅਬ ਦੇਹ ਹਮਾਰੀ,
0: ਤੇ ਸਾਡੀ ਜਿਹੜੀ ਦੇਹ ਹੈ ਤੁਹਾਨੂੰ ਜਦੋਂ ਅਸੀਂ ਤੁਹਾਡੀ ਸੇਵਾ ਕਰਾਂਗੇ ਤੇ ਸਾਡੀ ਦੇਹ ਪਵਿੱਤਰ ਹੋ ਜਾਏਗੀ, ਪਾਵਨ ਹੋ ਜਾਏਗੀ।
1: ਤੋ ਸਿੰਘ ਜੀ ਉਹਨਾਂ ਕਹੀ ਸੁਣਾਏ,
0: ਕਹਿੰਦੇ ਜਦੋਂ ਸਾਥੀ ਸਿੰਘਾਂ ਨੇ ਇਹ ਗੱਲ ਕਹੀ

0: ਪਵਿੱਤਰ ਹੁੰਦਾ ਜਦੋਂ ਸਰੀਰ ਤੇ ਸ਼ਸਤਰਾਂ ਦੇ ਫੱਟ ਵੱਜਣ। ਜਦੋਂ ਸਰੀਰ ਤੇ ਸ਼ਸਤਰਾਂ ਤੇ ਗੋਲੀ ਵੱਜੇ, ਤਲਵਾਰ ਵੱਜੇ, ਬਰਛਾ ਵੱਜੇ, ਤੀਰ ਵੱਜੇ, ਤਬਰ ਵੱਜੇ, ਕੁਹਾੜਾ ਵੱਜੇ, ਕਹਿੰਦੇ ਜਦੋਂ ਸਰੀਰ ਤੇ ਸ਼ਸਤਰ ਵੱਜਦੇ ਆ ਉਦੋਂ ਸਰੀਰ ਪਵਿੱਤਰ ਹੁੰਦਾ। ਜਦੋਂ ਗਤਕਾ ਖੇਡਦੇ ਆ ਖੇਡਿਆ ਕਰਦੇ, ਅਸੀਂ ਬਚਪਨ ਚ ਉਸਤਾਦਾਂ ਨੇ ਸਾਨੂੰ ਕਹਿਣਾ ਕੋਈ ਸ਼ਸਤਰ ਲੱਗ ਜਾਣਾ, ਸੋਟੀ ਵੱਜ ਜਾਣੀ, ਕਈ ਵਾਰੀ ਤਲਵਾਰ ਵੀ ਲੱਗ ਜਾਣੀ, ਤਾਂ ਉਹਨਾਂ ਕਹਿਣਾ ਚਲੋ ਸਰੀਰ ਪਵਿੱਤਰ ਹੋ ਗਿਆ। ਸਰੀਰ ਤੇ ਸ਼ਸਤਰ ਦਾ ਫੱਟ ਵੱਜੇ ਤੇ ਸਰੀਰ ਪਵਿੱਤਰ ਹੁੰਦਾ।
1: ਦੋਹਰਾ ਜਸ ਦੁਆਰ ਕਹਿ ਦਾਗ ਲੱਗ ਦੇਹ ਪਵਿੱਤਰ ਹੋਏ।
0: ਉਦਾਹਰਣ ਦਿੰਦੇ ਬਾਬਾ ਜੀ, ਕਹਿੰਦੇ ਇੱਕ ਦੁਆਰਕਾ ਨਗਰੀ ਹੈ ਭਗਵਾਨ ਕ੍ਰਿਸ਼ਨ ਦੀ ਗੁਜਰਾਤ ਵਿੱਚ। ਉੱਥੇ ਕੀ ਕਰਦੇ ਆ, ਸਰੀਰ ਨੂੰ ਪਵਿੱਤਰ ਕਰਨ ਲਈ ਨਾ ਆਪਣੇ ਸਰੀਰ ਤੇ ਛਾਪੇ ਲਵਾਉਂਦੇ। ਉਹ ਸਰੀਰ ਤੇ ਛਾਪੇ ਜਿਹੜਾ ਲਵਾਉਂਦਾ ਉਹ ਕਹਿੰਦੇ ਜੀ ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ। ਉਹ ਮੰਨਦੇ ਆ ਵੀ ਜਦੋਂ ਸਰੀਰ ਤੇ ਛਾਪਾ ਲੱਗੇ ਤੇ ਸਰੀਰ ਪਵਿੱਤਰ ਹੋ ਜਾਂਦਾ।

0: ਵੱਜਦੇ ਆ ਤੇ ਸਰੀਰ ਚੋਂ ਲਹੂ ਸਿੰਮਦਾ ਨਾ, ਉਸ ਵੇਲੇ ਜਿੰਨੇ ਪਾਪ ਨੇ ਸਿੰਘ ਦੇ ਧੋਤੇ ਜਾਂਦੇ ਨੇ ਤੇ ਸਰੀਰ ਨਹੀਂ, ਸਰੀਰ ਦੇ ਨਾਲ ਹਿਰਦਾ ਵੀ ਸ਼ੁੱਧ ਹੋ ਜਾਂਦਾ, ਅੰਤਸ਼ਕਰਨ ਵੀ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ।
1: ਚੌਪਈ ਤੋ ਹੁਤ ਸਿੰਘ ਜੀ ਜਲ ਲੈਣ ਗਏ।
0: ਕਹਿੰਦੇ ਇੱਕ ਸਿੰਘ ਪਾਣੀ ਭਰਨ ਗਿਆ ਹੋਇਆ ਸੀ ਬਾਹਰ।
1: ਆਵਤ ਤੁਰਕ ਉਹਨਾਂ ਲੱਖ ਲਏ।
0: ਉਹ ਜਿਹੜਾ ਸਿੰਘ ਪਾਣੀ ਭਰਨ ਗਿਆ ਸੀ ਉਹਦੀ ਨਿਗਾਹ ਪੈ ਗਈ ਵੀ ਤੁਰਕ ਆ ਗਏ ਨੇ, ਉਹਨੇ ਤੁਰਕਾਂ ਦੀ ਫੌਜ ਆਉਂਦੀ ਵੇਖ ਲਈ।
1: ਮੁੜ ਸਿੰਘ ਜੀ ਸਭ ਸਿੰਘਨ ਸੁਣਾਈ।
0: ਉਹ ਭੱਜ ਕੇ ਆਇਆ ਤੇ ਉਹਨੇ ਆ ਕੇ ਬਾਬਾ ਤਾਰਾ ਸਿੰਘ ਤੇ ਨਾਲ ਦੇ ਸਾਰੇ ਸਾਥੀ ਸਿੰਘਾਂ ਨੂੰ ਦੱਸਿਆ।
1: ਜਿਨ ਨੱਠ ਨੋ ਸੋ ਨੱਠ ਜਾਹੋ ਭਾਈ।
0: ਉਹਨੇ ਆ ਕੇ ਕਹਿ ਦਿੱਤਾ ਬਾਬਾ ਜੀ ਫੌਜ ਆ ਗਈ ਹੈ ਤੁਰਕਾਂ ਦੀ ਤੇ ਹਾਲੇ ਵੀ ਵੇਲਾ, ਜਿਹਨੇ ਨੱਠਣਾ ਉਹ ਨੱਠ, ਜੇ ਜਿਹਨੇ ਜਾਣਾ ਉਹ ਜਾ ਸਕਦਾ।
1: ਅਕਾ ਸ਼ਸਤਰ ਫੜ ਬਾਹਰ ਹੋਵੋ।
0: ਬਾਬਾ ਤਾਰਾ ਸਿੰਘ ਜੀ ਨੇ ਫੇਰ ਓਫਰ ਦਿੱਤੀ ਨਾਲ ਦੇ ਸਾਥੀਆਂ ਨੂੰ, ਭਾਈ ਵੇਖ ਲੋ ਜਿਹਨੇ ਜਾਣਾ ਹੁਣ ਵੀ ਸਮਾਂ ਹੈ ਜਾ ਸਕਦਾ, ਤੇ ਜੇ ਨਹੀਂ ਜਾਣਾ ਤੇ ਫਿਰ ਸ਼ਸਤਰ ਚੁੱਕੋ ਤੇ ਬੂੰਗੇ ਚੋਂ ਬਾਹਰ ਨਿਕਲ ਕੇ ਵੈਰੀਆਂ ਦਾ ਅੱਗਾ ਰੋਕੋ।
1: ਛਾੜ ਓਟ ਰਣ ਭੂਮ ਖਲੋ।
0: ਕਿਸੇ ਨੇ ਓਟ ਲੈ ਕੇ ਕੰਧ ਦਾ ਆਸਰਾ ਲੈ ਕੇ ਨਹੀਂ ਲੜਨਾ, ਰੜੇ ਮੈਦਾਨ ਵਿੱਚ ਸਾਹਮਣੇ ਹੋ ਕੇ ਵੈਰੀਆਂ ਦਾ ਮੁਕਾਬਲਾ ਕਰਨਾ ਹੈ।
1: ਸੁਣ ਸਿੰਘ ਤੁਰੇ ਮੈਦਾਨੇ ਦਾ।
0: ਇਹ ਸੁਣਦਿਆਂ ਸਿੰਘ ਜਿਵੇਂ ਸ਼ੇਰ ਨਹੀਂ ਨਿਕਲਦਾ ਬੇਲਿਓ ਬਾਹਰ, ਕਹਿੰਦੇ ਜਿਵੇਂ ਬੇਲੇ ਚੋਂ ਸ਼ੇਰ ਨਿਕਲਦੇ ਆ, ਏਦਾਂ ਸਿੰਘ ਸਤਿ ਸ੍ਰੀ ਅਕਾਲ ਕਹਿ ਕੇ ਬੂੰਗੇ ਚੋਂ ਬਾਹਰ ਨਿਕਲੇ ਰੜੇ ਮੈਦਾਨ, ਜਿੱਥੇ ਥੰਮ ਗੱਡਿਆ ਸੀ ਨਾ ਰਣ ਥੰਮ, ਉੱਥੇ

0: ਸੱਚੇ ਹਨ।
1: ਛੋੜ ਓਟ ਰਣ ਭੂਮ ਖੜੇ ਜਾਏ,
0: ਕੋਈ ਓਟ ਨਹੀਂ ਲਈ ਕਿਸੇ ਸਿੰਘ ਨੇ, ਇੱਕੋ ਓਟ ਹੈ ਸਿਰਫ ਅਕਾਲ ਪੁਰਖ ਦੀ, ਪਰਮੇਸ਼ਰ ਦੀ ਓਟ। ਕੋਈ ਕੰਧ ਦੀ ਓਟ ਨਹੀਂ ਲਈ, ਕਿਸੇ ਕਮਰੇ ਦਾ ਸਹਾਰਾ ਨਹੀਂ ਤੱਕਿਆ। ਕਹਿੰਦੇ ਸਿੱਧਾ ਰੜੇ

0: ਤਾਰਾ ਸਿੰਘ ਦੇ ਡੇਰੇ ਤੇ ਇਹਨੇ ਵੀ ਨਗਾਰੇ ਤੇ ਚੋਭਾ ਮਰਵਾਈਆਂ ਹੋਈਆਂ, ਆਪਣੇ ਸਿਪਾਹੀਆਂ ਨੂੰ ਮਾਰ ਲਓ ਦੀ ਆਵਾਜ਼ ਦੇ ਨਾਲ ਵੰਗਾਰਦਾ ਹੋਇਆ ਇਹ ਬਾਬਾ ਤਾਰਾ ਸਿੰਘ ਦੇ ਡੇਰੇ ਵੱਲ ਵਧਿਆ ਹੈ।
1: ਕਰਹਿ ਦੋ ਤਰਫੋ ਮਾਰ ਮਾਰ ਸੋਚੀ ਜੈਸ ਖਿਡਾਰ।
0: ਇਧਰੋਂ ਸਿੰਘ ਵੀ ਕਹਿੰਦੇ ਆ ਜਾਓ ਅਸੀਂ ਵੀ ਮਾਰਨ ਨੂੰ ਤਿਆਰ ਬੈਠੇ ਹਾਂ। ਉਧਰੋਂ ਤੁਰਕ ਕਹਿੰਦੇ ਆ ਮਾਰਾਂਗੇ, ਕਹਿੰਦੇ ਏਦਾਂ ਆਵਾਜ਼ ਆਉਂਦੀ ਜਿਵੇਂ ਸੌਂਚੀ ਖੇਡਦੇ, ਅੱਜ ਕੱਲ੍ਹ ਜਿਵੇਂ ਕਬੱਡੀ ਖੇਡਦੇ ਆ ਨਾ, ਪੁਰਾਣੀ ਖੇਡ ਸੌਂਚੀ ਦੀ ਹੁੰਦੀ ਸੀ, ਉਹਨੂੰ ਸੌਂਚੀ ਕਹਿੰਦੇ ਸੀ, ਤੇ ਜਿਵੇਂ ਸੌਂਚੀ ਸੌਂਚੀ ਹੁਣ ਕਬੱਡੀ ਕਬੱਡੀ ਕਹਿ ਕੇ ਇੱਕ ਦੂਜੇ ਵੱਲ ਵਧਦੇ ਹੈ, ਉਦੋਂ ਸੌਂਚੀ ਕਹਿ ਕੇ ਇੱਕ ਦੂਜੇ ਵੱਲ ਵਧਦੇ ਸਨ। ਕਹਿੰਦੇ ਜਿਵੇਂ ਸੌਂਚੀ ਦੀ ਖੇਡ ਖੇਡੀ ਦੀ ਹੈ, ਕਬੱਡੀ ਦੀ ਖੇਡ ਖੇਡੀ ਦੀ ਹੈ, ਉਧਰ ਉਹ ਚੜ ਕੇ ਆ ਰਹੇ ਨੇ, ਇਧਰੋਂ ਸਿੰਘ ਚੜ ਕੇ ਅੱਗੇ ਵਧਦੇ ਹਨ।
1: ਚੌਪਈ ਪ੍ਰਥਮ ਬੁਲਾਕਾ ਸਿੰਘ ਅੱਗੇ ਉਹ ਧਾਇਓ।
0: ਕਹਿੰਦੇ ਸਭ ਤੋਂ ਪਹਿਲਾਂ ਬਾਬਾ ਤਾਰਾ ਸਿੰਘ ਜੀ ਦੀ ਫੌਜ ਵਿੱਚੋਂ ਇੱਕ ਮਹਾਨ ਸੂਰਮਾ ਯੋਧਾ ਹੈ ਜਿਹਦਾ ਨਾਮ ਹੈ ਬਾਬਾ ਬੁਲਾਕਾ ਸਿੰਘ। ਪੁਰਾਣੇ ਸਿੰਘਾਂ ਦੇ ਨਾਮ ਵੀ ਬੜੇ ਜੰਗੀ ਹੁੰਦੇ ਸਨ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਜਦੋਂ ਸਿੰਘ ਸ਼ਬਦ ਨਾਲ ਖਾਲਸੇ ਨੂੰ ਸੰਬੋਧਨ ਕੀਤਾ, ਫਿਰ ਨਾਮ ਵੀ ਪੁਰਾਣੇ ਸਿੰਘ ਬੜੇ ਬੜੇ ਜੰਗੀ ਨਾਂ ਰੱਖਿਆ ਕਰਦੇ, ਬੁਲਾਕਾ ਸਿੰਘ। ਬੁਲਾਕਾ ਸਿੰਘ ਉਹਨੂੰ ਕਹਿੰਦੇ ਜਿਹੜਾ ਕੀਰਤਨ ਕਰਦਾ ਹੋਵੇ ਨਾ ਉੱਚੀ ਆਵਾਜ਼ ਵਿੱਚ ਹੇਕ ਲਾ ਕੇ, ਸਿੰਘ ਉਹਨੂੰ ਵੀ ਕਹਿ ਦਿੰਦੇ ਸੀ ਇਹ ਬੁਲਾਕਾ ਸਿੰਘ ਆ, ਬੜੀ ਆਵਾਜ਼ ਆ, ਦੂਰ ਤਾਈ ਆਵਾਜ਼ ਆਉਂਦੀ। ਜਿਹਦੀ ਆਵਾਜ਼ ਦੂਰ ਤਾਈ ਜਾਵੇ ਉਹਨੂੰ ਵੀ ਕਹਿ ਦਿੰਦੇ ਹੁੰਦੇ ਬੁਲਾਕਾ ਸਿੰਘ। ਕਹਿੰਦੇ ਭਾਈ ਬੁਲਾਕਾ ਸਿੰਘ ਸਭ ਤੋਂ ਪਹਿਲਾਂ ਅੱਗੇ ਵਧਿਆ ਵੈਰੀ ਦਾ ਮੁਕਾਬਲਾ ਕਰਨ ਵਾਸਤੇ।
1: ਫੜ ਤੇਗੋ ਤਿੰਨ ਬਹੁਤ ਤਨ ਲਾਇਓ।
0: ਤੇਗਾ ਬਾਬਾ ਬੁਲਾਕਾ ਸਿੰਘ ਨੇ ਫੜਿਆ ਹੱਥ ਵਿੱਚ, ਉਸ ਤੇਗੇ ਦੇ ਨਾਲ ਬਹੁਤੇ ਤੁਰਕਾਂ ਦੇ ਸਰੀਰਾਂ ਨੂੰ ਵੱਢ ਸੁੱਟਿਆ, ਅੱਗੇ ਵਧਿਆ। ਤੁਰਕ ਲੜਦੇ ਸੀ ਜਾਨ ਬਚਾ ਕੇ। ਸਿੰਘਾਂ ਤੇ ਤੁਰਕਾਂ ਵਿੱਚ ਲੜਨ ਦਾ ਫਰਕ ਪਤਾ ਕੀ ਸੀ? ਉਹ ਤਨਖਾਹੀਏ ਸੀ, ਤਨਖਾਹਾਂ ਵਾਸਤੇ ਲੜਨ ਵਾਲਿਆਂ ਨੇ ਤਾਂ ਕਈ ਵਾਰੀ ਸੋਚਣਾ ਵੀ ਕਾਹਨੂੰ ਮਰਨਾ, ਜਿਹੜਾ ਡੰਗ ਟੱਪਦਾ ਟਪਾ ਲਓ, ਘੜੀ ਟੱਪਦੀ ਆ ਟਪਾ ਲਓ। ਸਿੰਘ ਲੜਦੇ ਸੀ ਕਲਗੀਧਰ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕਿ ਜਦੋਂ ਜੰਗ ਦੇ ਮੈਦਾਨ 'ਚ ਬਹੁਤਿਆਂ ਵੈਰੀਆਂ ਨੂੰ ਮਾਰਾਂਗੇ, ਸ਼ਹੀਦੀ ਪਾਵਾਂਗੇ ਤੇ ਦਸਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤੋ ਭਾਈ ਬੁਲਾਕਾ ਸਿੰਘ ਦੇ ਹੱਥ 'ਚ ਤੇਗਾ, ਜਦੋਂ ਅੱਗੇ ਵਧੇ ਪਹਿਲਾਂ ਇੱਕ ਨੂੰ ਮਾਰਿਆ ਤਲਵਾਰ ਦਾ ਫੱਟ, ਫਿਰ ਦੂਜੇ ਨੂੰ, ਫਿਰ ਤੀਜੇ ਨੂੰ, ਇੱਦਾਂ 8-10 ਤੁਰਕਾਂ ਨੂੰ ਬਾਬਾ ਤਾਰਾ ਸਿੰਘ ਜੀ ਨੇ ਤੇਗ ਨਾਲ ਝਟਕਿਆ, ਬਾਬਾ ਬੁਲਾਕਾ ਸਿੰਘ ਨੇ ਤੇਗ ਨਾਲ ਝਟਕਿਆ ਹੈ।
1: ਅੱਗੇ ਲੱਗੇ ਉਹ ਤਿਸ ਛਾਤੀ ਤੀਰ।
0: ਤੁਰਕਾਂ ਨੇ ਵੇਖੋ ਕਾਇਰਤਾ ਵਾਲਾ ਕੰਮ ਕੀਤਾ, ਤਲਵਾਰ ਲੈ ਕੇ ਲੜਨ ਦੀ ਬਜਾਏ ਇੱਕ ਤੁਰਕ ਮਲੇਛ ਨੇ ਬਾਬਾ ਬੁਲਾਕਾ ਸਿੰਘ ਜੀ ਦੀ ਛਾਤੀ ਦੇ ਵਿੱਚ ਤੀਰ ਮਾਰਿਆ। ਉਹ ਤੀਰ ਜੇ ਤਾਂ ਸੱਜੇ ਖੱਬੇ, ਕਿਉਂਕਿ ਸਿੰਘ ਉਦੋਂ ਡਿੱਗਦੇ ਜਦੋਂ ਮਰਮ ਸਥਲ ਮੇ। ਇੱਕ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲੇ ਮਹਾਂਪੁਰਖ, ਅੱਜ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ, ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲੇ ਮਹਾਂਪੁਰਖਾਂ ਦਾ, ਨਾਲ ਹੀ ਉਹਨਾਂ ਦਾ ਬਚਨ ਚੇਤੇ ਆ ਗਿਆ ਹੈ। ਬਾਬਾ ਬੀਰ ਸਿੰਘ ਜੀ ਦਾ ਇੱਕ ਇਤਿਹਾਸ ਦਾ ਗ੍ਰੰਥ ਹੈ, ਉਹਦਾ ਨਾਮ ਹੈ ਬੀਰ ਮਰਗੇਸ਼, ਉੱਥੇ ਹੈ ਉਹ, ਸਦੂਕੜੀ ਭਾਸ਼ਾ 'ਚ ਲਿਖੀ। ਉਹਦੇ 'ਚ ਲਿਖਿਆ ਕਿ ਸਿੰਘ ਜਬ ਗਿਰਤਾ ਹੈ ਤਬ ਗਿਰਤਾ ਹੈ ਜਬ ਕੋਈ ਗੋਲੀ ਜਾਂ ਤੀਰ ਮਰਮ ਸਥਲ ਮੇ ਲਾਗਤੀ ਹੈ। ਏਦਾਂ ਇਸ ਬੋਲੀ 'ਚੋਂ ਗ੍ਰੰਥ ਲਿਖਿਆ। ਜਬ ਡਿਗਤਾ ਹੈ ਸੂਰਮਿਓ ਕਾ ਸੁਭਾਉ ਐਸਾ ਹੈ, ਜਬ ਗਿਰਤੇ ਹੈ ਆਗੇ ਕੋ ਗਿਰਤੇ ਹੈ, ਵੀ ਅੱਗੇ ਨੂੰ ਡਿੱਗਦੇ ਪਿੱਛੇ ਨੂੰ ਨਹੀਂ ਡਿੱਗਦੇ। ਮਰਮ ਸਥਲ ਦਾ ਮਤਲਬ ਕੀ ਹੁੰਦਾ? ਮਰਮ ਸਥਲ ਦਾ ਮਤਲਬ ਹੈ ਜਿਵੇਂ ਸਿਰ 'ਚ ਗੋਲੀ ਵੱਜੇ ਜਾਂ ਦਿਲ ਵਾਲੀ ਥਾਂ 'ਤੇ ਵੱਜੇ ਉਦੋਂ ਡਿੱਗਦੇ ਹੈ। ਜੇ ਕਿਤੇ ਸੱਜੇ ਖੱਬੇ ਗੋਲੀ ਵੱਜੇ ਜਾਂ ਤੀਰ ਵੱਜੇ ਤੇ ਪਰਵਾਹ ਨਹੀਂ ਮੰਨਦੇ, ਪੁੱਟ ਪੁੱਟ ਕੇ ਸੁੱਟੀ ਜਾਂਦੇ ਆ ਤੀਰਾਂ ਨੂੰ। ਤੇ ਜੇ ਜਾਂ ਕੋਈ ਬਹੁਤੇ ਡੂੰਘੇ ਹੱਡ ਦੇ ਉੱਤੇ ਗੋਲੀ ਵੱਜੇ, ਹੱਡ ਦੇ ਉੱਤੇ ਤਕਲੀਫ਼ ਮੰਨਦੇ, ਜੇ ਮਾਸ ਮੂਸ ਵਿੱਚ ਵੱਜਦੀ ਆ ਤੇ ਉਹਦੀ ਪਰਵਾਹ ਨਹੀਂ ਮੰਨਦੇ। ਤੋ ਕਹਿੰਦੇ ਇਹਨਾਂ ਨੇ ਕੀ ਕੀਤਾ, ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਮਹਾਂਪੁਰਖਾਂ ਨੇ ਅੱਜ ਦੇ ਦਿਨ ਸ਼ਹੀਦੀ ਪਾਈ ਨੌਰੰਗਾਬਾਦ ਤਰਨ ਤਾਰਨ ਸਾਹਿਬ ਦੇ ਲਾਗੇ ਬਾਬਾ ਜੀ ਦਾ ਸਥਾਨ ਹੈ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੁਵਰ ਨੌ ਨਿਹਾਲ ਸਿੰਘ ਹੋਣੀ ਖੜਗ ਸਿੰਘ ਹੋਣੀ ਚਾਲੇ ਪਾ ਗਏ ਨਾ, ਤੇ ਉਸ ਵੇਲੇ ਸਿੱਖਾਂ ਦੀ ਫੌਜ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੂੰਹ ਤਾਣੀ ਹੋ ਗਈ, ਕਿਉਂਕਿ ਡੋਗਰੇ ਉਹਨਾਂ ਨੂੰ ਗਾਈਡ ਕਰਦੇ ਸੀ, ਜਿਹੜੇ ਚੰਗੇ ਪੁਰਾਣੇ ਸਿੰਘ ਸੀ ਸੰਧਾਂ ਵਾਲੀਏ ਚਤਰ ਸਿੰਘ ਹੋਣੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਦੋ ਬੁੱਛੇ ਸੀ, ਕਬਰ ਪਿਸ਼ੋਰਾ ਸਿੰਘ ਤੇ ਕਬਰ ਕਸ਼ਮੀਰਾ ਸਿੰਘ, ਤੇ ਕੁਝ ਜਰਨੈਲ ਜਸੇ ਜਵਾਹਰ ਸਿੰਘ ਨਲਵਾ, ਹਰੀ ਸਿੰਘ ਨਲਵੇ ਦਾ ਪੁੱਤਰ, ਇਹ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਖਾਂ ਦੇ ਡੇਰੇ ਤੇ ਆ। ਬਾਬਾ ਬੀਰ ਸਿੰਘ ਜੀ ਬੜੇ ਬੰਦਗੀ ਵਾਲੇ ਮਹਾਂਪੁਰਖ ਸੀ। ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਇਹਨਾਂ ਨੇ ਬੜੀ ਸੇਵਾ ਟਹਿਲ ਕਮਾਈ, ਉਹਨਾਂ ਨੇ ਇਹਨਾਂ ਲੰਗਰਾਂ ਦਾ ਪਹਿਰਾ ਲਾਇਆ। 300 ਤੋਂ ਵੱਧ ਛਾਵਣੀਆਂ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਖਾਂ ਨੇ ਬਣਾਈਆਂ, ਜੋ ਪਾਕਿਸਤਾਨ 'ਚ ਰਹਿ ਗਈਆਂ ਜ਼ਿਆਦਾ। ਤੋ ਬਾਬਾ ਬੀਰ ਸਿੰਘ ਜੀ ਸਿੰਘਾਂ ਦੀ ਸੰਭਾਲ ਵੀ ਕਰਦੇ। 1200 ਘੋੜ ਸਵਾਰ ਸਿਪਾਹੀ ਇਹਨਾਂ ਦੇ ਨਾਲ ਰਹਿੰਦੇ ਸਨ। ਕਈ ਵਾਰੀ 12-12 ਹਜ਼ਾਰ ਦੀ ਵੀ ਫੌਜ ਹੋ ਜਾਂਦੀ। ਜਦੋਂ ਉਹ ਆ ਗਏ ਤੇ ਉਧਰੋਂ ਡੋਗਰਿਆਂ ਨੇ ਫੌਜ ਭੇਜੀ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਖਾਂ ਦੇ ਡੇਰੇ ਤੇ ਹਮਲਾ ਕਰਨ ਲਈ। ਅੱਗੋਂ ਸਿੰਘਾਂ ਨੇ ਕਿਹਾ ਬਾਬਾ ਜੀ ਮੁਕਾਬਲਾ ਕਰੀਏ। ਬਾਬਾ ਜੀ ਕਹਿੰਦੇ ਉਹ ਜਿਹੜੀ ਸਿੱਖ ਫੌਜ ਆ ਰਹੀ ਉਹ ਵੀ ਸਾਡੇ ਭਰਾ ਨੇ, ਮੈਂ ਭਰਾਵਾਂ ਨੂੰ ਭਰਾ ਨਹੀਂ ਮਾਰਨ ਦੇਣੇ। ਪਰ ਜਦੋਂ ਚੜ੍ਹ ਕੇ ਆ ਗਏ ਤੇ ਫਿਰ ਸੰਧਾ ਵਾਲੀਏ ਤੇ ਜਵਾਹਰ ਸਿੰਘ ਹੋਣਾ ਨੇ ਅੱਗੇ ਵੱਧ ਕੇ ਮੁਕਾਬਲਾ ਕੀਤਾ, ਲੜਾਈ ਸ਼ੁਰੂ ਹੋ ਗਈ। ਬਾਬਾ ਜੀ ਬਾਣੀ ਪੜ੍ਹਦੇ ਸੀ, ਮਹਾਰਾਜ ਜੀ ਦੇ ਤਾਬਿਆਂ ਬੈਠੇ ਮਾਲਾ ਫੇਰਦੇ ਸਨ। 18 ਗੋਲੀਆਂ ਬਾਬਾ ਜੀ ਦੇ ਸਰੀਰ ਤੇ ਵੱਜੀਆਂ, ਇੱਕ ਗੋਲਾ ਬਾਬਾ ਜੀ ਦੇ ਪੱਟ ਤੇ ਵੱਜਾ ਤੇ ਬਾਬਾ ਬੀਰ ਸਿੰਘ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਐਸੇ ਮਹਾਂਪੁਰਖਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਤੋ ਪੁਰਾਣੇ ਸਿੰਘ ਜਦੋਂ ਲੜਦੇ ਸੀ ਜੰਗ ਦੇ ਮੈਦਾਨ ਚ, ਉਦੋਂ ਡਿੱਗਦੇ ਜਦੋਂ ਟਿਕਾਣੇ ਕੋਈ ਜਗ੍ਹਾ ਗੋਲੀ ਵੱਜਦੀ ਜਾਂ ਤੀਰ ਵੱਜਦਾ। ਭਾਈ ਬੁਲਾਕਾ ਸਿੰਘ ਜੀ ਦੀ ਛਾਤੀ 'ਚ ਜਦੋਂ ਤੀਰ ਵੱਜਾ ਤੇ ਵੱਜਾ ਸਿੱਧਾ ਦਿਲ ਵਾਲੀ ਥਾਂ ਤੇ ਆ ਕੇ, ਉਹ ਦਿਲ ਨੂੰ ਚੀਰ ਗਿਆ।
1: ਭਇਓ ਪ੍ਰਿਥਮ ਹੈ ਸੋਈ ਬਹੀਰ।
0: ਇਹਨਾਂ 22 ਸਿੰਘਾਂ ਚੋਂ ਸਭ ਤੋਂ ਪਹਿਲਾਂ ਭਾਈ ਬੁਲਾਕਾ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਸਭ ਤੋਂ ਮੂਹਰੇ ਹੋ ਕੇ ਭਾਈ ਬੁਲਾਕਾ ਸਿੰਘ ਜੀ ਨੇ ਸਭ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕੀਤੀ। ਗਇਓ ਬਹੀਰ ਦਾ ਮਤਲਬ ਉਹਨਾਂ ਨੇ ਚਾਲਾ ਮਾਰਿਆ।
1: ਖੜ ਜਾਏ ਸਿੰਘਾਂ ਨੇ ਢੇਰੀ ਢੇਰੀ ਬੰਨ ਲਈ।
0: ਕਹਿੰਦੇ ਫਿਰ ਸਿੰਘ ਅੱਗੇ ਵਧੇ, ਸਿੰਘਾਂ ਨੇ ਇੱਦਾਂ ਢੇਰੀ ਬੰਨ ਲਈ। ਢੇਰੀ ਬੰਨਣ ਦਾ ਮਤਲਬ ਹੁੰਦਾ ਵੀ ਪਿੱਠਾਂ ਜੋੜ ਲਈਆਂ, ਕਿਉਂਕਿ ਦੁਸ਼ਮਣ ਜ਼ਿਆਦਾ ਸੀ, ਸਿੰਘਾਂ ਦੀ ਗਿਣਤੀ ਥੋੜ੍ਹੀ ਸੀ, ਵੀ ਪਿੱਠਾਂ ਜੋੜ ਲਈਆਂ ਤੇ ਇੱਦਾਂ ਇਕੱਠੇ ਜੇ ਜਿਵੇਂ ਜਥੇ ਨਹੀਂ ਬਣਾ ਲੈਂਦੇ ਕਬੱਡੀ ਵਾਲੇ, ਜਿਵੇਂ ਨਾਲ ਨਾਲ ਜੁੜ ਕੇ ਇੱਦਾਂ ਬਾਹਾਂ ਫੜ ਲੈਂਦੇ ਆ, ਇੱਦਾਂ ਨੇੜੇ ਨੇੜੇ ਹੋ ਗਏ ਤੇ ਪਿੱਠਾਂ ਜੋੜ ਲਈਆਂ ਸਿੰਘਾਂ ਨੇ।
1: ਜਿਮ ਕਰ ਖੇਡ ਸੋਚ ਕੀ ਠਈ।
0: ਜਿਵੇਂ ਸੌਂਚੀ ਦੀ ਖੇਡ ਖੇਡੀ ਦੀ ਆ ਕਬੱਡੀ ਦੀ, ਕਹਿੰਦੇ ਏਦਾਂ ਖਲੋ ਗਏ ਸਿੰਘ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਲੈ ਕੇ।
1: ਉਤ ਤੇ ਤੁਰਕ ਹੱਲੋ ਕਰ ਆਵੇ।
0: ਉਧਰੋਂ ਤੁਰਕ ਹੱਲਾ ਕਰਕੇ ਆਏ ਖਾਲਸੇ ਉੱਤੇ।
1: ਇਤ ਤੈ ਸਿੰਘ ਉਨ ਮੋੜ ਹਟਾਵੇ।
0: ਜਦੋਂ ਹੱਲਾ ਕਰਦੇ ਸਿੰਘ ਉਹਨਾਂ ਦਾ ਹੱਲਾ ਅੱਗੋ ਮੋੜ ਦਿੰਦੇ ਬੜਾ। ਹਾਲਾਂਕਿ 2200 ਨੇ, ਇੱਧਰ ਕੇਵਲ 22 ਨੇ, 22 ਚੋਂ ਇੱਕ ਚਾਲੇ ਪਾ ਕੇ ਸ਼ਹੀਦੀ ਪ੍ਰਾਪਤ ਕਰਕੇ 21 ਰਹਿ ਗਏ ਆ। ਉਹ ਹੱਲਾ ਕਰਦੇ ਸਿੰਘ ਉਹਨਾਂ ਦਾ ਹੱਲਾ ਮੋੜ ਦਿੰਦੇ ਹਨ।
1: ਗਰਦ ਗੁਬਾਰ ਦੋਏ ਵੱਲ ਤੈ ਭਈ।
0: ਕਹਿੰਦੇ ਦੋਹਾਂ ਪਾਸਿਓਂ ਗਰਦ ਗੁਬਾਰਾ ਉੱਡਿਆ, ਕਿਉਂਕਿ ਕੱਚੀਆਂ ਥਾਵਾਂ ਹੁੰਦੀਆਂ, ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡੀ। ਇੱਕ ਹਨੇਰੀ ਰਾਤ ਸੀ, ਦੂਜਾ ਜਿਹੜਾ ਮਿੱਟੀ ਗਰਦਾ ਉੱਠਿਆ ਤੇ ਉਹ ਵੀ ਵੇਖਣ ਨਾ ਦੇਵੇ।
1: ਉਹਦੀ ਰਾਤ ਜਨ ਅੰਧੇਰੀ ਆਈ।
0: ਕਹਿੰਦੇ ਬੜੀ ਹਨੇਰੀ ਰਾਤ ਜਦੋਂ ਤੁਰਕ ਹੱਲਾ ਕਰਕੇ ਆਉਂਦੇ ਸਿੰਘ ਉਹਨਾਂ ਦੇ ਮੂੰਹ ਤੋੜ ਕੇ ਰੱਖ ਦਿੰਦੇ। ਤੁਰਕਾਂ ਨੂੰ ਇਉਂ ਜਾਪੇ ਵੀ ਇਹ ਰਾਤ ਮਾਨੋ ਜਿਵੇਂ ਸਾਡੇ ਲਈ ਕਿਆਮਤ ਦੀ ਰਾਤ ਆ ਗਈ। ਤੁਰਕਾਂ ਦਾ ਇਹ ਮੰਨਣਾ ਵੀ ਇੱਕ ਦਿਨ ਕਿਆਮਤ ਦਾ ਰੋਜ਼ ਆਏਗਾ, ਉਦੋਂ ਸਾਰੀ ਦੁਨੀਆਂ ਖਤਮ ਹੋ ਜਾਏਗੀ। ਉਹ ਕਹਿੰਦੇ ਆ ਲੱਗਦਾ ਵੀ ਅੱਜ ਇਹ ਕਿਆਮਤ ਦੀ ਰਾਤ ਆ ਗਈ ਹੈ, ਹੁਣ ਜਾਪਦਾ ਸਾਡਾ ਸਾਰਿਆਂ ਦਾ ਸਫਾਇਆ ਹੋ ਜਾਣਾ।
1: ਉਤ ਕਰ ਹੱਲਾ ਤੁਰਕ ਘੋੜਾ ਚਲਾਵਨ।
0: ਕਹਿੰਦੇ ਤੁਰਕਾਂ ਨੇ ਕੀ ਕੀਤਾ, ਕਹਿੰਦੇ ਵੀ ਸਿੰਘ ਤਾਂ ਪੈਦਲ ਨੇ, ਆਪਾਂ ਘੋੜੇ ਚੜਾ ਕੇ ਇਹਨਾਂ ਨੂੰ ਮਿੱਧ ਕੇ ਮਾਰ ਦਈਏ ਘੋੜਿਆਂ ਦੇ ਪੌੜਾਂ ਨਾਲ। ਉਹਨਾਂ ਨੇ ਆਪਣੇ ਘੋੜੇ ਤੇਜ ਕੀਤੇ ਸਿੰਘਾਂ ਨੂੰ ਦਰੜਨ ਵਾਸਤੇ।
1: ਮਾਰ ਸਿੰਘਨ ਚਾਹੇ ਫੇਟਨ ਗਿਰਾਵਨ।
0: ਵੀ ਘੋੜਿਆਂ ਨਾਲ ਸਿੰਘਾਂ ਨੂੰ ਫੇਟਾਂ ਮਾਰ ਕੇ ਸੁੱਟ ਦਿਆਂਗੇ, ਘੋੜੇ ਦੁਲੱਤੇ ਮਾਰਨਗੇ, ਪੌੜ ਮਾਰਨਗੇ ਤੇ ਸਿੰਘ ਘੋੜਿਆਂ ਦੇ ਪੌੜਾਂ ਦੇ ਥੱਲੇ ਮਿੱਧ ਕੇ ਮਾਰੇ ਜਾਣਗੇ।
1: ਆ ਕਿਉਂ ਉਹਨ ਸਿੰਘ ਮੁਖ ਕੱਟ ਡਾਰੇ।
0: ਪਰ ਉਹਨਾਂ ਨੂੰ ਕੀ ਪਤਾ ਸੀ ਵੀ ਸਿੰਘ ਬੜੀਆਂ ਡਾਢੀਆਂ ਤਲਵਾਰਾਂ ਵਾਲੇ, ਤਲਵਾਰਾਂ ਦਾ ਸਾਨੀ ਕੋਈ ਨੀ ਖਾਲਸੇ ਦਾ। ਕਹਿੰਦੇ ਜਦੋਂ ਘੋੜੇ ਲੈ ਕੇ ਮੂਹਰੇ ਆਏ ਸਿੰਘਾਂ ਨੇ ਮਾਰ ਮਾਰ ਕੇ ਤਲਵਾਰਾਂ ਘੋੜਿਆਂ ਦੇ ਮੂੰਹ ਵੀ ਵੱਢ ਦਿੱਤੇ। ਬਰਛੇ ਮਾਰ ਮਾਰ ਕੇ ਤੁਰਕਾਂ ਦੇ ਘੋੜਿਆਂ ਦੇ ਮੂੰਹ ਵੀ ਮੋੜ ਦਿੱਤੇ।
1: ਗਿਰੇ ਤਹੀ ਬਹੁ ਥੱਕ ਕੈ ਹਾਰੇ,
0: ਕਹਿੰਦੇ ਬੜੇ ਤੁਰਕ ਹਾਰ ਕੇ ਕਈ ਡਿੱਗਣ ਲੱਗ ਪਏ ਘੋੜਿਆਂ ਦੇ ਉੱਤੇ। ਜਦੋਂ ਘੋੜੇ ਦਾ ਮੂੰਹ ਵੱਢਣ ਤੇ ਘੋੜਾ ਜਿਹੜਾ ਬੈਠਾ ਆਪਣੇ ਤੇ ਸਵਾਰ ਹੈ ਉਹਨੂੰ ਹੀ ਥੱਲੇ ਸੁੱਟਣ ਲੱਗ ਪਏ। ਉਹ ਆਪ ਹੀ ਘੋੜਿਆਂ ਦੇ ਪੌੜਾਂ ਥੱਲੇ ਦਰੜ ਦਰੜ ਕੇ ਮਰਨ ਲੱਗੇ।
1: ਕਿਛਕ ਗਿਰੇ ਵਹਿ ਆਪਸ ਮਾਹੀ,
0: ਕਈ ਤੁਰਕ ਤਾਂ ਆਪਸ ਵਿੱਚ ਹੀ, ਕਿਉਂਕਿ ਹਨੇਰਾ ਸੀ, ਦੂਜਾ ਮਿੱਟੀ ਘੱਟਾ ਬੜਾ ਉੱਡਦਾ ਸੀ, ਤੇ ਕਈ ਤੁਰਕ ਆਪਸ ਵਿੱਚ ਹੀ ਇੱਕ ਦੂਜੇ ਨੂੰ ਸਿੰਘ ਸਮਝ ਕੇ ਮਾਰਨ ਲੱਗ ਪਏ। ਚੰਡੀ ਦੀ ਵਾਰ, ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਬਾਣੀ ਹੈ। ਪੁਰਾਤਨ ਸਿੰਘ ਇਹਦਾ ਰੋਜ਼ ਨਿਤਨੇਮ ਕਰਿਆ ਕਰਦੇ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਸਾ ਜੀ ਦੀ ਵਾਰ ਪੜ੍ਹਨੀ, ਇਹ ਪੁਰਾਣੇ ਸਿੰਘਾਂ ਦਾ ਨਿਤਨੇਮ ਹੁੰਦਾ ਸੀ ਕਿ ਆਦਿ ਵਿੱਚੋਂ ਜਪਜੀ ਸਾਹਿਬ, ਦਸਮ ਚੋਂ ਜਾਪ ਸਾਹਿਬ, ਫਿਰ ਸ਼ਬਦ ਹਜ਼ਾਰੇ, ਆਦਿ ਵਿੱਚੋਂ ਸ਼ਬਦ ਹਜ਼ਾਰੇ, ਪਾਤਸ਼ਾਹੀ ਦਸਵੀਂ, ਦਸਮ ਚੋਂ ਪੜ੍ਹਨੇ, ਫਿਰ ਇਸੇ ਤਰ੍ਹਾਂ ਸਵਈਏ ਪੜ੍ਹਨੇ, ਦੀਨਨ ਕੀ ਪ੍ਰਤਪਾਲ ਵਾਲੇ ਵੀ ਸਰਾਵਕ ਸੁੱਧ ਮੂੰਹ, ਇਸੇ ਤਰ੍ਹਾਂ ਫਿਰ ਅੱਗੇ ਸੁਖਮਣੀ ਸਾਹਿਬ ਪੜ੍ਹਨਾ, ਉੱਧਰ ਦਸਮ ਵਿੱਚੋਂ ਸ੍ਰੀ ਅਕਾਲ ਉਸਤਤ ਦੀ ਬਾਣੀ ਪੜ੍ਹਨੀ, ਇਹ ਉੱਧਰੋਂ ਆਸਾ ਜੀ ਦੀ ਵਾਰ ਦਾ ਨਿਤਨੇਮ ਤੇ ਨਾਲ ਦਸਮ ਚੋਂ ਚੰਡੀ ਦੀ ਵਾਰ ਦਾ ਨਿਤਨੇਮ ਕਰਨਾ। ਏਦਾਂ ਪੁਰਾਤਨ ਸਿੰਘ ਨਿਤਨੇਮ ਕਰਿਆ ਕਰਦੇ। ਚੰਡੀ ਦੀ ਵਾਰ ਵਿੱਚ ਸਤਿਗੁਰੂ ਕਲਗੀਧਰ ਜੀ ਨੇ ਬਚਨ ਲਿਖਿਆ ਵੀ ਜਦੋਂ ਦੇਵੀ ਨੇ ਵੈਰੀਆਂ ਨੂੰ, ਦਾਨਵਾਂ ਨੂੰ ਮਾਰਨਾ ਸ਼ੁਰੂ ਕੀਤਾ ਨਾ, ਇੰਨਾ ਤੇਜ਼ੀ ਨਾਲ ਮਾਰਿਆ ਵੀ ਮਿੱਟੀ ਗਰਦਾ ਉੱਡਿਆ, ਵੀ ਉਹਨਾਂ ਨੂੰ ਏਦਾਂ ਲੱਗੇ ਦਾਨਵਾਂ ਨੂੰ ਵੀ ਆਹ ਸਾਡੇ ਕੋਲ ਦੁਰਗਾ ਖੜੀ ਹੈ, ਤੂੰ ਆਪਣੇ ਭਰਾਵਾਂ ਨੂੰ ਹੀ ਮਾਰਨ ਲੱਗ ਪਏ। ਕਲਗੀਧਰ ਜੀ ਨੇ ਬਚਨ ਲਿਖੇ ਨੇ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ, ਵੀ ਉਹ ਦੁਰਗਾ ਸਮਝ ਕੇ ਆਪਣੇ ਭਰਾ ਹੀ ਭਰਾਵਾਂ ਨੂੰ ਮਾਰਨ ਲੱਗ ਪਏ। ਉਹੀ ਹਾਲਾਤ ਇੱਥੇ ਹੋਏ ਪਏ ਹੈ। ਤੁਰ ਕੇ ਸਮਝਣ ਵੀ ਸਾਡੇ 'ਚ ਸ਼ਾਇਦ ਸਿੰਘ ਵੜ ਗਿਆ ਸਾਨੂੰ ਮਾਰਨ ਵਾਸਤੇ, ਉਹ ਇੱਕ ਦੂਜੇ ਨੂੰ ਹੀ ਮਾਰਨ ਲੱਗ ਪਏ। ਹਨੇਰੇ 'ਚ ਹੁਣ ਪਛਾਣ ਨਾ ਆਵੇ, ਭਰਾਵਾਂ ਨੇ ਭਰਾ ਮਾਰੇ, ਪਿਓਵਾਂ ਨੇ ਪੁੱਤ ਮਾਰ ਦਿੱਤੇ। ਕਹਿੰਦੇ ਉਹ ਸਿੰਘਾਂ ਨੇ ਟ੍ਰੇਨਿੰਗ ਕਿੱਥੋਂ ਲਈ ਸੀ? ਸਿੰਘਾਂ ਨੇ ਟ੍ਰੇਨਿੰਗ ਲਈ ਸੀ ਚਮਕੌਰ ਦੀ ਗੜੀ ਦੇ ਜੰਗ 'ਚੋਂ। ਜਦੋਂ ਕਲਗੀਧਰ ਪਾਤਸ਼ਾਹ ਜੀ ਨਿਕਲੇ ਨਾ ਤਿੰਨਾਂ ਸਿੰਘਾਂ ਸਮੇਤ, ਤੇ ਵੈਰੀ ਨੂੰ ਕਿਹਾ ਪੀਰੇ ਹਿੰਦ ਮੇਰਾ ਵਧ, ਉਦੋਂ ਦੁਸ਼ਮਣ 'ਚ ਇਹੋ ਜਿਹੀ ਭਾਜੜ ਮੱਚੀ ਕਿ ਰਾਤੋਂ ਰਾਤ ਇੱਕ ਦੂਜੇ ਨੂੰ ਕਈਆਂ ਨੇ ਮਾਰ ਮੁਕਾਇਆ। ਸਵੇਰ ਦਿਨ ਤੱਕ ਹਜ਼ਾਰਾਂ ਬੰਦੇ ਉਹ ਆਪਸ ਵਿੱਚ ਹੀ ਲੜ ਭਿੜ ਕੇ ਮਰ ਗਏ। ਉਹਨਾਂ ਨੂੰ ਇੱਦਾਂ ਲੱਗੇ ਵੀ ਗੁਰੂ ਜੀ ਸਾਡੇ ਵਿੱਚ ਵਰਤ ਰਹੇ ਨੇ, ਸਾਡੇ ਨਾਲ ਹੀ ਸਾਨੂੰ ਮਾਰਨ ਵਾਸਤੇ ਸਿੰਘ ਆ ਗਏ। ਹੁਣ ਇਤਿਹਾਸ ਦੁਹਰਾਇਆ ਜਾਂਦਾ ਹੈ, ਇਤਿਹਾਸ ਦੁਹਰਾਇਆ ਜਾਂਦਾ ਬਾਰ ਬਾਰ। ਬਾਬਾ ਤਾਰਾ ਸਿੰਘ ਵਾਂ ਦੇ ਵੇਲੇ ਉਹ ਇਤਿਹਾਸ ਫਿਰ ਦੁਹਰਾਇਆ ਗਿਆ। ਨਾਲ ਦੇ ਸਾਥੀ ਸਿੰਘਾਂ ਨੇ, ਇੱਕ ਦੋ ਸਿੰਘ ਜਾਂਦਾ ਤੁਰਕਾਂ ਵਿੱਚ, ਉਹਨਾਂ ਨੂੰ ਪੰਜਾਂ ਸੱਤਾਂ ਨੂੰ ਵੱਢ ਕੇ ਫਿਰ ਪਿੱਛੇ ਆ ਜਾਂਦਾ। ਉਹਨਾਂ ਨੂੰ ਇੱਦਾਂ ਲੱਗਦਾ ਵੀ ਸਿੰਘ ਸਾਡੇ 'ਚ ਵੜ ਗਏ ਆ। ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢ ਵੱਢ ਕੇ ਮਾਰਨ ਲੱਗੇ।
1: ਹਿਮ ਕਰ ਰੁਕ ਗਇਓ ਉਨ ਕੋ ਰਾਹੋ,
0: ਕਹਿੰਦੇ ਇੰਨੇ ਤੁਰਕ ਮਰੇ ਵੀ ਉਹਨਾਂ ਦੀਆਂ ਲਾਸ਼ਾਂ ਨਾਲ ਉਹਨਾਂ ਦਾ ਹੀ ਰਸਤਾ ਰੁਕ ਗਿਆ। ਅੱਗੇ ਜਿਵੇਂ ਕੰਧ ਨਹੀਂ ਉਸਰ ਜਾਂਦੀ, ਤੁਰਕਾਂ ਦੀਆਂ ਲਾਸ਼ਾਂ ਤੇ ਲੋਥਾਂ ਦੇ ਨਾਲ ਅੱਗੇ ਕੰਧ ਉਸਰ ਗਈ, ਏਦਾਂ ਲਾਸ਼ਾਂ ਦੇ ਢੇਰ ਲੱਗ ਗਏ, ਉਹਨਾਂ ਦਾ ਰਾਹ ਰੁਕ ਗਿਆ।
1: ਦੋਹਰਾ ਤੇ ਦੋਏ ਵੱਲ ਤੇ ਅੜ ਭਿੜਾ, ਗਿਰ ਗਿਰ ਰੁਕ ਗਈ ਠੌਰ।
0: ਇਧਰੋਂ ਸਿੰਘ ਵੀ ਅੱਗੇ ਲੜਦੇ ਹਨ, ਕਹਿੰਦੇ ਦੋਹਾਂ ਪਾਸਿਓਂ ਸੂਰਮੇ ਲੜ ਰਹੇ ਨੇ, ਯੋਧੇ ਲੜ ਰਹੇ ਨੇ, ਬੜਾ ਗਹਿ ਗੱਛ ਜੰਗ ਹੋ ਰਿਹਾ, ਤੇ ਰਸਤੇ ਰੁਕ ਰਹੇ ਨੇ, ਕਿਤੇ ਘੋੜੇ ਮਰ ਕੇ ਡਿੱਗ ਗਏ ਰਾਹ 'ਚ, ਕਿਤੇ ਸੂਰਮੇ ਮਰ ਕੇ ਡਿੱਗ ਰਹੇ ਹਨ।
1: ਕਰ ਕਰ ਹੱਲੇ ਜੇ ਆਵੇ ਪਰ ਉਹਨਾਂ ਪਰ ਤੋੜ,
0: ਜਿਹੜਾ ਕੋਈ ਤੁਰਕ ਹੱਲਾ ਕਰ ਕਰਕੇ ਆਉਂਦਾ, ਸਿੰਘ ਉਹਨਾਂ ਤੁਰਕਾਂ ਦੇ ਹੱਲੇ ਨੂੰ ਅੱਗੇ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਰੋਕਦੇ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜੰਗ ਦੇ ਮੈਦਾਨ ਵਿੱਚ ਲੜਨ ਲਈ ਇਕੱਲੇ ਸ਼ਸਤਰ ਕਾਫੀ ਨਹੀਂ ਹੁੰਦੇ, ਸ਼ਸਤਰ ਦੁਸ਼ਮਣਾਂ ਦੇ ਕੋਲ ਸਿੰਘਾਂ ਨਾਲੋਂ ਕਈ ਗੁਣਾ ਵਧੀਆ ਨੇ। ਖਾਲਸੇ ਕੋਲ, ਸਿੰਘਾਂ ਕੋਲ ਕਈਆਂ ਕੋਲ ਡਾਂਗਾਂ ਸੋਟੇ ਨੇ, ਤਲਵਾਰਾਂ ਵੀ ਨਸੀਬ ਨਹੀਂ ਸੀ। ਤੁਰਕਾਂ ਕੋਲ ਵਧੀਆ ਵਧੀਆ ਲੰਮ ਛੜੀ ਬੰਦੂਕਾਂ, ਤੀਰ ਕਮਾਨ, ਵਧੀਆ ਵਧੀਆ ਤਲਵਾਰਾਂ, ਨੇਜੇ ਬਰਛੇ ਸਿੰਘਾਂ ਕੋਲ। ਕਿਸੇ ਕੋਲ ਤਲਵਾਰ ਹੈ, ਕਿਸੇ ਕੋਲ ਕੋਈ ਨੇਜਾ ਬਰਛਾ ਹੈ, ਕਿਸੇ ਕੋਲ ਕੋਈ ਡਾਂਗ ਸੁੱਟ ਹੈ, ਮੁਕਾਬਲਾ ਬਣਦਾ ਨਹੀਂ ਗਾ। ਕੀ ਸੀ ਖਾਲਸੇ ਦੇ ਕੋਲ ਜਾਂ ਤੁਰਕਾਂ ਕੋਲ ਨਹੀਂ ਸੀ? ਖਾਲਸੇ ਕੋਲ ਸੀ ਧੀਰਜ, ਕਿਉਂਕਿ ਜੰਗ ਦੇ ਮੈਦਾਨ 'ਚ ਇਕੱਲਾ ਹਥਿਆਰਾਂ ਤੇ ਸ਼ਸਤਰਾਂ ਨਾਲ ਨਹੀਂ ਲੜਿਆ ਜਾਂਦਾ, ਜੰਗ ਦੇ ਮੈਦਾਨ ਵਿੱਚ ਧੀਰਜ ਦੇ ਨਾਲ ਲੜਿਆ ਜਾਂਦਾ। ਤਾਂ ਸਤਿਗੁਰੂ ਕਲਗੀਧਰ ਜੀ ਨੇ ਇਹ ਪਾਵਨ ਅੰਮ੍ਰਿਤ ਮਹਾਵਾਕ ਆਪਣੀ ਬਾਣੀ ਚ ਉਚਾਰਨ ਕਰਕੇ ਸਿੱਖਾਂ ਨੂੰ ਨਿਤਨੇਮ ਵਿੱਚ ਬਖਸ਼ਿਸ਼ ਕੀਤੇ ਹਨ। ਸਵਈਆ

0: ਖਾਲਸੇ ਨੂੰ ਧੀਰਗ ਦਿੱਤਾ, 40 ਸਿੰਘ ਨਾਲ 10 ਲੱਖ ਤੋਂ ਵੱਧ ਦੁਸ਼ਮਣ ਦੀ ਫੌਜ, ਤੇ ਗਰੀਬ ਨਵਾਜ ਖਾਲਸੇ ਨੂੰ ਧੀਰਜ ਦਿੰਦਿਆਂ ਬਚਨ ਕਰ ਰਹੇ ਨੇ, ਨਿਸ਼ਚੈ ਕਰ ਆਪਣੀ ਜੀਤ ਕਰੋ। ਧੀਰਗ ਦਿੱਤਾ ਪੰਥ ਨੂੰ ਮਹਾਰਾਜ ਨੇ, ਧੀਰਜ ਕੈਸਾ ਕਮਾਲ ਦਾ ਕਿ ਜੇ ਭਾਈ ਮਨੀ ਸਿੰਘ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਹੈ, ਉਹ ਵੀ ਕਥਾ ਇਸੇ ਗ੍ਰੰਥ ਵਿੱਚ ਆਉਂਦੀ ਹੈ। ਭਾਈ ਮਨੀ ਸਿੰਘ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਹੈ ਤੇ ਹੁਕਮ ਹੋਇਆ ਕਿ ਇਹਨਾਂ ਦਾ ਬੰਦ ਕੱਟਿਆ ਜਾਵੇ। ਬੰਦ ਮਤਲਬ ਜੋੜ, ਜਿੱਥੇ ਜਿੱਥੇ ਸਰੀਰ ਦੇ ਜੋੜ ਨੇ। ਕਹਿੰਦੇ ਜਲਾਦ ਆਇਆ, ਗੁੱਟ ਤੋਂ ਕੱਟਣ ਲੱਗਾ। ਭਾਈ ਮਨੀ ਸਿੰਘ ਕਹਿੰਦੇ ਆਪਣੇ ਮਾਲਕ ਨਾਲ ਵਫ਼ਾਦਾਰ ਨਹੀਂ, ਨਮਕ ਹਰਾਮ ਹੈ। ਜਲਾਦ ਕਹਿੰਦਾ ਕੀ ਗੱਲ, 90 ਸਾਲ ਦੀ ਉਮਰ ਭਾਈ ਮਨੀ ਸਿੰਘ ਦੀ, 90 ਸਾਲ ਦੇ ਨੇੜੇ, ਬਜ਼ੁਰਗ ਆਦਮੀ। ਉਹ ਵੇਖਦਾ ਵੀ ਬੜਾ ਚਮਕ ਕੇ ਬੋਲੇ ਭਾਈ ਮਨੀ ਸਿੰਘ ਜੀ, ਕਹਿੰਦੇ ਆਪਣੇ ਮਾਲਕ ਦਾ ਹੁਕਮ ਨਹੀਂ ਮੰਨਦਾ ਤੂੰ, ਤੇਰੇ ਮਾਲਕ ਦਾ ਹੁਕਮ ਹੈ ਬੰਦ ਕੱਟਣਾ। ਕਿੱਥੋਂ ਸ਼ੁਰੂ ਹੁੰਦਾ ਬੰਦ ਪਤਾ, ਆਹ ਉਂਗਲੀ ਦੇ ਪੋਟੇ ਤੋਂ ਇੱਥੇ ਪਹਿਲਾ ਜੋੜ ਹੈ, ਫਿਰ ਦੂਜਾ, ਫਿਰ ਤੀਜਾ, ਫਿਰ ਦੂਜੀ ਉਂਗਲ ਦਾ, ਫਿਰ ਤੀਜੀ ਦਾ, ਫਿਰ ਚੌਥੀ ਦਾ, ਫਿਰ ਅੰਗੂਠੇ ਦੇ ਜੋੜ ਨੇ, ਪਹਿਲਾਂ ਇੱਥੋਂ ਕੱਟਣਾ ਸ਼ੁਰੂ ਕਰ। ਕਹਿ ਦਿਓ ਉਹਨੇ ਪੋਟੇ ਤੋਂ ਕੱਟਿਆ, ਫਿਰ 4-5 ਉਂਗਲਾਂ ਜਦੋਂ ਕੱਟ ਦਿੱਤੀਆਂ ਨਾ, ਤੇ ਸਿੱਧਾ ਕੂਹਣੀ ਤੋਂ ਕੱਟਣ ਲੱਗਾ। ਭਾਈ ਮਨੀ ਸਿੰਘ ਨੇ ਅੱਗੇ ਗੋਟੜਾਤਾ ਵੀ ਆਹ ਜੋੜ ਹੈ ਇੱਕ, ਇੱਥੇ ਇੱਥੋਂ ਕੱਟ, ਇੱਥੋਂ ਫਿਰ ਕੂਹਣੀ ਤਾਈਂ ਆਈ। ਖਾਲਸਾ ਜੀ, ਇਹ ਧੀਰਜ ਸੀ ਕਲਗੀਧਰ ਦਾ ਬਖਸ਼ਿਆ ਹੋਇਆ। ਸ਼ਹੀਦੀਆਂ ਠਰਮਿਆਂ ਨਾਲ ਪਾਈਆਂ ਜਾਂਦੀਆਂ, ਧੀਰਜ ਨਾਲ ਪਾਈਆਂ ਜਾਂਦੀਆਂ। ਜਦੋਂ ਹਿਰਦੇ ਵਿੱਚ ਇੰਨਾ ਧੀਰਜ ਹੋਵੇ ਕਿ ਸਰੀਰ ਨੂੰ ਧੀਰਜ ਦਾ ਧਾਮ ਬਣਾ ਲੈਣ, ਤੋ ਇਹ ਸਿੰਘ ਲੜ ਰਹੇ ਨੇ ਧੀਰਜ ਦੇ ਸਹਿਤ ਲੜ ਰਹੇ ਨੇ। ਧੀਰਜ ਕਿਹੜਾ, ਜਿਹੜਾ ਕਲਗੀਧਰ ਜੀ ਨੇ ਬਖਸ਼ਿਆ, ਔਰ ਬੜੀ ਦਲੇਰੀ ਨਾਲ ਲੜ ਰਹੇ ਹਨ।
1: ਚੌਪਈ ਕਿਛ ਉਨ ਕੈ ਉਨ ਸ਼ਸਤਰ ਲਾਗੈ।
0: ਜਦੋਂ ਉਹ ਤੀਰ ਚਲਾਉਂਦੇ, ਤੁਰਕਾਂ ਦੀ ਗਿਣਤੀ ਵੱਧ ਸੀ, ਉਹ ਗੋਲੀ ਚਲਾਉਂਦੇ, ਉਹਨਾਂ ਦੇ ਚਲਾਏ ਤੀਰ ਕਦੇ ਉਹਨਾਂ ਦੇ ਸਾਥੀਆਂ ਨੂੰ ਹੀ ਜਾ ਵੱਜਦੇ, ਕਿਉਂਕਿ ਸਿੰਘ ਥੋੜੇ ਸੀ, ਸੱਜੇ ਖੱਬੇ ਹੋ ਜਾਂਦੇ, ਉਹਨਾਂ ਦੇ ਚਲਾਏ ਤੀਰ ਉਹਨਾਂ ਦੇ ਬੰਦਿਆਂ ਨੂੰ ਹੀ ਵੱਜਦੇ ਹਨ।
1: ਕਿਛ ਸਿੰਘ ਭੀ ਮਾਰਾ ਹੋਏ ਆਗੈ।
0: ਫਿਰ ਸਿੰਘ ਵੀ ਅੱਗੇ ਜਾ ਕੇ ਉਹਨਾਂ ਨੂੰ ਵੱਢਦੇ ਆ, ਕੱਟਦੇ ਹਨ।
1: ਦੋਊ ਤਰਫ ਤੈ ਮਚ ਗਯੋ ਘਾਣ।
0: ਦੋਹਾਂ ਪਾਸਿਓ ਬੜਾ ਘਮਾਸਾਨ ਗਹਿ ਗੱਚ ਜੰਗ ਮਚ ਗਿਆ।
1: ਥੱਕ ਗਏ ਦੁਬਲੋ ਲਾ ਲਾ ਤਾਣ।
0: ਦੁਬਲੋ ਦੋਹਾਂ ਪਾਸਿਓ ਤਾਣ ਲਾ ਲਾ ਕੇ ਹੰਬ ਗਏ। ਸਿੰਘ ਵੀ ਹੰਬੇ ਇੱਕ ਵਾਰੀ, ਪਰ ਤੁਰਕ ਵੀ ਹੰਬ ਗਏ।
1: ਧੀਰੀ ਧੀਰੀ ਵੱਲ ਦੋ ਤੈ ਹੋਈ।
0: ਕਹਿੰਦੇ ਲੜਦਿਆਂ ਲੜਦਿਆਂ ਪਹਿਲਾਂ ਤਾਂ ਬੜੀ ਤੇਜ਼ ਲੜਾਈ ਹੋਈ, ਮੁੜ ਕੇ ਫਿਰ ਲੜਾਈ ਸਹਿਜੇ ਸਹਿਜੇ ਹੋਣ ਲੱਗ ਪਈ। ਫਿਰ ਧੀਰੀ ਧੀਰੀ ਦਾ ਮਤਲਬ ਵੀ ਸਹਿਜੇ ਸਹਿਜੇ ਲੜਨ ਲੱਗੇ।
1: ਛੋਟੀ ਹਥਿਆਰੀ ਆਵੇ ਨਾ ਕੋਈ।
0: ਹੁਣ ਤੁਰਕ ਜਿਹੜੇ ਨੇ ਛੋਟੇ ਹਥਿਆਰ, ਛੋਟੇ ਹਥਿਆਰ ਮਤਲਬ ਕਿਰਪਾਨਾਂ ਲੈ ਕੇ ਜਾਂ ਬਰਛੇ ਲੈ ਕੇ ਨਹੀਂ ਆਉਂਦੇ, ਉਹ ਛੋਟੇ ਹਥਿਆਰ ਲੈ ਕੇ

0: ਕੋਈ ਬੰਦੂਕ ਸੀ ਨਾ ਕੋਈ ਤਮੰਚਾ ਸੀ। ਖਾਲਸੇ ਦੇ ਬੋਲੇ ਚ ਬੰਦੂਕ ਨੂੰ ਕਹਿੰਦੇ ਰਾਮ ਜੰਗਾ, ਵੱਡੀ ਬੰਦੂਕ ਨੂੰ ਰਾਮ ਜੰਗਾ, ਛੋਟੇ ਨੂੰ ਛੋਟਾ ਰਾਮ ਜੰਗਾ। ਵੈਸੇ ਕਲਗੀਧਰ ਜੀ ਨੇ ਸ਼ਸਤਰ ਨਾਮ ਮਾਲਾ ਵਿੱਚ ਬੰਦੂਕਾਂ ਦੇ ਨਾਮ, ਸ਼ਸਤਰਾਂ ਦੇ ਨਾਂ ਲਿਖੇ ਹੈ, ਗੁਪਤ ਵਰਡਿੰਗ। ਹੁਣ ਜੇ ਦੁਸ਼ਮਣ ਚੜ੍ਹ ਕੇ ਆ ਜੇ ਤੇ ਆਵਾਜ਼ ਮਾਰਨੀ ਪਏ ਨਾਲ ਦੇ ਸਾਥੀ ਨੂੰ ਵੀ ਲਿਆਈ ਬੰਦੂਕ, ਤੇ ਉਹ ਸੁਣ ਕੇ ਆਖੇਗਾ ਵੀ ਬੰਦੂਕ ਲਿਆਉਣ ਲੱਗਾ ਉਹਨੇ, ਪਹਿਲਾਂ ਉਹਦੇ ਕਮਰ ਕੱਸੇ ਹੋਣੀ ਉਹਨੇ ਕੱਢ ਲੈਣੀ। ਜੇ ਕਹੇ ਵੀ ਜਾ ਭਾਈ ਲਿਆਈ ਰਾਮ ਜੰਗਾ, ਉਹਨੇ ਸੋਚਣਾ ਵੀ ਕੋਈ ਆਰਾਮ ਕਰਨ ਵਾਲੀ ਥਾਂ ਹੋਣੀ ਹੈ, ਤੇ ਰਾਮ ਜੰਗਾ ਵਾਕਈ ਆਰਾਮ ਹੀ ਕਰਾ ਦਿੰਦਾ ਜਿਹਨੂੰ ਜਾ ਕੇ ਵੱਜਦੀ ਆ ਵੀ ਕਰ ਆਰਾਮ ਹੁਣ ਸੁੱਤਾ ਪਿਆ। ਹੁਣ ਬੰਦੂਕ ਦੇ ਨਾਮ ਸੁਣੋ, ਰਾਮ ਜੰਗਾ ਵੀ ਬੰਦੂਕ ਨੂੰ ਕਹਿੰਦੇ ਆ ਕਾਸ਼ਟ ਪ੍ਰਿਸ਼ਟਣੀ। ਦਸਵੇਂ ਪਾਤਸ਼ਾਹ ਨੇ ਸ਼ਸਤਰ ਨਾਮ ਵਾਲਾ ਚ ਬੰਦੂਕ ਦਾ ਇੱਕ ਨਾਮ ਲਿਖਿਆ ਕਾਸ਼ਟ ਪ੍ਰਿਸ਼ਟਣੀ। ਪ੍ਰਿਸ਼ਟਣੀ ਨਾਮ ਹੈ ਪਿੱਠ ਦਾ, ਕਾਸ਼ਟ ਨਾਮ ਹੈ ਲੱਕੜੀ ਦਾ, ਜਿਹਦੀ ਪਿੱਠ ਲੱਕੜ ਦੀ ਵੱਟ ਹੁੰਦਾ ਨਾ ਪਿੱਛੇ ਉਹ ਲੱਕੜ ਦਾ, ਕਾਸ਼ਟ ਪ੍ਰਿਸ਼ਟਣੀ। ਫਿਰ ਇੱਕ ਨਾਮ ਪਾਤਸ਼ਾਹ ਕਹਿੰਦੇ ਜਵਾਲਾ ਬੰਮਣੀ, ਜਵਾਲਾ ਬੰਮਣੀ, ਬੰਮਣੀ ਨਾਮ ਪੈਦਾ ਕਰਨ ਵਾਲੀ, ਜਵਾਲਾ ਨਾਮ ਅੱਗ ਜਿਹਦੇ ਮੂੰਹ ਚੋਂ ਅੱਗ ਨਿਕਲੇ ਉਹ ਵੀ ਬੰਦੂਕ, ਉਹਨੂੰ ਕਹਿੰਦੇ ਜਵਾਲਾ ਬੰਮਣੀ। ਫਿਰ ਇੱਕ ਨਾਮ ਪਾਏ ਨਮਸਕਾਰਨੀ, ਬੰਦੂਕ ਨੂੰ ਨਮਸਕਾਰਨੀ ਕਹਿੰਦੇ ਆ। ਤੁਸੀਂ ਆਖੋਗੇ ਨਮਸਕਾਰਨੀ ਕਿਵੇਂ ਹੋਈ, ਕਿਉਂਕਿ ਬੰਦੂਕ ਚਲਾਉਣ ਲਈ ਸਿਰ ਝੁਕਾਉਣਾ ਪੈਂਦਾ, ਨਿਸ਼ਾਨਾ ਲਾਉਣਾ ਹੋਵੇ ਨਾ, ਸੀਸ ਝੁਕਾਉਣ, ਜਿਹਦੇ ਕਰਕੇ ਸੀਸ ਝੁਕਾਉਣਾ ਪਵੇ ਨਿਸ਼ਾਨਾ ਲਾਉਣਾ, ਤੇ ਇੱਦਾਂ ਸਿਰ ਥੱਲੇ ਨੂੰ ਕਰਨਾ ਪੈਣਾ, ਉਹਨੂੰ ਤਾਂ ਕਹਿੰਦੇ ਆ ਨਮਸਕਾਰਨੀ। ਤੋ ਇਸ ਤਰ੍ਹਾਂ ਸਿੰਘਾਂ ਕੋਲ ਹੁਣ ਵੱਡੇ ਸ਼ਸਤਰ ਹੈ ਨਹੀਂ, ਨਾ ਕਿਸੇ ਕੋਲ ਬੰਦੂਕ ਹੈ ਨਾ ਤਮੰਚਾ ਹੈ, ਦੁਸ਼ਮਣਾਂ ਕੋਲ ਹੈਣ ਉਹ ਚਲਾ ਰਹੇ ਨੇ।
1: ਪਰ ਉਨ ਕੀ ਗੋਲੀ ਲੰਘ ਉਨ ਪਰ ਪਾਹੇ,
0: ਪਰ ਉਹਨਾਂ ਦੀਆਂ ਚਲਾਈਆਂ ਗੋਲੀਆਂ ਉਹਨਾਂ ਦੇ ਬੰਦਿਆਂ ਨੂੰ ਵੱਜਦੀਆਂ ਹਨ।
1: ਤੋ ਮੋਮਨ ਖਾਂ ਨੇੜੇ ਆਇਆ,
0: ਫਿਰ ਮੋਮਨ ਖਾਂ ਨੇੜੇ ਆਇਆ,
1: ਤੋ ਹੱਲਾ ਤਿਮ ਫੇਰ ਕਰਾਇਆ,
0: ਉਹਨੇ ਫਿਰ ਜ਼ੋਰ ਦਾ ਹੱਲਾ ਕਰਾਇਆ। ਹੱਲਾ ਕਰਨ ਵੇਲੇ ਤੱਕੀ ਬੇਗ ਅੱਗੇ ਚੜ੍ਹ ਕੇ ਆਇਆ, ਬਾਬੇ ਤਾਰਾ ਸਿੰਘ ਨੂੰ ਲੱਭਦਾ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ, ਕੱਲ ਸ਼ਾਮ ਨੂੰ ਬਾਬਾ ਜੀ ਦੇ ਜੀਵਨ ਦੀ ਇਹ ਸਮਾਪਤੀ ਦੀ ਕਥਾ, ਬਾਬਾ ਤਾਰਾ ਸਿੰਘ ਜੀ ਦੀ ਸ਼ਹੀਦੀ ਦੀ ਕਥਾ ਹੋਵੇਗੀ। ਕੱਲ ਦੇ ਸ਼ਾਮ ਦੇ ਪ੍ਰਸੰਗ ਵਿੱਚ ਆਪਾਂ ਇਹ ਵਿਚਾਰਾਂ ਵਿਚਾਰਾਂਗੇ। ਆਪ ਜੀ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਜੀ ਸਰਵਣ ਕਰਨਾ, ਬਾਬਾ ਤਾਰਾ ਸਿੰਘ ਜੀ ਔਰ ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਵਰਣਨ ਕਰਦਿਆਂ, ਉਹਨਾਂ ਦਾ ਇਤਿਹਾਸ ਵਰਣਨ ਕਰਦਿਆਂ, ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਤ ਬੁੱਧੀ ਔਰ ਸਮਤ ਪ੍ਰਦਾਨ ਕਰਨ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ। ਆਓ ਸਮਾਪਤੀ ਦਾ ਮੰਗਲ ਪੜ੍ਹ ਕੇ ਸਮਾਪਤੀ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਜੀ, ਆਪ ਜੀ ਇਤਿਹਾਸ ਦੀ ਲੜੀਵਾਰ ਕਥਾ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰ ਰਹੇ ਸੀ, ਕਥਾ ਸਰਵਣ ਕਰਵਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਾਲੇ ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਮਈ ਦਾ ਪੂਰਾ ਮਹੀਨਾ 31 ਮਈ ਤੱਕ ਗਿਆਨੀ ਜੀ ਦੋਨੋਂ ਵਕਤ ਅੰਮ੍ਰਿਤ ਵੇਲੇ, ਸਵੇਰ ਵੇਲੇ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਔਰ ਸ਼ਾਮ ਨੂੰ ਇਤਿਹਾਸ ਦੀ ਕਥਾ ਆਪ ਜੀ ਨੂੰ ਸਰਵਣ ਕਰਵਾਇਆ ਕਰਨਗੇ, ਇਸੇ ਤਰ੍ਹਾਂ ਲਾਹੇ ਲੈਣ ਦੀ ਖੇਚਲ ਕਰਨੀ ਜੀ। ਹੁਣ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਜਿਹੜੇ ਆਪ ਸੰਗਤ ਦੇ ਪਿਛਲੇ ਕੁਝ ਦਿਨਾਂ ਤੋਂ ਦੀਦਾਰ ਕਰ ਰਹੇ ਨੇ। ਅੱਜ 8 ਵਜੇ ਤੱਕ ਦੀਵਾਨ ਦਾ ਸਮਾਂ ਹੈ ਕਿਉਂਕਿ ਸੰਗਤ ਨਗਰ ਕੀਰਤਨ ਵਿੱਚ ਸਾਰਾ ਦਿਨ ਹਾਜ਼ਰੀ ਭਰਨ ਕਰਕੇ ਕਾਫੀ ਥੱਕੀ ਹੋਈ ਹੈ। ਕੱਲ ਗਿਆਨੀ ਜੀ ਹੋਰਾਂ ਦੇ 2 ਦੀਵਾਨ ਨੇ, ਸਵੇਰ ਵੇਲੇ ਵੀ ਆਪ ਜੀ ਸਕਰੀਨ ਉੱਪਰ ਵੇਖ ਰਹੇ ਹੋ ਟਾਈਮਿੰਗ ਲਿਖੀ ਹੋਈ ਹੈ, 11:45 ਤੋਂ 11:30 ਸਵੇਰ ਦਾ ਟਾਈਮ ਹੈ ਔਰ ਸ਼ਾਮ ਨੂੰ 7:30 ਤੋਂ ਉਸੇ ਤਰ੍ਹਾਂ 8:30-9 ਵਜੇ ਤੱਕ ਸਮਾਂ ਹੋਵੇਗਾ। ਸੋ ਆਪ ਜੀ ਨੇ ਅੱਜ ਵੀ ਕੱਲ੍ਹ ਨੂੰ ਵੀ ਦੋਨੋਂ ਟਾਈਮ ਆ ਕੇ ਲਾਹੇ ਲੈਣੇ। ਪਰਸੋਂ ਗਿਆਨੀ ਜੀ ਹੋਰਾਂ ਦੀ ਪੰਜਾਬ ਵਾਪਸੀ ਹੈ, ਸੋ ਕੱਲ੍ਹ ਨੂੰ 2 ਦੀਵਾਨ ਨੇ, ਇਹ ਖਾਸ ਤੌਰ 'ਤੇ ਆਪ ਜੀ ਨੇ ਧਿਆਨ ਵਿੱਚ ਰੱਖਣਾ ਜੀ। ਆਓ ਹੁਣ ਗਿਆਨੀ ਜੀ ਹੋਰਾਂ ਪਾਸੋਂ ਗੁਰਮਤਿ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੋਕਾਂ ਦੇ ਪਾਪ ਵੇਖ ਰਿਹਾ ਰੱਬ, ਪਰ ਦਾਤਾਂ ਦੇਣੀਆਂ ਬੰਦ ਨਹੀਂ ਕਰਦਾ। ਰੱਬ ਚਾਹੇ ਤਾਂ ਇੱਕ ਮਿੰਟ ਲਈ ਉਹਨਾਂ ਦੀ ਆਕਸੀਜਨ ਬੰਦ ਕਰੇ, ਧਰਤੀ ਤੋਂ ਖਤਮ ਕਰਦੇ ਪਾਪੀ ਬੰਦੇ, ਨਹੀਂ। ਉਹ ਨਿਰਵੈਰ ਹੈ ਭਾਈ, ਉਹਨੇ ਇੱਕ ਸ਼ਡਿਊਲ ਕਾਨੂੰਨ ਬਣਾ ਦਿੱਤਾ, ਵਿਧਾਨ ਬਣਾ ਦਿੱਤਾ ਹੁਕਮੇ ਅੰਦਰ ਸਭ ਕੁਝ। ਜਿਹੜਾ ਉਹਦੇ ਹੁਕਮ ਨੂੰ ਭੰਗ ਕਰੇਗਾ ਉਹ ਸਜ਼ਾ ਦਾ ਹੱਕਦਾਰ ਹੈ। ਇੱਥੇ ਤੁਸੀਂ ਵੇਖੋਗੇ ਇਹਨਾਂ ਕੰਟਰੀਆਂ ਵਿੱਚ ਥਾਂ ਥਾਂ 'ਤੇ ਪੁਲਿਸ ਥੋੜ੍ਹੀ ਖੜ੍ਹੀ ਹੈ, ਹਰ ਜਗ੍ਹਾ ਉੱਤੇ ਪੁਲਿਸ ਵਾਲੇ ਥੋੜ੍ਹੇ ਖੜ੍ਹੇ ਨੇ ਤੁਹਾਨੂੰ ਰੋਕਣ ਵਾਸਤੇ। ਬਹੁਤ ਜਗ੍ਹਾ ਉੱਤੇ ਉਹਨਾਂ ਨੇ ਕੀ ਕੀਤਾ, ਕੈਮਰੇ ਫਿੱਟ ਕੀਤੇ ਹੋਏ ਆ। ਤੁਸੀਂ ਕਾਨੂੰਨ ਭੰਗ ਕਰਦੇ ਹੋ, ਓਵਰ ਸਪੀਡ 60 ਤੋਂ 100 'ਤੇ ਜਾ ਰਹੇ ਹੋ, ਟਿਕਟ ਤੁਹਾਡੇ ਘਰ ਆ ਜਾਣੀ $150 ਦੀ, $200। ਉਹਨਾਂ ਥਾਂ ਥਾਂ 'ਤੇ ਪੁਲਿਸ ਵਾਲੇ ਨਹੀਂ ਖੜ੍ਹੇ ਕੀਤੇ ਹੋਏ, ਉਹਨਾਂ ਕਾਨੂੰਨ ਬਣਾ ਦਿੱਤਾ, ਲਿਖ ਕੇ ਲਾ ਦਿੱਤਾ ਕਿ ਇਸ ਰੋਡ ਦੀ ਸਪੀਡ 60 ਹੈ, 70 ਹੈ, 80 ਹੈ। ਤੁਸੀਂ ਉਹ ਤੋਂ ਉੱਪਰ ਜਾਓਗੇ ਜਦੋਂ ਕੈਮਰੇ ਵਿੱਚ ਆ ਗਏ ਉਹਦੇ ਤੁਹਾਡੇ ਘਰ ਟਿਕਟ ਆ ਜਾਣੀ। ਇੱਦਾਂ ਰੱਬ ਨੇ ਵਿਧਾਨ ਬਣਾਇਆ ਹੋਇਆ, ਉਹ ਸਾਰਿਆਂ ਨੂੰ ਆਪ ਨਹੀਂ ਸਜ਼ਾ ਦਿੰਦਾ ਫਿਰਦਾ, ਉਹਨੇ ਵਿਧਾਨ ਬਣਾ ਦਿੱਤਾ। ਜੋ ਜੋ ਕਾਨੂੰਨ ਉਹਦਾ ਤੋੜੇਗਾ ਸਜ਼ਾ ਦਾ ਹੱਕਦਾਰ ਹੁੰਦਾ ਰਹੇਗਾ। ਹਾਂ, ਫਿਰ ਰੱਬ ਕਾਲਾ ਨਹੀਂ ਹੈ ਸਜ਼ਾ ਦੇਣ, ਇਹ ਉਹਦੀ ਵਡਿਆਈ ਹੈ ਕਿ ਦੀਨ ਦਿਆਲ ਦਇਆ ਨਿਤ ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਬਰਦਾਸ਼ਤ ਕਰਦਾ ਸੋਤੀ ਦੇ ਰੋਗ, ਉਹ ਰੋਗ ਜਿਹਨਾਂ ਨੂੰ

ਯਾਰ ਕਿਉਂਕਿ ਬੰਦਿਆਂ ਦੇ ਸਮਝਾਇਆ ਨਹੀਂ ਕਿਸੇ ਨੇ ਸਮਝਣ, ਇਹ ਵੀ ਯਾਦ ਰੱਖਿਓ। ਇੱਕ ਨੁਕਤਾ ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ, ਪਤੀ ਅਤੇ ਪਤਨੀ ਦੀ ਲੜਾਈ ਕੋਈ ਬੰਦਾ ਨਹੀਂ ਮੁਕਾ ਸਕਦਾ। ਥਰਡ ਪਰਸਨ ਨੂੰ ਦੱਸੋਗੇ ਗੱਲਾਂ ਜ਼ਿਆਦਾ ਵੱਧ ਜਾਣਗੀਆਂ। ਉਹਦੇ ਵਿੱਚ ਜਦੋਂ ਵੀ ਕੋਈ ਥਰਡ ਪਰਸਨ ਆਏਗਾ, ਚਾਹੇ ਹਸਬੈਂਡ ਵੱਲੋਂ ਉਹਦੇ ਪੇਰੈਂਟਸ ਆ ਜਾਣ, ਚਾਹੇ ਵਾਈਫ ਵੱਲੋਂ ਉਹਦੇ ਪੇਰੈਂਟਸ ਆ ਜਾਣ, ਉਹ ਗੱਲ ਡੈਫੀਨੇਟ ਵਧੇਗੀ, ਇੱਕੋ ਚੀਜ਼ ਨਾਲ ਮੁੱਕੇਗੀ, ਜਦੋਂ ਦੋਵੇਂ ਸੇਵਾ ਅਤੇ ਸਿਮਰਨ ਨਾਲ ਜੁੜ ਕੇ ਆਪਣੀ ਗਲਤੀ ਆਪ ਮਹਿਸੂਸ ਕਰਨ। ਉਹਦੇ ਵਾਸਤੇ ਕੀ ਹੁੰਦਾ, ਆਪਾਂ ਗੁਰੂ ਨੂੰ ਕਹੀਏ। ਬੰਦੇ ਸਮਝਾਉਣਗੇ, ਈਰਖਾ ਪੈਦਾ ਹੋ ਜਾਂਦੀ, ਤੂੰ ਕਿਉਂ ਦੱਸਿਆ, ਤੂੰ ਕਿਉਂ ਉਹਦੇ ਕੋਲ ਦੱਸਿਆ। ਗੁਰੂ ਨੂੰ ਦੱਸੋ, ਆ ਕੇ ਕਹੋ, ਨਾਨਕ ਰਾਖ ਲਿਓ ਆਪਣ ਕਰ ਕਰਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਹੇ ਵਾਹਿਗੁਰੂ ਆਪਣੀ ਕਿਰਪਾ ਕਰਕੇ ਰੱਖ ਲਓ। ਸੋ ਇਹ ਕਈ ਜਨਮਾਂ ਤੋਂ ਚੱਲ ਰਹੇ ਨੇ, ਵਹਿਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋ ਆਹੂ ਜੁਗਤ ਬਿਹਾਨੇ ਕਈ ਜਨਮ। ਜਦੋਂ ਸੇਵਾ ਸਿਮਰਨ ਪ੍ਰਵਾਨ ਹੋਣ ਲੱਗ ਪਿਆ, ਤੁਸੀਂ ਨਿਰਵੈਰ ਹੋਣ ਲੱਗ ਜਾਣਾ। ਕਿਉਂ? ਰੱਬ ਦੀ ਡੈਫੀਨੇਸ਼ਨ ਪਰਿਭਾਸ਼ਾ ਵਡਿਆਈ ਇਹ ਹੈ ਕਿ ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਤੁਹਾਡੇ ਅੰਦਰੋਂ ਵਿਰੋਧ ਮੁੱਕ ਜਾਏਗਾ, ਤੁਹਾਡੇ ਅੰਦਰੋਂ ਲੋਭ ਮੁੱਕਣਾ ਸ਼ੁਰੂ ਹੋ ਜਾਏਗਾ, ਇਹ ਚੀਜ਼ਾਂ ਅੰਦਰੋਂ ਖਤਮ ਹੋਣ ਲੱਗ ਪੈਂਦੀਆਂ। ਪਹਿਲਾਂ ਸੁਰਤੀ ਦੇ ਰੋਗ ਮੁੱਕਦੇ, ਫਿਰ ਸਰੀਰ ਦੇ ਵੀ ਰੋਗ ਮੁੱਕਦੇ, ਫਿਰ ਜਨਮ ਸਫਲ ਹੁੰਦਾ। ਅਤੇ ਇੱਕ ਦੋ ਬਹੁਤ ਹੀ ਨੇੜੇ ਦੇ ਫਰੈਂਡ ਦੋਸਤ ਆਪਸ ਵਿੱਚ, ਉਹਨਾਂ ਇਕੱਠਾ ਬਿਜ਼ਨਸ ਕਰ ਲਿਆ। ਜਦੋਂ ਉਹਨੇ ਬਿਜ਼ਨਸ ਕੀਤਾ ਤਾਂ ਇੱਕ ਬੰਦਾ ਉਹਦਾ ਫਰੈਂਡ, ਲੋਭੀ ਬੜਾ, ਉਹਦੇ ਮਨ 'ਚ ਹੋਣਾ ਵੀ ਜੇ ਦੂਜਾ ਦੋਸਤ ਨਾ ਕੰਮ 'ਤੇ ਆਵੇ ਮੈਂ ਵਿੱਚੋਂ ਥੋੜ੍ਹੀ ਜਿਹੀ ਕੁੰਡੀ ਲਾ ਲਿਆ ਕਰਾਂ। ਤਾਂ ਥੋੜ੍ਹੀ ਜਿਹੀ ਕੁੰਡੀ ਪੈਸਿਆਂ ਦੀ ਵਿੱਚੋਂ ਲਾ ਲੈਂਦਾ, ਚੀਜ਼ਾਂ ਵੇਚ ਦਿੰਦਾ, ਪਤਾ ਹੀ ਨਹੀਂ ਲੱਗਦਾ। ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ, ਪਾਪ ਹੈ ਤਾਂ ਬੁਰਾ, ਪਰ ਜਦੋਂ ਤੁਸੀਂ ਇਹਨੂੰ ਕੰਟੀਨਿਊ ਕਰਨ ਲੱਗ ਜਾਓ ਨਾ, ਤਾਂ ਇਹ ਤੁਹਾਨੂੰ ਬਹੁਤ ਪਿਆਰਾ ਲੱਗਣ ਲੱਗ ਪੈਂਦਾ। ਤੁਹਾਨੂੰ ਲੱਗਦਾ ਹੀ ਨਹੀਂ ਕਿ ਮੈਂ ਪਾਪ ਕਰ ਰਿਹਾ, ਤੁਹਾਨੂੰ ਲੱਗਦਾ ਹੀ ਨਹੀਂ ਕਿ ਮੈਂ ਗਲਤੀ ਕਰ ਰਿਹਾ। ਤਾਂਹੀਓ ਤੇ ਈਗੋ ਵਿੱਚ ਲੋਕ ਜਿਹੜੇ ਜਿਉਂਦੇ ਉਹ ਕਹਿੰਦੇ ਨਹੀਂ ਮੈਂ ਗਲਤੀ ਕੀਤੀ, ਮੇਰੀ ਕੋਈ ਗਲਤੀ ਨਹੀਂ। ਤਾਂ ਉਹ ਦੋਸਤ ਉਹਦੇ ਨਾਲ ਵੇਈ ਮੰਨੀ ਕਰੇ, ਉਹਨੂੰ ਪਾਪ ਪਿਆਰਾ ਲੱਗਣ ਲੱਗ ਪਿਆ, ਕਦੇ ਥੋੜ੍ਹੇ ਪੈਸਿਆਂ ਦੀ, ਫਿਰ ਕਦੇ ਮੌਕਾ ਮਿਲਣਾ ਜ਼ਿਆਦਾ ਪੈਸਿਆਂ ਦੀ, ਕਈ ਸਾਲ ਇਸ ਤਰ੍ਹਾਂ ਲੰਘੇ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਇੱਕ ਦਿਨ ਕੀ ਹੋਇਆ, ਉਹਨੂੰ ਚੰਗਾ ਮੌਕਾ ਮਿਲ ਗਿਆ। ਰੱਬ ਨਾ ਫਿਰ ਜਿੱਦਾਂ ਦਾ ਤੁਸੀਂ ਕੰਮ ਕਰੋਗੇ ਰੱਬ ਉੱਦਾਂ ਦੇ ਮੌਕੇ ਦਿੰਦਾ। ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ, ਤੁਹਾਨੂੰ ਨਾਮ ਦਾ ਮੌਕਾ ਦਏਗਾ ਰੱਬ ਜਪਣ ਲਈ। ਤੁਸੀਂ ਬੁਰੇ ਕਰਮ ਕਰਨ ਲੱਗ ਜਾਓ, ਤੁਹਾਨੂੰ ਉੱਦਾਂ ਦਾ ਮੌਕਾ ਦਏਗਾ ਰੱਬ, ਕਿਉਂਕਿ ਰੱਬ ਵੱਲੋਂ ਬਿਲਕੁਲ ਸੁਤੰਤਰ ਹੋ ਤੁਸੀਂ ਕਰਮ ਕਰਨ ਵਾਸਤੇ। ਕਿਸੇ ਨੂੰ ਰੱਬ ਨੇ ਬੰਨਿਆ ਨਹੀਂ ਹੋਇਆ, ਸੁਤੰਤਰ ਹੋ ਤੁਸੀਂ। ਰੱਬ ਨੇ ਆਜ਼ਾਦ ਕੀਤਾ ਬੰਦੇ ਨੂੰ, ਸੁਤੰਤਰ ਨਾ ਤੂੰ, ਪਰ ਜਦੋਂ ਦਾ ਫਲ ਭੁਗਤਣਾ ਫਿਰ ਉਹ ਮਾਲਕ ਦੀ ਮਰਜ਼ੀ ਹੈ, ਫਿਰ ਸਾਡੀ ਕੋਈ ਮਰਜ਼ੀ ਨਹੀਂ। ਤੁਸੀਂ ਜਿੰਨੀ ਮਰਜ਼ੀ ਸਪੀਡ 'ਤੇ ਗੱਡੀ ਚਲਾ ਸਕਦੇ ਹੋ, ਸੁਤੰਤਰ ਹੋ, ਪਰ ਜਦੋਂ ਟਿਕਟ ਮਿਲਣੀ ਉਹ ਫਿਰ ਉਹਦਾ ਡਿਸੀਜਨ ਹੈ ਉਹਨੇ ਕੀ ਦੇਣਾ ਮੌਕੇ 'ਤੇ। ਇੱਦਾਂ ਰੱਬ ਦਾ ਕਾਨੂੰਨ ਹੈ। ਤੁਹਾਨੂੰ ਮੌਕਾ ਮਿਲ ਗਿਆ, ਉਹਦਾ ਦੋਸਤ ਬਿਮਾਰ ਹੋ ਗਿਆ, ਕਈ ਦਿਨ ਕੰਮ 'ਤੇ ਨਹੀਂ ਆਇਆ, ਉਹਨੇ ਕਿਹਾ ਤਾਂ ਮੌਜਾਂ ਲੱਗ ਗਈਆਂ, ਹੁਣ ਪੈਸੇ ਸੌਦਾ ਵੇਚ ਦਿੰਦਾ, ਲੱਕੜ ਵੇਚਦਾ ਪੈਸੇ ਬਚਾ ਲੈਂਦਾ, ਦਿਖਾਉਂਦਾ ਕਾਗਜ਼ਾਂ ਵਿੱਚ ਕੁਝ ਹੋਰ ਹੈ, ਅਸਲ ਵਿੱਚ ਕੁਝ ਹੋਰ ਹੈ। ਤਾਂ ਉਹਨੇ ਹਜ਼ਾਰਾਂ ਨਹੀਂ ਲੱਖਾਂ ਰੁਪਏ ਦੀ ਵਿੱਚੋਂ ਬੇਈਮਾਨੀ ਕਰ ਲਈ। ਇੱਕ ਦਿਨ ਉਹਦੇ ਦੋਸਤ ਦੇ ਘਰਵਾਲੀ ਦਾ ਫੋਨ ਆਇਆ ਕਿ ਭਾਅ ਜੀ ਤੁਸੀਂ ਖਬਰ ਲੈ ਲੈਣੀ ਸੀ ਉਹਨਾਂ ਦੀ, ਉਹ ਜ਼ਿਆਦਾ ਢਿੱਲੇ ਨੇ। ਤਾਂ ਫਿਰ ਉਹ ਹੋਸਪਿਟਲ ਗਿਆ। ਇਹ ਕਥਾ ਮੈਂ ਨੈੱਟ ਉੱਤੇ ਵੀ ਪਾਈ ਹੈ ਤਾਂ ਜੋ ਸਾਨੂੰ ਸੋਝੀ ਆ ਜਾਏ। ਜਦੋਂ ਹੋਸਪਿਟਲ ਗਿਆ ਨਾ, ਬੇਈਮਾਨੀ ਹੋਰ ਵੱਧ ਗਈ। ਪਾਪ ਇੱਦਾਂ ਦੀ ਚੀਜ਼ ਹੈ, ਜਿੱਥੇ ਜਾਓਗੇ ਤੁਹਾਨੂੰ ਉਹੀ ਚੀਜ਼ਾਂ ਦਿਸਣਗੀਆਂ। ਮੰਨ ਲਓ ਕੋਈ ਬੰਦੇ ਦੀਆਂ ਅੱਖਾਂ ਬਹੁਤ ਵਿਕਾਰੀ ਹੋ ਗਈਆਂ, ਉਹਨੂੰ ਸਤਸੰਗ ਵਿੱਚ ਵੀ ਲੈ ਜਾਓ ਗੁਰਦੁਆਰੇ, ਉਹਨੂੰ ਵਿਕਾਰ ਹੀ ਦਿਸਣੇ ਨੇ, ਉਹਨੂੰ ਮਾੜੀ ਚੀਜ਼ ਹੀ ਦਿਸਣੀ ਉੱਥੇ ਗੁਰਦੁਆਰੇ ਜਾ ਕੇ, ਚੰਗਾ ਨਹੀਂ ਦਿਸੇਗਾ। ਜਿਸ ਤਰ੍ਹਾਂ ਦੀ ਸੁਰਤੀ ਹੋ ਜਾਂਦੀ, ਜਿਸ ਤਰ੍ਹਾਂ ਦੀ ਤੁਹਾਡੀ ਅੰਦਰ ਦੀ ਦ੍ਰਿਸ਼ਟੀ ਹੈ, ਤੁਹਾਨੂੰ ਸ੍ਰਿਸ਼ਟੀ ਉੱਦਾਂ ਦੀ ਦਿਸਣ ਲੱਗ ਪੈਂਦੀ, ਮਾੜੀ ਦਿਸਣ ਲੱਗ। ਜਦੋਂ ਹੋਸਪਿਟਲ ਗਿਆ ਤਾਂ ਉਹਦੀ ਦ੍ਰਿਸ਼ਟੀ ਵਿੱਚ ਅੰਦਰ ਲੋਭ ਸੀ, ਤੁਹਾਨੂੰ ਉੱਦਾਂ ਦਾ ਸਭ ਕੁਝ ਮਿਲ ਗਿਆ। ਹੋਸਪਿਟਲ ਜਾਂਦਿਆਂ ਉਹਨੇ ਉਹਦੀ ਖਬਰ ਲਈ ਅਤੇ ਸਾਹਮਣੇ ਜਿਹੜੀ ਨਰਸ ਮਿਲ ਗਈ ਨਾ, ਤਾਂ ਵੀ ਉਸ ਤਰ੍ਹਾਂ ਦੀ ਮਿਲ ਗਈ। ਉਹਨੂੰ ਉਹ ਕਹਿੰਦਾ ਜੇ ਮੈਂ ਤੈਨੂੰ 50,000 ਰੁਪਈਆ ਦੇ ਦਾਂ
ਮੇਰਾ ਕੰਮ ਕਰਦੀ ਉਹਨੂੰ ਕਿਹਾ ਦੱਸੋ ਕਹਿੰਦੇ ਇਹ ਜਿਹੜਾ ਪੇਸ਼ੈਂਟ ਹੈ ਨਾ ਬਚਣਾ ਨਹੀਂ ਚਾਹੀਦਾ ਇਹ ਪੇਸ਼ੈਂਟ ਠੀਕ ਨਹੀਂ ਹੋਣਾ ਚਾਹੀਦਾ ਇਹ ਬਚਣਾ ਨਹੀਂ ਚਾਹੀਦਾ ਇੱਕ ਦੋ ਦਿਨਾਂ ਵਿੱਚ ਕਿਸੇ ਤਰ੍ਹਾਂ ਥੋੜ੍ਹਾ ਬਹੁਤਾ ਸਲੋ ਪੋਇਜ਼ਨ ਪਾ ਕੇ ਇਹਦਾ ਕੰਮ ਨਿਬੇੜ ਦੇ 50,000 ਦੇਵਾਂਗਾ ਉਹ ਵੀ ਲਾਲਚੀ ਮਿਲ ਗਏ ਕਿਉਂਕਿ ਲਾਲਚੀਆਂ ਨੂੰ ਲਾਲਚੀ ਮਿਲ ਜਾਂਦੇ ਚੋਰਾਂ ਨੂੰ ਚੋਰ ਸੈਂਕੜੇ ਕੋਹ ਤੋਂ ਮਿਲ ਜਾਂਦੇ ਨਸ਼ੇੜੀਆਂ ਨੂੰ ਨਸ਼ੇੜੀ ਸੈਂਕੜੇ ਕੋਹ ਤੋਂ ਮਿਲ ਜਾਂਦੇ ਤੁਸੀਂ ਨਾਮ ਜਪਣ ਲੱਗ ਜਾਓ ਤੁਹਾਨੂੰ ਨਾਮ ਵਾਲੀਆਂ ਰੂਹਾਂ ਮਿਲ ਪੈਣਗੀਆਂ ਆਖੋ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਉੱਦਾਂ ਦੇ ਬੰਦੇ ਮਿਲਣਗੇ ਤੋ ਨਰਸ ਵੀ ਉੱਦਾਂ ਦੀ ਮਿਲ ਗਈ ਉਹਨੇ ਦੋ ਕੁ ਦਿਨਾਂ ਵਿੱਚ ਉਹਨੂੰ ਗਲੂਕੋਜ਼ ਵਿੱਚ ਪਾ ਕੇ ਥੋੜ੍ਹੀ ਥੋੜ੍ਹੀ ਜ਼ਹਿਰ ਚੜ੍ਹਾ ਦਿੱਤੀ ਠੀਕ ਹੋਣ ਦੀ ਬਜਾਏ ਤੀਜੇ ਦਿਨ ਉਹਦੀ ਮੌਤ ਹੋ ਗਈ 50,000 ਰੁਪਈਆ ਉਹ ਲੈ ਗਈ ਝੂਠਾ ਰੁੰਦਨ ਕੀਤਾ ਝੂਠਾ ਰੁੰਦਨ ਹੋਇਆ ਦੁਆਲੇ ਥੋੜ੍ਹਾ ਬਹੁਤਾ ਝੂਠਾ ਰੋਇਆ ਮੇਰਾ ਦੋਸਤ ਸੀ ਮੇਰਾ ਪਾਰਟਨਰ ਸੀ ਉਹ ਤੋਂ ਬਾਅਦ ਥੋੜ੍ਹੇ ਦਿਨਾਂ ਤੋਂ ਬਾਅਦ ਫਿਰ ਹਿਸਾਬ ਕਿਤਾਬ ਦੇਣ ਆ ਗਿਆ ਆ ਕੇ ਫਿਰ ਉਹਦੇ ਘਰ ਵਾਲੀ ਨੂੰ ਕਹਿੰਦਾ 1,00,000 ਮੈਂ ਲੈਣਾ ਸੀ 1,00,000 ਲੈਣਾ ਸੀ ਦੁਨੀਆਂ ਇਸ ਤਰ੍ਹਾਂ ਦੀ ਹੈ ਜਦੋਂ ਬੰਦਾ ਮਰ ਜਾਂਦਾ ਲੈਣ ਵਾਲੇ ਆਉਂਦੇ ਨੇ ਦੇਣ ਵਾਲਾ ਕੋਈ ਵੀ ਨਹੀਂ ਆਉਂਦਾ ਦੇਖ ਲਓ ਤੁਸੀਂ ਜਦੋਂ ਤੁਸੀਂ ਫਸੋਗੇ ਨਾ ਤੁਹਾਡੇ ਪੈਸੇ ਦੇਣ ਵਾਲਾ ਨਹੀਂ ਕੋਈ ਆਏਗਾ ਕਿ ਮੈਂ ਇਹਦੇ ਦੇਣੇ ਸੀ ਪੈਸੇ ਲੈਣ ਵਾਲੇ ਵੀ ਆ ਜਾਣਗੇ ਕਿ ਲੈਣੇ ਸੀ ਜੀ ਇੱਥੋਂ ਲੈਣੇ ਸੀ ਦੇਣ ਵਾਲਾ ਕੋਈ ਵੀ ਨਹੀਂ ਆਉਣਾ ਤਾਂ ਉਹਨੇ ਆ ਕੇ ਸਾਰਾ ਕੋਈ ਕਹਿੰਦਾ 1,00,000 ਮੈਂ ਤੋਂ ਉਦੋਂ ਲਿਆ ਸੀ ਉਦੋਂ ਇੱਦਾਂ ਲਿਆ ਸੀ ਹਿਸਾਬ ਕਿਤਾਬ ਕਰਕੇ ਉਹਨੇ ਬਿਜ਼ਨਸ ਵਿੱਚੋਂ ਉਹਦਾ ਹਿੱਸਾ ਕੱਢ ਦਿੱਤਾ ਥੋੜ੍ਹੇ ਲੱਖਾਂ ਵਿੱਚ ਹੀ ਕੱਢ ਦਿੱਤਾ ਹੁਣ ਖੁਸ਼ ਹੁੰਦਾ ਸਾਰਾ ਕਾਰੋਬਾਰ ਮੇਰਾ ਸਾਰਾ ਬਿਜ਼ਨਸ ਮੇਰਾ ਸਾਰੇ ਪੈਸੇ ਮੈਨੂੰ ਬਚਣੇ ਲੋਭ ਪਾਪਾਂ ਵਿੱਚ ਬਦਲ ਗਿਆ ਰੱਬ ਨੇ ਫਿਰ ਕੁਝ ਸਾਲਾਂ ਬਾਅਦ ਹਿਸਾਬ ਕਿਤਾਬ ਸ਼ੁਰੂ ਕੀਤਾ ਇੱਕ ਧਿਆਨ ਵਿੱਚ ਰੱਖਿਓ ਜ਼ਿੰਦਗੀ ਦੇ 20 ਸਾਲਾਂ ਬਾਅਦ ਜ਼ਿੰਦਗੀ ਦੀ ਕਿਤਾਬ ਦਾ ਪੰਨਾ ਪਲਟਦਾ ਛੇਤੀ ਨਹੀਂ ਰੱਬ ਪਲਟਦਾ ਘੱਟੋ ਘੱਟ 20 ਸਾਲਾਂ ਬਾਅਦ ਰੱਬ ਜ਼ਿੰਦਗੀ ਦੀ ਕਿਤਾਬ ਦਾ ਪੰਨਾ ਪਲਟਦਾ ਫਿਰ ਦੁੱਖਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਫਿਰ ਲੇਖਾ ਹਿਸਾਬ ਸ਼ੁਰੂ ਹੁੰਦਾ ਛੇਤੀ ਨਹੀਂ ਰੱਬ ਕਾਲਾ ਨਹੀਂ ਹੈ ਅੱਜ ਕੀਤਾ ਤੁਸੀਂ ਮਹੀਨੇ ਨੂੰ ਮਿਲ ਜਾਣਾ ਨਾ 20 ਸਾਲ ਲੰਘ ਜਾਂਦੇ ਉਹਦੇ ਘਰ ਇੱਕ ਬੇਟਾ ਜਨਮਿਆ ਉਹਨੇ ਬੜੀਆਂ ਖੁਸ਼ੀਆਂ ਸ਼ਰਾਬਾਂ ਪਾਈਆਂ ਜਦੋਂ ਬੇਟਾ 2-4-5 ਸਾਲ ਦਾ ਹੋ ਗਿਆ ਫਿਰ ਰੱਬ ਨੇ ਪੰਨਾ ਪਲਟ ਦਿੱਤਾ ਹੁਣ ਉਹਦਾ ਬੇਟਾ ਬਿਮਾਰ ਹੋ ਗਿਆ ਉੱਤੇ ਪੈਸੇ ਲੱਗਣੇ ਸ਼ੁਰੂ ਹੋ ਗਏ ਪੈਸੇ ਲਾਉਂਦਾ ਬਿਮਾਰੀ ਵੱਧਦੀ ਜਾਂਦੀ ਹੈ ਪੈਸੇ ਲਾਉਂਦਾ ਬਿਮਾਰੀ ਵੱਧਦੀ ਜਾਂਦੀ ਹੈ 1 ਸਾਲ 2 ਸਾਲ 4 ਸਾਲ ਉਸ ਬੱਚੇ ਦਾ 16 ਸਾਲ ਇਲਾਜ ਚੱਲਿਆ ਲੱਖਾਂ ਰੁਪਈਆ ਉਹਦੇ ਉੱਤੇ ਲੱਗ ਗਿਆ ਕਿਸੇ ਨੇ ਸਲਾਹ ਦਿੱਤੀ ਸਰਦਾਰ ਜੀ ਬੱਚਾ ਤੁਹਾਡਾ ਠੀਕ ਨਹੀਂ ਹੋ ਰਿਹਾ ਪਰ ਜਵਾਨ ਹੋ ਗਿਆ ਹੈ ਜੇ ਆਪਣੀ ਕੁੱਲ ਵੰਸ਼ ਰੱਖਣੀ ਐਡਾ ਵੱਡਾ ਕਾਰੋਬਾਰ ਆ ਲੱਖਾਂ ਦਾ ਇਹਦਾ ਵਿਆਹ ਕਰ ਦਿਓ ਕੋਈ ਬੱਚਾ ਹੋਏਗਾ ਤੁਹਾਡੀ ਵੰਸ਼ ਰਹਿ ਜਾਏਗੀ ਉਹਨੇ ਫਿਰ ਰਿਸ਼ਤਾ ਲੱਭਿਆ ਅਮੀਰ ਬੰਦਿਆਂ ਦੇ ਜਿਨ੍ਹਾਂ ਦਾ ਬਾਹਰੋਂ ਕੁਝ ਬਣਿਆ ਹੋਵੇ ਰੌਲਾ ਉਹਨਾਂ ਦੇ ਬਿਮਾਰ ਵੀ ਵਿਆਹ ਹੋ ਜਾਂਦੇ ਨੇ ਗਰੀਬਾਂ ਦੇ ਕਈ ਵਾਰ ਚੰਗੇ ਵੀ ਨਹੀਂ ਵਿਆਹ ਹੁੰਦੇ ਤਾਂ ਉਹਦੇ ਪੈਸੇ ਕਰਕੇ ਉਹਦੇ ਕਾਰੋਬਾਰ ਕਰਕੇ ਉਹਦੇ ਬਿਮਾਰ ਲੜਕੇ ਦੀ ਵੀ ਸ਼ਾਦੀ ਹੋ ਗਈ ਜਦੋਂ ਸ਼ਾਦੀ ਹੋ ਗਈ 1.5 ਸਾਲ 2 ਸਾਲ ਲੰਘ ਗਏ ਠੀਕ ਨਹੀਂ ਹੋਇਆ 2 ਸਾਲਾਂ ਬਾਅਦ ਬਿਮਾਰੀ ਇੰਨੀ ਵੱਧ ਗਈ ਕਿ ਉਹਦਾ ਲੜਕਾ ਮਰ ਗਿਆ ਅਤੇ ਜਿਹੜੀ 9 ਘਰ ਵਿੱਚ ਵਿਆਹੀ ਆਈ ਨਾ ਬੰਦਿਆਂ ਦੇ ਵਿੱਚ ਪੈ ਕੇ ਲੱਖਾਂ ਰੁਪਏ ਦਾ ਫੈਸਲਾ ਕੀਤਾ ਉਹ ਕਹਿੰਦੇ ਸਾਰੀ ਉਮਰ ਥੋੜ੍ਹੀ ਇੱਥੇ ਬਿਠਾਉਣੀ ਹੈ ਐਡੀ ਇਹਦੀ ਉਮਰ ਬੱਚੀ ਜਵਾਨ ਇਹਨੂੰ ਵਿਚਾਰੀ ਨੂੰ ਕਿਤੇ ਹੋਰ ਬਿਠਾਉਣੇ ਪੈਸੇ ਦਿਓ ਉਹ ਆਪਣੇ ਘਰ ਵਾਲੇ ਦਾ ਹਿੱਸਾ ਲੈ ਗਈ ਲੱਖਾਂ ਰੁਪਈਆ ਲੈ ਗਏ ਕੰਗਾਲ ਹੋ ਗਿਆ ਇਸੇ ਗਮ ਵਿੱਚ ਕਿ ਪੁੱਤ ਵੀ ਮਰ ਗਿਆ ਨੂੰਹ ਵੀ ਚਲੀ ਗਈ ਪੈਸਾ ਵੀ ਲੈ ਗਈ ਘਰ ਵਾਲੀ ਬਿਮਾਰ ਪੈ ਗਈ ਕੁਝ ਮਹੀਨੇ ਉਹਦੇ 'ਤੇ ਪੈਸਾ ਲੱਗਾ ਉਹ ਵੀ ਮਰ ਗਿਆ ਮਰ ਗਈ ਫਿਰ ਦੁਖੀ ਹੋਇਆ ਕੰਗਾਲ ਹੋ ਗਿਆ ਕਾਰੋਬਾਰ ਵਿਕ ਗਿਆ ਹੁਣ ਸੋਚਦਾ ਮੈਂ ਇਕੱਲਾ ਕਾਹਦੇ ਵਾਸਤੇ ਜੀਣਾ ਨਾ ਘਰ ਵਿੱਚ ਪੁੱਤ ਨਾ ਨੂੰਹ ਨਾ ਘਰ ਵਾਲੀ ਮੈਂ ਕਿਹਦੇ ਵਾਸਤੇ ਜੀਣਾ ਕਾਰੋਬਾਰ ਵੀ ਚਲਾ ਗਿਆ ਜ਼ਿੰਦਗੀ ਦੇ ਇਹ 20 ਸਾਲ ਇਸੇ ਤਰ੍ਹਾਂ ਫਿਰ ਲੰਘ ਗਏ ਹੁਣ ਦੁਖੀ ਹੋ ਕੇ ਇੱਕ ਦਿਨ ਆਪਣੇ ਕਰਮਾਂ ਨੂੰ ਪਛਤਾਉਂਦਾ ਕਿਸੇ ਸਾਧੂ ਨੇ ਆ ਕੇ ਮੋਢੇ 'ਤੇ ਹੱਥ ਰੱਖਿਆ ਕਹਿੰਦੇ ਭਲਿਆ ਰੋਂਦਾ ਕਿਉਂ ਆ ਲੇਖਾ ਦੇ ਹੁਣ ਰੋ ਕਿਉਂ ਰਿਹਾ ਲੇਖਾ ਹੋ ਰਿਹਾ ਕਹਿੰਦਾ ਜੀ ਇੰਨਾ ਵੀ ਮੈਂ ਕੀ ਮਾੜਾ ਕੀਤਾ ਕਿਉਂਕਿ ਬੰਦਾ ਮੰਨਦਾ ਨਹੀਂ ਨਾ ਇੰਨਾ ਵੀ ਮੈਂ ਕੀ ਪਾਪ ਕੀਤਾ ਕਿ ਰੱਬ ਨੇ ਮੇਰਾ ਪੁੱਤ ਵੀ ਖੋ ਲਿਆ ਨੂੰਹ ਵੀ ਚਲੀ ਗਈ ਘਰ ਵਾਲੀ ਵੀ ਮਰ ਗਈ ਪੈਸਾ ਵੀ ਚਲ ਗਿਆ ਐਸਾ ਮੈਂ ਕੀ ਪਾਪ ਕੀਤਾ ਉਹ ਸਾਧੂ ਨੇ ਯਾਦ ਕਰਾਇਆ ਕਹਿੰਦੇ ਇੱਕ ਇੱਕ ਚੀਜ਼ ਦਾ ਹਿਸਾਬ ਲਿਆ ਰੱਬ ਨੇ ਜਿਹੜੇ ਦੋਸਤ ਨੂੰ ਜ਼ਹਿਰ ਦਾ ਟੀਕਾ ਲਵਾ ਕੇ ਮਰਵਾਇਆ ਸੀ ਤੂੰ
याद कर जेड़े दोस्त नूं जहर दा टीका लगवा के मरवाया सी ओही ओ तेरे घर पुत्तर बन के पैदा होया है, सारा हिसाब लै गया, एक पैसा नहीं छड्डिया, दुगना लै गया तेरे कोल, ओदी बीमारी खा गई तेरा पैसा। फिर अखां खुलियां, कहिंदे होर सुन, जिहड़ी नर्स ने 50,000 दे लालच विच टीका लाया सी तेरे दोस्त नूं, उहने इह नहीं सोचिया किसी के बच्चे अनाथ हो रहे ने, उहने इह नहीं सोचिया कोई बीबी विधवा हो रही है, उन्हें लालच करके जहर का टीका लाता 50,000 दे लालच विच, कहिंदे थोड़े सालों बाद वह भी मर गई सी, मर के उहदा दुबारा जन्म होया, उही नौ बन के तेरे घर आई, हुण पैसा तो लखां मिल गया, पति नहीं उहदे कोल रहा, आप भी विधवा बन के बैठी है। उहने किसी नूं विधवा कीता सी ना, लखां रुपया लैके बैठी अपने पेके घर, विधवा होके बैठी है, लिखा दे रही है, तेरा सारा हिसाब किताब रब ने पूरा करता, घर वाली मर गई, बिजनेस चला गया, पुत्र चला गया। कहिंदे लिखा है रब दा, रब ने 20 सालों बाद लिखा शुरू किया, हुण दस की करने। चरनी टै पिया जी, राह दसो। कहिंदे कोई राह आ, रब नूं कह के ते तेनूं बख्श दे, नानक राख ले हो अपन कर करम, इक्को रस्ता है, कह

ਨਾਨਕ ਕਹਿੰਦੇ ਭਾਈ ਅਰਦਾਸ ਕਰ ਤੂੰ ਬਖਸ਼ਿਆ ਜਾਵੇ। ਇਹ ਰੱਬ ਫਿਰ ਲਿਖਾ ਸਾਹਿਬ ਪੂਰਾ ਕਰਦਾ, ਸਭ ਕੁਝ ਲਿਖੇ ਵਿੱਚ ਹੈ। ਜਿਹਾ ਜਿਹਾ ਬੀਜੇ ਸੋ ਲੁਣੇ, ਕਰਮਾ ਸੰਧੜਾ ਖੇਤ। ਇਹਨੂੰ ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਮਹਾਰਾਜ ਜਿਹੜੇ ਦੁਨੀਆਂ ਦੇ ਸੁੱਖ ਕਹਿੰਦੇ ਭੋਗ ਲਾ, ਤੈਨੂੰ ਕਿਹੜਾ ਰੋਕਦਾ ਰੱਬ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ,

ਕਿ ਤਾਂ ਭਾਈ ਇਹ ਲੇਖਾ ਸਾਫ ਹੋਣਾ। ਹੁਣ ਆਪਾਂ ਅਗਲੀ ਗੱਲ ਸ਼ੁਰੂ ਕਰੀਏ, ਇਹ ਸੀ ਕਰਮ। ਇਹਦੇ ਬਾਰੇ ਹਜ਼ੂਰ ਨੇ ਕਿਹਾ ਦਰਗਾਹ ਤੱਕ ਜਾਣੇ ਨੇ। ਇੱਕ ਸ਼ਬਦ ਮੈਂ ਤੁਹਾਨੂੰ ਹੋਰ ਪੜ੍ਹਾ ਦਾਂ, ਕਰਮਾਂ ਤੋਂ ਬਾਅਦ ਫਿਰ ਕਿਰਪਾ, ਜਿਹੜੀ ਚੀਜ਼ ਆਪਾਂ ਲੈਣ ਬੈਠੇ ਹਾਂ, ਕਿਉਂਕਿ ਆਪਾਂ ਕਰਮ ਨਹੀਂ ਸਦਾ ਚੰਗੇ ਕਰ ਸਕਦੇ। ਕੋਈ ਬੰਦਾ ਦਾਅਵਾ ਕਰ ਸਕਦਾ ਮੈਂ ਸਾਰੇ ਕੰਮ ਚੰਗੇ ਕੀਤੇ, ਮੇਰੇ ਤੋਂ ਕੋਈ ਗਲਤੀ ਨਹੀਂ ਹੋਈ, ਮੈਂ ਕਦੇ ਕੋਈ ਗਲਤੀ ਨਹੀਂ ਕੀਤੀ? ਕੋਈ ਦਾਅਵਾ ਨਹੀਂ ਕਰ ਸਕਦਾ। ਸਾਰੀ ਦੁਨੀਆ ਇਮਪਰਫੈਕਟ ਹੈ, ਕੋਈ ਨਾ ਕੋਈ ਕਹਾਟ ਔਗਣ ਹਰ ਬੰਦੇ 'ਚ ਹੁੰਦਾ। ਆਪਾਂ ਇੱਥੇ ਕਿਰਪਾ ਲੈਣ ਲਈ ਬੈਠੇ। ਵਾਹਿਗੁਰੂ, ਅਣਜਾਣ ਪੁਣੇ ਵਿੱਚ, ਭੋਲੇਪਨ ਵਿੱਚ, ਜਾਣੇ ਅਣਜਾਣੇ 'ਚ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰੂ ਲਿਖੇ ਤੋਂ ਬਚਾਈ। ਆਪਾਂ ਇੱਥੇ ਕਿਉਂ ਬੈਠੇ? ਕਿਰਪਾ ਲੈਣ ਵਾਸਤੇ। ਮਹਾਰਾਜ ਲਿਖੇ ਤੋਂ ਬਚਾਈ, ਨਹੀਂ ਤਾਂ ਅਸੀਂ ਲਿਖੇ ਤੋਂ ਨਹੀਂ ਬਚ ਸਕਦੇ। ਹਜ਼ੂਰ ਕਹਿੰਦੇ ਕਰਮ ਤੇਰੇ ਨਾਲ ਜਾਣਗੇ। ਇੱਕ ਸ਼ਬਦ ਪੜ੍ਹੋ, ਤੁਹਾਨੂੰ ਯਾਦ ਹੋਏਗਾ। ਉੱਥੇ ਮਹਾਰਾਜ ਬਚਨ ਕਹਿੰਦੇ, ਸਾਡੇ ਤ੍ਰੈ ਮਨ ਦੇਹੋਰੀ ਚੱਲੇ ਪਾਣੀ ਅੰਨ। ਕਹਿੰਦੇ ਆ ਸਾਡੇ ਤਿੰਨ ਮਨ ਦੀ ਦੇਹ ਨਾ ਜਿਹੜੀ ਤੇਰੀ, ਆ ਜਿਹੜੀ ਤੇਰੀ 80-90 ਕਿਲੋ ਕੁਇੰਟਲ ਦੀ ਦੇਹ ਆ, ਇਹ ਅੰਨ ਪਾਣੀ ਨਾਲ ਹੀ ਚੱਲਦੀ ਹੈ। ਤੂੰ ਅੰਨ ਪਾਣੀ ਦੀ ਖਾਤਰ ਹੀ ਇੰਨੀ ਬੇਈਮਾਨੀ ਕਰੀ ਜਾਂਦੇ, ਅੰਨ ਪਾਣੀ ਦੀ ਖਾਤਰ ਹੀ ਲੋਕਾਂ ਨਾਲ ਧੋਖਾ ਕਰੀ ਜਾਂਦੇ, ਅੰਨ ਪਾਣੀ ਦੀ ਖਾਤਰ ਲੋਕਾਂ ਦੇ ਪੈਸੇ ਮਾਰੀ ਜਾਂਦੇ। ਇੱਥੇ ਲੋਕਾਂ ਨੇ $20,000 ਲੋਕਾਂ ਦੇ ਮਾਰ ਲਏ, ਕਿੱਥੇ ਲੈ ਕੇ ਜਾਓਗੇ? ਔਰ ਜਿਹੜੇ ਬੱਚੇ ਵਿਚਾਰੇ ਪੱਕੇ ਨਹੀਂ ਹੋਏ, ਸਟੂਡੈਂਟਾਂ ਦੇ ਪੈਸੇ ਤੁਸੀਂ ਮਾਰ ਗਏ, ਕਿੱਥੇ ਲੇਖਾ ਦਿਓਗੇ? ਲੇਖਾ ਦੇਣਾ ਪੈਣਾ। ਜਦੋਂ ਕਿਤਾਬ ਦਾ ਪੰਨਾ ਜ਼ਿੰਦਗੀ ਦਾ ਪਲਟਣਾ, ਫਿਰ ਲੇਖਾ ਸ਼ੁਰੂ ਹੋਣਾ। ਹੈ ਤਾਂ ਅੰਨ ਪਾਣੀ ਖਾਣਾ, ਜਿੰਨਾ ਮਰਜ਼ੀ ਕਿਸੇ ਦਾ ਸਰੀਰ 80 ਕਿਲੋ ਦਾ ਹੋਵੇ, ਕੁਇੰਟਲ ਦਾ ਹੋਵੇ, 1.5 ਕੁਇੰਟਲ ਦਾ, ਖਾਣੀਆਂ ਤਾਂ ਰੋਟੀਆਂ ਹੀ ਆ, ਕੀ ਖਾ ਲਓਗੇ? ਕੋਈ ਡਾਲਰ ਖਾਂਦਾ ਵੇਖਿਆ ਬੰਦਾ? ਨਹੀਂ ਖਾ ਸਕਦਾ। ਜਾਂ ਕੋਈ ਅਸੀਂ ਉੱਥੇ ਪੈਸੇ ਖਾਂਦੇ ਵੇਖੇ, ਪੈਸੇ ਖਾ ਲੈਣ, ਰੋਟੀ ਹੋਈ ਹੈ। ਕਹਿੰਦੇ ਪਰ ਤੂੰ ਪਾਪ ਕਰੀ ਜਾਂਦਾ, ਸੁਣ ਫਿਰ।

ਉਹ ਵੀ ਕੋਈ ਪੱਕਾ ਪਤਾ ਨਹੀਂ ਵੀ ਕਿੰਨੇ ਸਾਲ ਰਹਿਣੇ, ਐਵੇਂ ਸੋਚੀ ਜਾਂਦੇ ਹੋਰ ਵੱਜਣ ਹੋਰ ਵੱਜਣ, ਕੀ ਪਤਾ ਕਿੰਨੇ ਸਾਲ ਰਹਿਣੇ। ਠੀਕ ਹੈ, ਕਿਰਤ ਕਰੋ, ਹੱਥ ਵਿੱਚ ਖਰਚਾ ਵੀ ਹੋਣਾ ਚਾਹੀਦਾ, ਬੱਚਿਆਂ ਦੀਆਂ ਲੋੜਾਂ ਵੀ ਪੂਰੀਆਂ ਕਰੋ, ਜਿੰਨੀ ਕੁ ਕਮਾਈ ਆ ਉਨਾ ਕੁ ਖਰਚਾ ਕਰ ਲਓ, ਇਹ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਆਇਓ ਬੰਦਾ ਦੁਨੀ ਵਿੱਚ ਫਿਰ ਪੱਕਾ ਕੋਈ ਪਤਾ ਨਹੀਂ, ਵੱਤ ਸੋਹਣੀ ਬੰਨ ਫਿਰ ਪਤਾ ਕੀ ਹੋਣਾ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਉਹਨੇ ਮਾਇਆ ਵਾਲੇ ਦਰਵਾਜੇ ਵੀ ਭੰਨ ਦੇਣੇ, ਪੁੱਤਾਂ ਧੀਆਂ ਵਾਲੇ ਵੀ ਭੰਨ ਦੇਣੇ, ਅੱਛਾ ਕੰਮ ਕੁੰਮ ਵਾਲੇ ਵੀ ਸਭ। ਹੁਣ ਬੰਦਾ ਪਤਾ ਕੀ ਕਹਿੰਦਾ, ਕੰਮ ਤੋਂ ਨਹੀਂ ਛੁੱਟੀ ਮਿਲਦੀ, ਕੰਮ ਤੋਂ ਨਹੀਂ ਛੁੱਟੀ ਮਿਲਦੀ, ਅੱਛਾ ਫਿਰ ਕੰਮ ਇੱਦਾਂ ਰਹਿ ਜਾਣੇ, ਕੰਮ ਚੱਲੀ ਹੋ ਜਾਣੇ। ਐਵੇਂ ਟੈਨਸ਼ਨ ਨਾ ਲਿਆ ਕਰੋ। ਇੱਥੇ ਲੋਕ ਐਤਵਾਰ ਨੂੰ ਸ਼ਾਮ ਨੂੰ ਜ਼ਿਆਦਾ ਟੈਨਸ਼ਨ ਵਿੱਚ ਹੋ ਜਾਂਦੇ, ਉਦਾਸ ਹੋ ਜਾਂਦੇ, ਪਤਾ ਕਿਉਂ, ਸਵੇਰੇ ਸੋਮਵਾਰ ਹੈ।

ਦੇ ਕੰਨ ਮਹਾਰਾਜ ਨਾਲ ਕੀ ਜਾਣੇ, ਕਹਿੰਦੇ ਆ ਤਾਂ ਤੂੰ ਇੱਥੇ ਛੱਡ ਜਾਣਾ, ਨਾਲ ਜਾਣਾ ਉਹ ਸੁਣ, ਨਾਲ ਪਤਾ ਕੀ ਜਾਣੇ। ਅਮਲ ਜੇ ਕੀਤਿਆਂ ਦੁਨੀ ਵਿੱਚ, ਆਖੋ ਅਮਲ ਜੇ ਕੀਤਿਆਂ ਦੁਨੀ ਵਿੱਚ, ਦਰਗਾਹ ਕੰਮ ਰੱਬ ਦੀ ਦਰਗਾਹ ਚ ਕੰਮ ਆਉਣਾ, ਜਿਹੜਾ ਤੂੰ ਅਮਲ ਕੀਤਾ ਉਹ ਤੇਰੇ ਕੰਮ ਆਉਣਾ, ਜਿਹੜਾ ਆਪਾਂ ਇੱਥੇ ਬੈਠੇ ਇਹ ਘੜੀਆਂ ਕੰਮ ਆਉਣੀਆਂ, ਜਿਹੜੀ ਤੁਸੀਂ ਨਗਰ ਕੀਰਤਨ ਸੇਵਾ ਕੀਤੀ ਉਹ ਘੜੀਆਂ ਕੰਮ ਆਉਣੀਆਂ। ਰਾਹ ਜਾਂਦਿਆਂ ਸੇਵਾ ਸਮਝ ਕੇ ਇੱਕ ਚੀਜ਼ ਵੀ ਕੋਈ ਡੱਖਾ ਚੁੱਕ ਕੇ ਡਸਟਬਿਨ ਚ ਪਾ ਦਿਓ, ਸੇਵਾ ਸਮਝ ਕੇ ਉਹਦਾ ਵੀ ਲਿਖੇ ਵਿੱਚ ਹੈ। ਬਾਬਾ ਜੀਵਨ ਸਿੰਘ ਜੀ ਕਹਾਰ ਸੇਵਾ ਵਾਲੇ, ਜਿਨ੍ਹਾਂ ਨੇ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਬਾਬਾ ਗੁਰਮੁਖ ਸਿੰਘ ਜੀ ਤੋਂ ਸ਼ੁਰੂ ਹੋਈ, ਉਹਨਾਂ ਤੋਂ ਸੇਵਾ ਅੱਗੇ ਵਧਦਿਆਂ ਵਧਦਿਆਂ ਹਜ਼ੂਰ ਸਾਹਿਬ ਦੀ, ਸਾਰੇ ਅਸਥਾਨਾਂ ਦੀ ਸੇਵਾ ਬਾਬਾ ਜੀਵਨ ਸਿੰਘ ਜੀ ਦੀ, ਜਿਹਨਾਂ ਨੂੰ ਅੱਜ ਆਪਾਂ ਲੰਗਰ ਸਾਹਿਬ ਵਾਲੇ ਕਹਿੰਦੇ। ਉਹਨਾਂ ਨੇ ਇਹ ਗੱਲ ਕਈ ਸੇਵਾਦਾਰਾਂ ਨੂੰ ਕਹਿੰਦੇ, ਭਾਈ ਸੇਵਾ ਦਾ ਤਾਂ ਇੰਨਾ ਫਾਇਦਾ ਹੈ, ਸਾਨੂੰ ਦਸਵੇਂ ਪਾਤਸ਼ਾਹ ਨੇ ਇਹ ਗੱਲ ਜਣਾਤੀ ਹੈ, ਜਦੋਂ ਤੁਸੀਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਜਾਓ, ਕਹਿੰਦੇ ਪਰਿਕਰਮਾ ਵਿੱਚ ਇੱਕ ਪੱਤਾ ਵੀ ਡਿੱਗਿਆ ਹੋਵੇ ਨਾ, ਪਰਿਕਰਮਾ ਚ ਇੱਕ ਪੱਤਾ ਵੀ ਕੋਈ ਡਿੱਗਿਆ ਹੋਵੇ, ਪੱਤਾ ਚੁੱਕ ਕੇ ਵੀ ਡਸਟਬਿਨ ਚ ਪਾ ਦਿਓ, ਤੁਸੀਂ ਲਿਖੇ ਤੋਂ ਬਚ ਜਾਓਗੇ। ਹਰਿਮੰਦਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਚ ਇੱਕ ਪੱਤਾ ਵੀ ਕੋਈ ਡਿੱਗਿਆ ਮਿਲ ਜਾਏ, ਉਹ ਵੀ ਭਾਵਨਾ ਨਾਲ ਚੁੱਕ ਕੇ ਡਸਟਬਿਨ ਚ ਪਾ ਦਿਓ, ਕਹਿੰਦੇ ਭਾਈ ਉਹ ਵੀ ਸੇਵਾ ਲਿਖੇ ਚ ਲੱਗ ਜਾਂਦੀ। ਅੱਛਾ ਇੱਕ ਪੱਤੇ ਦਾ ਭਾਵ ਇੱਥੇ ਪਤਾ ਕੀ ਹੈ, ਤੁਸੀਂ ਪੱਤਾ ਵੇਖਣ ਲਈ ਕਿੰਨੇ ਸੁਚੇਤ ਹੋ ਕੇ ਤੁਰੋਗੇ ਪਰਿਕਰਮਾ ਚ, ਇੱਕ ਪੱਤਾ ਵੀ ਪਰਿਕਰਮਾ ਚੋਂ ਵੇਖਣਾ ਹੈ, ਕਿੰਨੇ ਸੁਚੇਤ ਹੋ ਕੇ ਤੁਰੋਗੇ ਪਰਿਕਰਮਾ ਚ, ਤੁਹਾਡਾ ਧਿਆਨ ਕਿੰਨਾ ਜੁੜਿਆ ਹੋਏਗਾ ਸੇਵਾ ਤੇ ਸਿਮਰਨ ਵੱਲ। ਜਦੋਂ ਤੁਸੀਂ ਪੱਤੇ ਦਾ ਧਿਆਨ ਰੱਖੋ ਵੀ ਕੋਈ ਚੀਜ਼ ਡਿੱਗੀ ਮੈਂ ਚੁੱਕ ਕੇ ਪਾਉਣੀ ਹੈ ਡਸਟਬਿਨ ਚ, ਉਦੋਂ ਤੁਹਾਨੂੰ ਸ਼ਬਦ ਕੀਰਤਨ ਵੀ ਸੁਣੇਗਾ, ਤੇ ਜੇ ਤੁਸੀਂ ਪਰਿਕਰਮਾ ਚ ਗੱਲਾਂ ਕਰਦੇ ਲੰਘ ਗਏ ਫਿਰ ਨਾ ਸੇਵਾ ਨਾ ਸਿਮਰਨ ਕੋਈ ਚੀਜ਼ ਲਿਖੇ ਚ ਨਹੀਂ ਲੱਗਦੀ। ਕਹਿੰਦੇ ਭਾਈ ਜੇ ਕੋਈ ਇੱਕ ਡੱਖਾ ਪੱਤਾ ਚੁੱਕ ਕੇ ਵੀ ਗੁਰੂ ਘਰ ਵਿੱਚ ਸੇਵਾ ਕਰ ਜਾਏ, ਗੁਰੂ ਨਾਨਕ ਧਰਮ ਰਾਜ ਦੇ ਸੱਜੇ ਹੱਥ ਖੜੇ ਹੁੰਦੇ ਨੇ, ਇੰਨੀ ਗੱਲ ਕਹਿ ਦੇਣਗੇ ਨੇ ਸੇਵਾ ਕੀਤੀ ਇਹਨੂੰ ਲੰਘਾ ਦਿਓ, ਇਹ ਕਰਮਾਂ ਤੋਂ ਉੱਪਰ ਕਿਰਪਾ, ਕਰਮਾਂ ਤੋਂ ਉੱਪਰ ਕਿਰਪਾ ਹੈ, ਜਿਹਨੂੰ ਹਜ਼ੂਰ ਬਾਣੀ ਅੰਦਰ ਕਹਿੰਦੇ ਜਿਨ ਕੋ ਕਿਰਪਾ ਕਰੀ ਜਗ ਜੀਵਨ, ਪੜੋ ਜਿਨ ਕੋ ਕਿਰਪਾ ਕਰੀ ਜਗ ਜੀਵਨ, ਤਿੰਨ ਉਰ ਧਾਰਿਓ ਮਨ ਮੰਜਾ। ਫਿਰ ਕੀ ਹੋਣਾ, ਧਰਮ ਰਾਏ ਦਰ ਕਾਗਦ ਫਰ ਜਨ ਨਾਨਕ ਲੇਖਾ ਸਮਝਾ, ਗੁਰੂ ਕੋਲ ਖੜਾ ਹੋਏਗਾ, ਕਹਿਦਾ ਕਹਿਦਾ ਲੇਖਾ ਆਪੇ ਹੀ ਮੈਂ ਸਾਂਭ ਲਾਂਗਾ, ਇਹਨੇ ਸੇਵਾ ਕੀਤੀ, ਉਹ ਲਗਾ ਦਿਓ ਇਹਨੂੰ, ਇਹਨੇ ਸੇਵਾ ਕੀਤੀ ਹੈ, ਇਹਦੀ ਸੇਵਾ ਪ੍ਰਵਾਨ ਹੋ ਗਈ, ਭਾਵੇਂ ਥੋੜੀ ਉਹ ਕੀਤੀ ਹੈ, ਇਹਦੀ ਸੇਵਾ ਪ੍ਰਵਾਨ ਹੋ ਗਈ, ਇਹਨੂੰ ਲਗਾ ਦਿਓ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਦੋ ਤਿੰਨ ਉਦਾਹਰਨਾਂ ਦੇਵਾਂ ਤੁਹਾਡੇ ਪਕੜ ਚ ਆ ਜਾਣ। ਭਾਈ ਗੁਰਦਾਸ ਸਾਹਿਬ ਨੇ ਲਿਖੀਆਂ, ਕਹਿੰਦੇ ਦ੍ਰੌਪਦੀ ਨੇ ਕੋਈ ਸਿਮਰਨ ਨਹੀਂ ਤਪ ਨਹੀਂ ਕੀਤਾ ਹੋਇਆ ਸੀ ਦੁਆਪਰ ਵਿੱਚ, ਦ੍ਰੌਪਦੀ ਨੇ ਕੋਈ ਤਪ ਨਹੀਂ ਸੀ ਕੀਤਾ, ਬਹੁਤ ਵੀ ਉਹਨੇ ਭਗਤੀ ਬਹੁਤ ਕੀਤੀ ਹੈ, ਦਾਨ ਪੌਣ ਬਹੁਤ ਕੀਤਾ, ਨਾ ਉਹਦੇ ਕੋਲੋਂ ਨਾ ਜ਼ਿੰਦਗੀ 'ਚ ਇੱਕ ਚੰਗਾ ਕਰਮ ਹੋ ਗਿਆ, ਜ਼ਿੰਦਗੀ ਵਿੱਚ ਇੱਕ ਸੇਵਾ ਹੋ ਗਈ ਉਹਦੇ ਕੋਲੋਂ, ਅਤੇ ਉਹ ਸੇਵਾ ਇੰਨੀ ਲਿਖੇ 'ਚ ਲੱਗ ਗਈ ਕਿ ਉਹਦੇ ਨਾਲ ਵਾਅਦਾ ਹੋ ਗਿਆ, ਜਾਂ ਤੇਰੀ ਇਹ ਕੀਤੀ ਹੋਈ ਸੇਵਾ ਧੀਏ ਕਿਤੇ ਸਾਹਿਬਤਾ ਪੂਰਾ ਹੋਏਗਾ, ਇੰਨੀ ਕੀਤੀ ਸੇਵਾ ਤੇਰੀ ਪ੍ਰਵਾਨ ਹੈ, ਲਿਖੇ ਵਿੱਚ ਲੱਗ ਗਈ ਹੈ, ਕਿਤੇ ਰੱਬ ਤੇਰਾ ਸਹਾਈ ਹੋਏਗਾ। ਪਤਾ ਕੀ, ਦੁਰਵਾਸ਼ਾ ਰਿਸ਼ੀ ਨਦੀ ਵਿੱਚ ਇਸ਼ਨਾਨ ਕਰਨ ਗਿਆ, ਬੰਦਗੀ ਵਾਲਾ ਸੀ, ਪਾਣੀ ਦਾ ਵਹਾਅ ਤੇਜ ਸੀ, ਉਹਦੇ ਤੇੜ ਲੱਗੀ ਹੋਈ ਧੋਤੀ ਲੂੰਗੀ ਜਿਹੜੀ ਸੀ ਉਹ ਪਾਣੀ ਦੇ ਵਹਾਅ ਚ ਵਹਿ ਗਈ, ਉਹ ਵਿਚਾਰਾ ਸਵੇਰ ਤੋਂ ਦੁਪਹਿਰ ਤੱਕ ਪਾਣੀ ਵਿੱਚ ਹੀ ਖਲੋਤਾ ਰਿਹਾ, ਲਾਜ ਆਉਂਦੀ ਹੈ, ਸ਼ਰਮ ਆਉਂਦੀ ਹੈ, ਇੰਨੇ ਨੂੰ ਕੀ ਵੇਖ

ਪੰਜ ਦਸ ਨੌਜਵਾਨ ਬੱਚੀਆਂ ਨਦੀ ਵੱਲ ਆ ਰਹੀ। ਉਹਨੇ ਦੂਰੋਂ ਆਵਾਜ਼ ਮਾਰ ਕੇ ਕਿਹਾ, ਬੱਚੀਓ ਮੇਰੀਓ ਧੀਓ। ਉਹ ਬੱਚੀਆਂ ਕੋਲ ਆ ਗਈਆਂ, ਉਹਨਾਂ ਵਿੱਚ ਇੱਕ ਦ੍ਰੋਪਦੀ ਹੈ। ਦ੍ਰੋਪਦੀ ਨੂੰ ਆਵਾਜ਼ ਦੇ ਕੇ ਕਹਿ, ਧੀਏ ਮੇਰੇ ਤੇਲ ਦਾ ਕੱਪੜਾ ਪਾਣੀ ਦੇ ਵਹਾਅ ਚ ਬਹਿ ਗਿਆ, ਮੈਨੂੰ ਦੋ ਹੱਥ ਕੱਪੜਾ ਦਾਨ ਕਰ ਸਕਦੇ ਹੋ? ਤਾਂ ਉਹਨੇ ਕਿਹਾ, ਬਾਬਾ ਮੈਨੂੰ ਧੀ ਕਹਿ ਕੇ ਬੱਚੀ ਕਹਿ ਕੇ ਮੰਗ ਰਿਹਾ। ਬਸ ਉਹ ਉਸ ਵਕਤ ਦ੍ਰੋਪਦੀ ਨੇ ਆਪਣੀ ਸਾੜੀ ਦਾ ਪੱਲਾ ਪਾੜਿਆ, ਸਵਾ ਹੱਥ ਕੱਪੜਾ ਉਹਨੇ ਪਾੜ ਕੇ ਸਵਾ ਗਜ ਨਦੀ ਸੁੱਟਿਆ, ਤੇ ਉਹ ਕੱਪੜਾ ਦੁਰਵਾਸ਼ਾ ਰਿਸ਼ੀ ਨੇ ਤੇੜ ਲਾ ਕੇ ਨਦੀ ਚੋਂ ਬਾਹਰ ਆ ਗਿਆ। ਬਾਹਰ ਆ ਕੇ ਉਹਨੇ ਸਿਰ ਤੇ ਹੱਥ ਰੱਖ ਕੇ ਕਿਹਾ, ਜਾ ਧੀਏ ਤੇਰਾ ਇਹ ਸਵਾ ਗਜ ਦਾਨ ਕੀਤਾ ਹੋਇਆ ਕੱਪੜਾ ਲਿਖੇ ਵਿੱਚ ਲੱਗ ਗਿਆ, ਇਹ ਸੇਵਾ ਦੇ ਬਦਲੇ ਕਿਤੇ ਵਕਤ ਆਏਗਾ ਰੱਬ ਤੇਰਾ ਸਹਾਈ ਹੋਏਗਾ, ਜਦੋਂ ਤੈਨੂੰ ਲੋੜ ਪਏ ਰੱਬ ਤੇਰੀ ਮਦਦ ਕਰੇਗਾ। ਆਹ ਤੇਰੀ ਸਵਾ ਗਜ ਕੀਤਾ ਦਾਨ ਕੱਪੜਾ ਜਿਹੜਾ ਪੁੱਤਰ ਲਿਖੇ ਚ ਲੱਗ ਗਿਆ, ਇੰਨੀ ਕੁ ਸੇਵਾ ਲਿਖੇ ਵਿੱਚ ਲੱਗੀ। ਤੇ ਜਿੱਦਣ ਦ੍ਰੋਪਦੀ ਤੇ ਸੰਕਟ ਬਣਿਆ ਨਾ, ਉਹਨੂੰ ਪਹਿਲਾਂ ਹੰਕਾਰ ਹੋ ਗਿਆ ਰਾਜਿਆਂ ਦੀ ਧੀ ਹੋਣ ਦਾ, ਹੋਮੇ ਵਿੱਚ ਉਹਨੇ ਦੁਰਯੋਧਨ ਨੂੰ ਕਹਿ ਦਿੱਤਾ ਅੰਨੇ ਦਾ ਪੁੱਤ ਅੰਨਾ ਹੀ ਨਿਕਲਿਆ। ਇੰਨੀ ਫਿਰ ਲੜਾਈ ਵੱਧ ਗਈ, ਇੱਕ ਦਿਨ ਪਾਂਡਵ ਜੂਹੇ ਵਿੱਚ ਹਾਰ ਗਏ। ਜਿੱਦਣ ਭਰੀ ਸਭਾ ਵਿੱਚ ਦ੍ਰੋਪਦੀ ਤੋਂ ਬਦਲਾ ਲੈਣ ਲਈ ਦੁਰਯੋਧਨ ਦੁਸ਼ਾਸਨ ਨੂੰ ਕਹਿੰਦੇ ਕਿ ਇਹਨੂੰ ਵਸਤਰਹੀਣ ਕਰ, ਇਹਦੀ ਬੇਇੱਜ਼ਤੀ ਕਰਨੀ, ਇਹਨੂੰ ਵਸਤਰਹੀਣ ਕਰ, ਨਗਨ ਕਰ, ਇਹਦੀ ਬੇਇੱਜ਼ਤੀ ਕਰਨੀ ਹੈ। ਉਦਣ ਦ੍ਰੋਪਦੀ ਨੇ ਰੱਬ ਦਾ ਧਿਆਨ ਧਰ ਕੇ ਕਿਹਾ, ਰੱਬਾ ਜੇ ਮੈਂ ਜ਼ਿੰਦਗੀ 'ਚ ਕੋਈ ਮਾੜੀ ਮੋਟੀ ਵੀ ਸੇਵਾ ਕੀਤੀ ਹੈ, ਅੱਜ ਮੇਰੀ ਲਾਜ ਰੱਖੋ। ਜੇ ਜ਼ਿੰਦਗੀ ਵਿੱਚ ਮੇਰੇ ਕੋਲੋਂ ਕੋਈ ਚੰਗਾ ਕਰਮ ਹੋਇਆ, ਰੱਬਾ ਮੇਰੀ ਲਾਜ ਰੱਖ। ਬਸ ਉਹ ਜਿਹੜਾ ਇੱਕ ਸਵਾ ਹੱਥ ਕੱਪੜਾ ਦਾਨ ਕੀਤਾ ਸੀ ਨਾ ਸਵਾ ਮੀਟਰ, ਉਹ ਸੱਜਣੋਂ ਲਿਖੇ ਵਿੱਚ ਲੱਗ ਗਿਆ। ਰੱਬ ਨੂੰ ਪ੍ਰਗਟ ਹੋ ਕੇ ਦ੍ਰੋਪਦੀ ਦੀ ਲਾਜ ਰੱਖਣੀ ਪਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਗਵਾਹੀ ਭਰੀ ਕਿ ਦ੍ਰੋਪਦੀ ਦੀ ਲਾਜ ਰੱਖੀ ਰੱਬ ਜੀ ਨੇ। ਫੁੰਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ,

ਭਾਈ ਸੇਵਾ ਕਰਕੇ ਵੇਖੀ, ਜੇ ਦਿਲੋਂ ਸੇਵਾ ਕੀਤੀ ਕਿਤੇ ਲੇਖੇ ਚ ਲੱਗ ਗਈ ਨਾ, ਥੋੜ੍ਹੀ ਸੇਵਾ ਨੇ ਵੀ ਕਿਤੇ ਜ਼ਿੰਦਗੀ 'ਚ ਤੇਰੇ ਕੰਮ ਆ ਜਾਣਾ, ਥੋੜ੍ਹੀ ਸੇਵਾ ਨੇ ਵੀ ਕਰਕੇ ਵੇਖ ਲਈ। ਇੱਥੇ ਤੁਹਾਨੂੰ ਇੱਦਾਂ ਦੇ ਬੰਦੇ ਮੈਂ ਮਿਲਾ ਸਕਦਾ ਜਿਨ੍ਹਾਂ ਦੇ ਵੀਜ਼ੇ ਦੇ ਸਟੇਟਸ ਬਿਲਕੁਲ ਖਤਮ ਹੋ ਗਏ, ਕੋਈ ਸਟੇਟਸ ਨਹੀਂ, ਨਾ ਵਿਜ਼ਟਰ, ਨਾ ਵਰਕ ਪਰਮਿਟ, ਨਾ ਸਟੱਡੀ ਵਾਲਾ। ਜਿੱਦਣ ਰੱਬ ਰੱਖਣ 'ਤੇ ਆ ਗਿਆ, ਬਿਨਾਂ ਸਟੇਟਸ ਤੋਂ ਅੱਜ ਉਹ ਵੀਜ਼ੇ ਲੈ ਕੇ ਬੈਠੇ ਨੇ ਇੱਥੇ। ਕਿਤੇ ਸੇਵਾ ਪ੍ਰਵਾਨ ਹੋ ਗਈ, ਬਸ ਕਿਤੇ ਕੋਈ ਸੇਵਾ ਲਿਖੇ ਵਿੱਚ ਲੱਗ ਗਈ, ਬਸ ਉਹ ਰੱਬ ਨੇ ਸੁਣ ਲਈ। ਇਸ ਲਈ ਸਾਧ ਸੰਗਤ ਸੇਵਾ ਕਰਕੇ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰਕੇ ਲਿਖੇ ਵਿੱਚ ਲਾ ਲਿਓ, ਕਿਤੇ ਹਉਮੈ ਨਾ ਆ ਜਾਏ। ਸੇਵਾ ਤੇ ਸਿਮਰਨ ਦੋ ਚੀਜ਼ਾਂ ਸਾਨੂੰ ਸੁੱਖ ਦਿੰਦੀਆਂ। ਤਾਂਹੀਓ ਹਜ਼ੂਰ ਕਹਿੰਦੇ ਗੁਰ

ਆਖੋ ਸਤਨਾਮ ਸ੍ਰੀ। ਪਤਾ ਕਿਹੜੀ ਪ੍ਰਵਾਨ ਸੇਵਾ, ਜਿੱਥੇ ਸਤਿਗੁਰੂ ਦਾ ਮਨ ਮੰਨਦਾ, ਪਰ ਆਪਾਂ ਬੰਦਿਆਂ ਨੂੰ ਖੁਸ਼ ਕਰੀ ਜਾਂਦੇ ਕਿ ਮੈਨੂੰ ਉਹ ਕਦੋਂ ਵੇਖਣ ਆਉਣਗੇ ਜੇ ਮੈਂ ਸੇਵਾ ਕਰਦਾ ਹੁੰਦਾ, ਉਹ ਮੈਨੂੰ ਵੇਖਣ, ਮੈਨੂੰ ਕਹਿਣ ਭਾਈ ਸਾਹਿਬ ਬੜੀ ਸੇਵਾ ਕਰਦੇ ਹੋ। ਉਹ ਬੰਦਿਆਂ ਵੱਲ ਹੀ ਧਿਆਨ ਰਹਿੰਦਾ ਜਿਹੜਾ ਤੁਹਾਨੂੰ ਇੱਕ ਦਿਨ ਕਹਿ ਜਾਂਦਾ ਕਿ ਬੜੀ ਸੇਵਾ ਕਰਦੇ ਹੋ, ਫਿਰ ਉਹਦੇ ਵੱਲ ਧਿਆਨ ਰਹਿੰਦਾ ਉਹਨੇ ਕਦੋਂ ਆਉਣਾ। ਨਹੀਂ, ਬੰਦੇ ਵੇਖਣ ਨਾ ਵੇਖਣ, ਇਹ ਯਾਦ ਰੱਖੋ ਤੁਸੀਂ ਸੇਵਾ ਕਰ ਰਹੇ ਹੋ, ਗੁਰੂ ਵੇਖ ਰਿਹਾ, ਗੁਰੂ ਨੂੰ ਖੁਸ਼ ਕਰਨਾ। ਸੇਵਾ ਬਦਲ ਕੇ ਕਰੀਦੀ ਹੈ, ਇੱਕ ਜਗ੍ਹਾ ਉੱਤੇ ਸੇਵਾ ਤੇ ਕਦੇ ਫਿਕਸ ਨਹੀਂ ਹੋਣਾ ਚਾਹੀਦਾ। ਪਤਾ ਕਿਉਂ? ਉੱਥੇ ਤੁਹਾਨੂੰ ਵਡਿਆਈਆਂ ਮਿਲਣ ਲੱਗ ਪੈਣੀਆਂ। ਮੈਂ ਬੰਦਗੀ ਵਾਲੀਆਂ ਰੂਹਾਂ ਦੇ ਦਰਸ਼ਨ ਕਰਦਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਦੋ ਦਿਨ ਉਹ ਬੰਦੇ ਲੰਗਰ ਦੇ ਭਾਂਡਿਆਂ 'ਚ ਹੁੰਦੇ ਨੇ, ਦੋ ਦਿਨ ਉਹ ਲੰਗਰ ਵਰਤਾਉਣ ਵੱਲ ਹੁੰਦੇ ਨੇ, ਤੀਜੇ ਚੌਥੇ ਦਿਨ ਪੰਜਵੇਂ ਦਿਨ ਵੇਖੋ ਉੱਥੇ ਹੁੰਦੇ ਹੀ ਨਹੀਂ। ਤਾਂ ਜਦੋਂ ਮੈਂ ਅਗਲੀ ਵਾਰ ਜਾਂਦਾ, ਉਹ ਪਰਕਰਮਾ 'ਚ ਬੈਠੇ ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਬਾਣੀ ਪੜ ਰਹੇ ਨੇ, ਕਦੇ ਦੁੱਖ ਭੰਜਨੀ ਥੜੇ ਕੋਲ ਬੈਠੇ ਬਾਣੀ ਪੜ ਰਹੇ ਨੇ, ਕਦੇ ਉਹ ਪਰਕਰਮਾ ਵਿੱਚ ਕੋਈ ਝਾੜੂ ਪੋਚਾ ਕਰ ਰਹੇ ਨੇ, ਟਾਵਲ ਦੀ ਸੇਵਾ ਕਰ। ਇੱਕ ਜਗ੍ਹਾ 'ਤੇ ਫਿਕਸ ਨਹੀਂ ਹੁੰਦੇ। ਪਤਾ ਕਿਉਂ? ਇੱਕ ਥਾਂ 'ਤੇ ਲੱਗ ਗਏ, ਲੋਕਾਂ ਵਡਿਆਈ ਦੇਣ ਲੱਗ ਪੈਣੀ, ਭਾਈ ਸਾਹਿਬ ਬੜੀ ਸੇਵਾ ਕਰਦੇ, ਬੜੀ ਸੇਵਾ ਕਰਦੇ। ਉਹ ਬਚਦੇ ਨੇ ਕਿਉਂ? ਸਤਿਗੁਰੂ ਦਾ ਮਨ ਮੰਨ ਜਾਏ, ਫਿਰ ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਭਾਈ ਗੁਰਦਾਸ ਸਾਹਿਬ ਲਿਖਦੇ, ਕਹਿੰਦੇ ਦ੍ਰੋਪਦੀ ਨੇ ਕੋਈ ਤਪ ਕੀਤਾ? ਨਾ, ਬਸ 1.25 ਮੀਟਰ ਕੱਪੜਾ ਦਾਨ ਕਰਤਾ, ਲਿਖੇ 'ਚ ਲੱਗ ਗਿਆ, ਉਹਦੀ ਲਾਜ ਰਹਿ ਗਈ। ਦ੍ਰੋਪਦੀ ਕੁਪੀਨ ਮਾਤਰ ਦੇਈ ਜੋ ਮੁਨੀਸਰ ਹੈ। ਕੁਪੀਨ ਕਹਿੰਦੇ ਧੋਤੀ ਨੂੰ, ਕਹਿੰਦੇ ਕਿਸੇ ਬੰਦਗੀ ਵਾਲੇ ਨੂੰ 1.25 ਕੱਪੜਾ ਦਾਨ ਕਰਤਾ, ਬਸ ਦਿਲੋਂ ਕਰਤਾ, ਉਹ ਵੀ ਸੋਚਿਆ ਨਹੀਂ। ਦ੍ਰੋਪਦੀ ਕੁਪੀਨ ਮਾਤਰ ਦੇਈ ਜੋ ਮੁਨੀਸਰ ਹੈ, ਤਾਂ ਤੇ 1.25 ਮੱਧ ਵਹਿਓ ਵਸਨ ਪਰਵਾਜ। ਸਦਾਮੇ ਨੇ ਕਿਤੇ ਲੰਗਰ ਲਾਏ ਸੀ ਬਹੁਤ? ਨਾ। ਤਨੁਕ ਤੰਦਲ, ਤੰਦਲ ਕਹਿੰਦੇ ਚੌਲਾਂ ਨੂੰ, ਕਹਿੰਦੇ 2 ਮੁੱਠੀਆਂ ਨਾ ਸੁੱਕੇ ਚੌਲ ਲੈ ਗਿਆ ਕ੍ਰਿਸ਼ਨ ਕੋਲ, ਤੇ ਜਾ ਕੇ ਕਹਿੰਦਾ ਮੈਂ ਤਾਂ ਗਰੀਬ ਹਾਂ, ਤੂੰ ਬਚਪਨ ਵਿੱਚ ਸੁੱਕੇ ਮੇਰੇ ਤੋਂ ਚੌਲ ਖਾਂਦਾ ਹੁੰਦਾ ਸੀ ਮਿੱਠਾ ਰਲਾ ਕੇ, ਮੈਂ ਤਾਂ ਉਹੀ ਲਿਆਇਆ, ਮੈਂ ਤਾਂ ਹੁਣ ਵੀ ਉਹੀ ਚੌਲਾਂ ਵਾਲਾ। ਤੇ ਕ੍ਰਿਸ਼ਨ ਨੇ ਉਹਦੇ 2 ਮੁੱਠੀਆਂ ਸੁੱਕੇ ਚੌਲ ਹੀ ਪ੍ਰਵਾਨ ਕਰ ਲਏ, ਕੋਈ ਲੰਗਰ ਥੋੜ੍ਹੀ ਸੀ ਵੱਡੇ ਲਾਏ। ਪਰ ਉਹ ਨਿਮਾਣਾ ਬਣ ਕੇ ਗਿਆ ਸੇਵਾ ਕਰਕੇ, ਨਿਮਾਣਾ ਬਣ ਕੇ। ਤਨਕ ਤੰਦਲ ਜਗ ਦੀਸਰੇ ਸੁਧਾਮੇ ਦੇ, ਤੌਕੇ ਪਾਏ ਚਤਰ ਪਦਾਰਥ ਥਾ ਜੀ। 4 ਪਦਾਰਥ ਮਿਲ ਗਏ ਉਹਨੂੰ, 4 ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗ ਗਏ। ਸੇਵਾ ਵਿੱਚੋਂ ਇਹ ਸਭ ਕੁਝ ਮਿਲਦਾ। ਅਗਲੀ ਗੱਲ ਕਹਿੰਦੇ ਗੱਜ ਹਾਥੀ, ਜਿਹਦੇ ਬਾਰੇ ਸਲੋਕਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ,

ਸਹਾਇ ਕਹਿੰਦੇ ਉਹ ਹਾਥੀ ਦਾ ਸਹਾਇਤਾ ਕਰਤੀ ਰੱਬ ਨੇ, ਪਤਾ ਕਿਉਂ? ਹਾਥੀ ਨੇ ਇੱਕ ਸੇਵਾ ਕਰ ਲਈ ਕਿਤੇ, ਉਹਨੇ ਵੇਖਿਆ ਸਾਹਮਣੇ ਲੋਕ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਨੇ, ਕੀ ਕਰਦੇ ਨੇ, ਐ ਸਿਰ ਝੁਕਾਉਂਦੇ ਮੱਥਾ ਟੇਕਦੇ, ਹਾਥੀ ਦਾ ਮਨ ਜਾਗ ਗਿਆ, ਉਹਨੇ ਇੱਕ ਫੁੱਲ ਤੋੜ ਕੇ ਨਾ ਇੱਕ ਦਿਨ ਮੰਦਰ ਚ ਪੇਂਟ ਕਰਤਾ। ਜਿੱਦਣ ਉਹ ਨਦੀ ਵਿੱਚ ਪਾਣੀ ਪੀਣ ਗਿਆ, ਉਹਨੂੰ ਤੇਂਦੂਏ ਨੇ ਗ੍ਰਸ ਲਿਆ, ਤੇਂਦੂਆ ਉਹਨੂੰ ਖਿੱਚ ਰਿਹਾ ਸੀ ਨਦੀ ਵਿੱਚ, ਹਾਥੀ ਦੇ ਪੈਰ ਉੱਖੜ ਰਹੇ ਸੀ। ਪਹਿਲਾਂ ਉਹਨੇ ਪੂਰਾ ਬਲ ਲਾਇਆ ਕਿ ਮੈਂ ਤੇਂਦੂਏ ਤੋਂ ਬਚਣਾ, ਜਦੋਂ ਤੇਂਦੂਆ ਪੂਰੇ ਬਲ ਨਾਲ ਉਹਨੂੰ ਨਦੀ ਵਿੱਚ ਖਿੱਚ ਕੇ ਲੈ ਚੱਲਾ, ਉਹਨੂੰ ਮੌਤ ਦਿਸਣ ਲੱਗ ਪਈ, ਹੁਣ ਨਹੀਂ ਬਚਾਂਗਾ। ਫਿਰ ਹਾਥੀ ਨੇ ਧਿਆਨ ਧਰ ਕੇ ਰੱਬ ਦਾ ਕਿ ਹੁਣ ਤੇ ਮਰ ਚੱਲੇ, ਰੱਬਾ ਕਿਤੇ ਮੈਨੂੰ ਬਚਾ ਜੇ ਕੋਈ ਸੇਵਾ ਹੋਈ ਹੈ। ਬਸ ਇੰਨੀ ਸੇਵਾ ਦੇ ਬਦਲੇ ਤੇਂਦੂਏ ਕੋਲੋਂ ਹਾਥੀ ਨੂੰ ਛੁਡਾ ਲਿਆ ਰੱਬ ਨੇ। ਸੇਵਾ ਕਰਕੇ ਵੇਖੋ, ਜਦੋਂ ਕਿਤੇ ਅੱਤ ਮੁਸ਼ਕਲ ਬਣ ਜਾਏ ਨਾ, ਉਦੋਂ ਅਰਦਾਸ ਕਰੋ ਵਾਹਿਗੁਰੂ ਜੇ ਕੋਈ ਖਿੰਨ ਮਾਤਰ ਸੇਵਾ ਪ੍ਰਵਾਨ ਹੈ ਸਹਾਇਤਾ ਕਰੋ, ਐ ਇੱਕ ਪਲ ਵਿੱਚ ਰੱਬ ਆ ਕੇ ਖੜਾ ਹੋ ਜਾਏ, ਉਹ ਤਾਂ ਹੱਥ ਤੋਂ ਵੀ ਨੇੜੇ ਆ। ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋਏ। ਕਹਿੰਦੇ ਜਦੋਂ ਹਾਥੀ ਨੇ ਆਪਣਾ ਬਲ ਛੱਡ ਤਾ, ਫਿਰ ਕੀ ਹੋਇਆ? ਬਲ ਹੋਆ ਬੰਧਨ ਛੁੱਟੇ। ਪਹਿਲਾਂ ਤਾਂ ਆਪਣਾ ਬਲ ਵਰਤਦਾ ਸੀ ਨਾ ਕਿ ਮੇਰੇ ਚ ਤਾਕਤ ਹੈ, ਜਦੋਂ ਤੇਂਦੂ ਖਿੱਚ ਕੇ ਲੈ ਚੱਲਾ ਮਰ ਚੱਲੇ ਮੌਤ ਦਿਸੀ, ਫਿਰ ਉਹਨੇ ਬਲ ਛੱਡ ਕੇ ਕਿਹਾ ਰੱਬਾ ਤੂੰ ਸਹਾਇਤਾ ਕਰ, ਮੇਰੀ ਕੋਈ ਅਕਲ ਸਮਝ ਮੇਰੀ ਮਤ ਨਹੀਂ। ਜਦੋਂ ਸਿੱਖ ਆਪਣੀ ਮਤ ਛੱਡ ਕੇ ਅਰਦਾਸ ਕਰੇ ਦਾਤਾ ਤੂੰ ਬਚਾਉਣੇ, ਉਹ ਬਾਲ ਵੀ ਨਹੀਂ ਵਿੰਗਾ ਹੋਣ ਦਿੰਦਾ। ਕਹਿੰਦੇ ਬਲ ਹੋਆ ਬੰਧਨ ਛੁਟੇ, ਜਦੋਂ ਰੱਬ ਸਹਾਇਤਾ ਕੀਤੀ, ਫਿਰ ਜਦੋਂ ਉਹਨੇ ਕਿਹਾ ਨਾ ਕਹੋ ਨਾਨਕਾ ਬੋਟ ਹਰ ਗੱਜ ਜਿਉਂ ਹੋ ਸਹਾਏ, ਫਿਰ ਪਾਤਸ਼ਾਹ ਕਹਿੰਦੇ ਵੇਖੋ ਤੂੰ ਵੀ ਏਦਾਂ ਕਹਿ, ਰੱਬ ਤੇਰੀ ਸਹਾਇਤਾ ਕਰੇਗਾ, ਕੀ ਹੋਏਗਾ? ਬਲ ਛੁੱਟ ਕਿਉਂ ਬੰਧਨ ਪਰੇ, ਕਸ਼ੂ ਨਾ ਹੋ ਤੋ ਪਾਏ, ਕਹੋ ਨਾਨਕ ਅਬੋਟ ਹਰ ਗੱਜ ਜਿਉਂ ਹੋ ਸਹਾਏ। ਨਾਲ ਹੀ ਫਿਰ ਲਿਖਿਆ ਬਲ ਹੋਆ ਬੰਧਨ ਛੁੱਟੇ, ਤੈਨੂੰ ਤਾਕਤ ਮਿਲ ਜਾਣੀ, ਤੇਰੇ ਬੰਧਨ ਮੁੱਕ ਜਾਣੇ ਸਾਰੇ, ਇੱਕ ਪਲ ਵਿੱਚ ਹੀ ਮੁੱਕਣ ਲੱਗ ਪੈਣੇ। ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਪਰ ਕਹਿ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ। ਬੋਲੋ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਭਾਈ ਉਹਦੇ ਅੱਗੇ ਅਰਦਾਸ ਕਰ, ਸਭ ਕੁਝ ਉਹਦੇ ਹੱਥ। ਇੱਕ ਕਥਾ ਮੈਂ ਨੈੱਟ ਤੇ ਪਾਈ, ਆਪਾਂ ਅਰਦਾਸ ਕਰੀਏ ਕਿਤੇ ਕਰਮਾਂ ਤੋਂ ਛੁੱਟ ਜਾਈਏ, ਇਹ ਜ਼ਰੂਰ ਧਿਆਨ ਨਾਲ ਸੁਣਿਓ। ਦੋ ਸਕੇ ਭਰਾ ਸਰਦਾਰ ਮੋਹਨ ਸਿੰਘ ਤੇ ਸਰਦਾਰ ਸੋਹਣ ਸਿੰਘ, ਉਹ ਟੋਰੰਟੋ ਰਹਿੰਦੇ ਨੇ। ਸਰਦਾਰ ਮੋਹਨ ਸਿੰਘ ਜੀ ਪਿੰਡ ਉਹਨਾਂ ਦਾ ਬਹਿਰਾਮ ਦੇ ਕੋਲ ਹੈ, ਤਾਂ ਉਹ ਮੈਨੂੰ ਉੱਥੇ 2012 ਵਿੱਚ ਮਿਲੇ, ਸੰਥਿਆ ਕਰਦੇ ਰਹੇ ਮੇਰੇ ਕੋਲ। ਉਹਨਾਂ ਦੱਸਿਆ ਕਿ ਭਾਈ ਸਾਹਿਬ ਜੀ ਮੈਂ ਅੱਧੇ ਘੰਟੇ ਵਿੱਚ ਬੰਦੇ ਦੇ ਕਰਮ ਬਦਲਦੇ ਵੇਖੇ, ਅੱਧੇ ਘੰਟੇ ਵਿੱਚ ਪਲਾਂ ਵਿੱਚ ਕਰਮ ਬਦਲਦੇ ਵੇਖੇ, ਵੀ ਇੱਦਾਂ ਕਰਮ ਧੋਖਾ ਦੇ ਜਾਂਦੇ ਬੰਦੇ ਨੂੰ। ਇਸ ਲਈ ਗੁਰੂ ਅੱਗੇ ਅਰਦਾਸ ਹੀ ਕਰਦੇ ਰਹਿਣਾ ਚਾਹੀਦਾ, ਮਹਾਰਾਜ ਬਚਾ ਲਿਓ ਬਚਾ ਲਿਓ, ਅਰਦਾਸਾਂ ਹੀ ਕਰੋ, ਹੋਰ ਕੋਈ ਤਰੀਕਾ ਨਹੀਂ ਹੈ, ਅਰਦਾਸ ਹੀ ਹੈ। ਉਹਦੇ ਅੱਗੇ ਕੋਈ ਜ਼ੋਰ ਨਹੀਂ, ਕੋਈ ਅਕਲ ਨਹੀਂ, ਕੋਈ ਪੂਜਾ ਪਾਠ ਨਹੀਂ, ਅਰਦਾਸ ਹੀ ਹੈ। ਅਰਦਾਸ ਨਾਲ ਉਹ ਬਖਸ਼ ਦਿੰਦਾ, ਹੋਰ ਕੋਈ ਚੀਜ਼ ਨਹੀਂ। ਉਹ ਕਹਿੰਦਾ ਭਾਈ ਸਾਹਿਬ ਅਸੀਂ ਦੋਵਾਂ ਭਰਾਵਾਂ ਨੇ ਨਾ, ਕਹਿੰਦਾ ਸਾਡੀ ਮੇਰਾ ਲੜਕਾ ਬਾਹਰ ਆ ਗਿਆ, ਭਰਾ ਦੀ ਕੁੜੀ ਵਿਆਹੀ ਗਈ, ਉਹ ਕੈਨੇਡਾ ਆ ਗਈ, ਅਸੀਂ ਕੁੜਮਾਂ ਵਾਲੇ ਹੋ ਗਏ ਅਤੇ ਸਲਾਹ ਕਰ ਲਈ ਵੀ ਹੁਣ ਸ਼ਰਾਬ ਛੱਡ ਦਈਏ, ਅੰਮ੍ਰਿਤ ਛੱਕ ਲਈਏ, ਕੁੜਮਾਂ ਵਾਲੇ ਹੋ ਗਏ, ਕੱਲ੍ਹ ਨੂੰ ਕੋਈ ਜਵਾਈ ਕੋਈ ਦਮਾਦ ਸ਼ਰਾਬ ਪੀਂਦਾ ਹੋਇਆ ਉਹਨੂੰ ਕਿਵੇਂ ਸਮਝਾਵਾਂਗੇ? ਉਹ ਮੋਹਰਿਓਂ ਕਹੂਗਾ ਵੀ ਡੈਡੀ ਤੁਸੀਂ ਤਾਂ ਆਪ ਪੀਂਦੇ, ਵੀ ਤੁਹਾਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ? ਜਿਹੜਾ ਪੇਰੈਂਟਸ ਗਲਤੀ ਕਰਦਾ ਉਹ ਬੱਚੇ ਨੂੰ ਕਿਵੇਂ ਕਹਿ ਸਕਦਾ ਕਿ ਤੂੰ ਐਂ ਕਰ ਲਾ? ਉਹ ਕਹੇਗਾ ਤੁਸੀਂ ਤਾਂ ਕੀਤਾ ਨਹੀਂ। ਇਸ ਲਈ ਮੈਂ ਕਹਿੰਦਾ ਹੁੰਦਾ ਜਦੋਂ 40 ਸਾਲ ਤੋਂ ਮੈਂ ਟੱਪ ਗਈ, ਹੁਣ ਗੁਰੂ ਵੱਲ ਆ ਜਾਈਏ, ਤੁਹਾਡੇ ਬੱਚਿਆਂ ਦੇ ਮਨ ਜਾਗ ਗਏ, ਫਿਰ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵਾਲ ਕਰਨੇ ਵੀ ਤੁਸੀਂ ਤਾਂ ਧਾਰਨ ਨਹੀਂ ਕੀਤੀ ਸਿੱਖੀ, ਮੈਂ ਕਿਵੇਂ ਰੱਖ ਲਾਂ? ਉਹ ਕਹਿੰਦਾ ਭਾਈ ਸਾਹਿਬ ਅਸੀਂ ਸਲਾਹ ਕਰ ਲਈ, ਤੇ ਕਹਿੰਦਾ ਮੇਰਾ ਭਰਾ ਸੋਹਣ ਸਿੰਘ ਕਹਿੰਦਾ ਵੀ ਇੱਦਾਂ ਆਪਾਂ ਐਤਵਾਰ ਜੌਲੀ ਜਾ ਕੇ ਮਹਾਂਪੁਰਸ਼ਾਂ ਦੇ ਅੰਮ੍ਰਿਤ ਸੰਚਾਰ ਹੁੰਦਾ ਸੀ, ਕਹਿੰਦਾ ਉੱਥੇ ਛੱਕ ਲੈਂਦੇ ਹਾਂ, ਤਿਆਰੀ ਕਰ ਲਈ, ਮਨ ਬਣ ਗਿਆ। ਤੇ ਕਹਿੰਦਾ ਜਿਹੜੀ ਸ਼ਰਾਬ ਪਈ ਸੀ ਨਾ ਸ਼ੁੱਕਰਵਾਰੀ ਘਰ, ਤਾਂ ਸ਼ੁੱਕਰਵਾਰ ਨੂੰ ਕਹਿੰਦਾ ਪੀ ਲਈਏ ਵੀ ਜਿਹੜੀ ਪਈ ਹੈ, ਸੁੱਟਣੀ ਕੱਲ ਹੈ, ਜਿਹੜੀ ਪਈ ਹੈ ਪੀਏ ਲੈਂਦੇ, ਸੁੱਟਣੀ ਕਿਉਂ? ਦੇਖੋ ਬੰਦੇ ਦਾ ਮਨ।
ਉਹ ਕਹਿੰਦਾ ਸੀ ਉਹ ਪੀਰ ਰਹੀ ਸ਼ਰਾਬ, ਚਲੋ ਖਤਮ ਕਰਦੇ। ਅਗਲੇ ਦਿਨ ਇਸ਼ਨਾਨ ਪਾਨ ਕੀਤਾ, ਸ਼ਹਿਰੋਂ ਜਾ ਕੇ ਕਕਾਰ ਲਿਆਂਦੇ ਤਾਂ ਸ਼ਨੀਵਾਰ ਲੰਘ ਗਿਆ। ਐਤਵਾਰ ਸਵੇਰੇ ਸਵੇਰੇ ਦੋਵਾਂ ਭਰਾਵਾਂ ਨੇ 4 ਵਜੇ ਉੱਠੇ, ਕਿਸੀ ਇਸ਼ਨਾਨ ਕੀਤਾ ਤਾਂ 6:30 ਵਜੇ ਆਪਣੇ ਮੁੰਡੇ ਨੂੰ ਕਿਹਾ ਕਾਕਾ ਬੱਸ ਚੜ੍ਹਾਇਆ ਸੀ ਜਲੰਧਰੋਂ ਜਾ ਕੇ, ਫਿਰ ਬੱਸਾਂ 2 ਬਦਲਣੀਆਂ ਪੈਂਦੀਆਂ। ਕਹਿੰਦਾ ਉਹ ਸਾਨੂੰ ਚੜ੍ਹਾ ਗਿਆ, ਅਸੀਂ ਜਲੰਧਰ ਪਹੁੰਚ ਗਏ। ਰੰਮਾ ਮੰਡੀ ਚੌਂਕ ਤੋਂ ਜੌਲਾ ਨੂੰ ਬੱਸ ਲੈਣੀ ਸੀ, 9 ਵਜੇ ਬੱਸ ਚੱਲਦੀ, ਅਸੀਂ ਖਲੋ ਗਏ। ਕਹਿੰਦਾ ਭਾਈ ਸਾਹਿਬ ਦੇਖੋ ਕਰਮ, 9 ਵਜੇ ਵਾਲੀ ਬੱਸ ਜਿਹੜੀ ਸੀ ਐਤਵਾਰ ਆਉਣੀ ਸੀ ਨਾ, ਉਹ ਮਿਸ ਹੋ ਗਈ। ਉਹ ਕਹਿੰਦਾ ਭਾਈ ਉਹ ਕਈ ਵਾਰ ਐਤਵਾਰ ਨੂੰ ਬਰਾਤਾਂ ਬਰੂਤਾਂ ਲੈ ਕੇ ਚਲੇ ਜਾਂਦੇ ਆ, 9 ਵਾਲਾ ਟਾਈਮ ਬੱਸ ਨਹੀਂ ਆਈ ਮਿੰਨੀ ਬੱਸ। ਉਹ ਕਹਿੰਦੇ ਦੁਕਾਨਦਾਰ ਬੋਲਿਆ ਵੀ 9:30 ਵਜੇ ਹੋਰ ਬੱਸ ਆਉਣੀ ਹੈ। ਕਹਿੰਦਾ ਮੈਂ ਕੋਈ ਨਹੀਂ, ਅੰਮ੍ਰਿਤ ਸੰਚਾਰ 11 ਵਜੇ ਸ਼ੁਰੂ ਹੋਣੇ, 9:30 ਵਾਲੀ ਬੱਸ ਉਡੀਕ। 9 ਤੋਂ 9:30 ਵਿੱਚ ਫਿਰ ਘਟਨਾ ਘਟੀ, 9:30 ਵਜੇ ਦੂਜੀ ਬੱਸ ਆਉਣੀ ਸੀ। ਕਹਿੰਦਾ ਉਹਨਾਂ 1.5 ਘੰਟੇ 20 ਮਿੰਟਾਂ ਦੇ ਵਿੱਚ ਮੇਰਾ ਸਕਾ ਭਰਾ ਸਰਦਾਰ ਸੋਹਣ ਸਿੰਘ, ਉਹ ਕਹਿੰਦਾ ਮੈਨੂੰ ਕਹਿੰਦਾ ਬਈ ਮੋਹਣ ਸਿਆ ਯਾਰ ਮੇਰਾ ਨਹੀਂ ਮਨ ਕਰਦਾ ਅੰਮ੍ਰਿਤ ਛਕਣ ਨੂੰ, ਤੂੰ ਛਕ ਲਾ। ਕਹਿੰਦਾ ਮੈਂ ਨਹੀਂ, ਏਦਾਂ ਨਾ ਕਰ, ਹੁਣ ਮਨ ਨਹੀਂ ਬਦਲੀ ਦਾ, ਕਕਾਰ ਲਿਆਂਦੇ ਘਰੋਂ ਤਿਆਰ ਹੋ, ਐ ਨਾ ਕਰ। ਕਹਿੰਦਾ ਨਹੀਂ ਮੈਂ ਫਿਰ ਕਿਤੇ ਛਕ ਲਊਂਗਾ। ਕਹਿੰਦਾ ਮੈਂ ਉਹਨੂੰ ਕਹੀ ਗਿਆ ਕੋਈ, ਕਹਿੰਦਾ ਕੋਈ ਨਹੀਂ, ਫਿਰ ਕਿਹੜਾ ਸੰਗਰਾਂਦ ਨਹੀਂ ਆਉਣੀ, ਮੈਂ ਫਿਰ ਛਕ ਲਊਂਗਾ ਅੰਮ੍ਰਿਤ, ਫਿਰ ਕਿਹੜਾ ਅੰਮ੍ਰਿਤ ਸੰਚਾਰ ਨਹੀਂ ਹੋਣਾ, ਯਾਰ ਮੈਂ ਫਿਰ ਛਕ ਲਾਂਗਾ। ਕਹਿੰਦਾ ਮੈਨੂੰ ਫਿਰ ਕਹਿੰਦਿਆਂ ਕਕਾਰਾਂ ਵਾਲਾ ਝੋਲਾ ਮੇਰੇ ਹੱਥ 'ਚ ਫੜਾ ਗਿਆ ਤੇ ਕਹਿੰਦਾ ਮੈਂ ਨਹੀਂ ਛਕਣਾ, ਜਾਂ ਫਿਰ ਛਕੂ, ਫਿਰ ਕਿਹੜਾ ਸੰਗਰਾਂਦ ਨਹੀਂ ਆਉਣੀ। ਕਹਿੰਦਾ ਮੇਰੇ ਵੇਖਦਿਆਂ ਉਹਨੇ ਸੜਕ ਪਾਰ ਕੀਤੀ ਤਾਂ ਉਹ ਰਾਮਾ ਮੰਡੀ ਚੌਂਕ ਵਿੱਚ ਜਲੰਧਰ ਵਿੱਚ ਸਾਹਮਣੇ ਚੌਂਕ ਵਿੱਚ ਠੇਕਾ। ਕਹਿੰਦਾ ਮੇਰੇ ਵੇਖਦਿਆਂ ਉਹਨੇ ਸ਼ਰਾਬ ਦੀ ਬੋਤਲ ਲੈ ਲਈ, ਅੱਧੀ ਉੱਥੇ ਪੀਤੀ, ਅੱਧੀ ਪਿੰਡ ਨੂੰ ਲੈ ਗਿਆ। ਮੈਂ ਕਹਿੰਦਾ ਉਹ ਕਕਾਰ ਲੈ ਕੇ ਬੱਸੇ ਚੜ੍ਹ ਗਿਆ, 9:30 ਵਾਲੀ ਬੱਸੇ ਗਿਆ, ਪਹੁੰਚ ਗਿਆ ਜਾ ਕੇ, ਮਹਾਰਾਜ ਨੇ ਦਾਤ ਦਿੱਤੀ, ਖੰਡੇ ਵਾਟੇ ਦੀ ਪੌਲ ਛਕ ਲਈ। ਕੁਝ ਮਹੀਨਿਆਂ ਬਾਅਦ ਬੱਚੀ ਨੇ ਬਾਹਰੋਂ ਪੇਪਰ ਭੇਜਤੇ, ਕਹਿੰਦਾ ਮੇਰੇ ਵੀ ਪੇਪਰ ਆ ਗਏ। ਉਹਦੇ ਵੀ ਬੱਚੇ ਨੇ ਪੇਪਰ ਭੇਜਤੇ, ਅਸੀਂ ਕੈਨੇਡਾ ਪਹੁੰਚ ਗਏ, ਪੂਰਾ ਪਰਿਵਾਰ ਕੈਨੇਡਾ ਪਹੁੰਚ ਗਿਆ। ਮੈਂ ਪਹਿਲਾਂ ਬੇਨਤੀ ਕਹੀ, ਜਿੱਦਾਂ ਦੀ ਤੁਹਾਡੀ ਸੁਰਤੀ ਉੱਦਾਂ ਦੇ ਤੁਹਾਨੂੰ ਸਰੀਰ ਮਿਲਣੇ ਸ਼ੁਰੂ ਹੋ ਜਾਂਦੇ। ਬੰਦੇ ਉੱਥੇ ਪਹੁੰਚੇ ਤਾਂ ਜਿੱਥੇ ਉਹ ਰੀਗਨ ਇੰਗਲਿਡਨ ਰੋਡ ਉੱਤੇ, ਰੀਗਨ ਮੈਕਲਗਨ ਰੋਡ ਉੱਤੇ ਇੱਕ ਗੁਰਦੁਆਰਾ ਹੈ ਟੋਰੰਟੋ, ਉਹ ਕਹਿੰਦਾ ਨੇੜੇ ਸੀ, ਅਸੀਂ ਉੱਥੇ ਜਾਣ ਲੱਗ ਪਏ। ਉੱਥੇ ਫਿਰ ਸੰਥਿਆ ਸ਼ੁਰੂ ਹੋ ਗਈ, ਉਹਦੇ ਘਰ ਵਾਲੀ ਵੀ ਬੀਬੀ ਜਾਣ ਲੱਗ ਪਈ। ਕਹਿੰਦਾ ਉੱਥੇ ਫਿਰ ਅੰਮ੍ਰਿਤ ਸੰਚਾਰ ਵਿਸਾਖੀ 'ਤੇ ਹੋਇਆ ਸੀ, ਦੋਵਾਂ ਨੇ ਅੰਮ੍ਰਿਤ ਛਕ ਲਿਆ। ਅਤੇ ਮੈਂ ਕਿਹਾ ਫਿਰ ਤੇਰਾ ਭਰਾ ਜਿਹੜਾ ਸੋਹਣ ਸਿੰਘ, ਉਹਦੇ ਭਾਗਾਂ 'ਚ ਅੰਮ੍ਰਿਤ ਹੋਇਆ? ਕਹਿੰਦਾ ਨਹੀਂ ਭਾਈ ਸਾਹਿਬ, ਉਹਦੇ ਭਾਗਾਂ 'ਚ ਫਿਰ ਅੰਮ੍ਰਿਤ ਨਹੀਂ ਹੋਇਆ, ਉਹਦੇ ਭਾਗਾਂ ਵਿੱਚ ਦੁਆਰਾ ਸੰਗਰਾਂਦ ਹੀ ਨਹੀਂ ਆਈ। ਉਹਦੇ ਭਾਗਾਂ ਵਿੱਚ ਦੁਆਰਾ ਅੰਮ੍ਰਿਤ ਸੰਚਾਰ ਜਿਹੜਾ, ਕਹਿੰਦਾ ਫਿਰ ਕਿਹੜਾ ਸੰਗਰਾਂਦ ਨਹੀਂ ਆਉਣੀ, ਫਿਰ ਕਿਹੜਾ ਅੰਮ੍ਰਿਤ ਸੰਚਾਰ ਨਹੀਂ ਹੋਣਾ? ਕਰਮ ਧੋਖਾ ਦੇ ਗਏ, ਦੁਆਰਾ ਉਹਦੇ ਭਾਗਾਂ 'ਚ ਅੰਮ੍ਰਿਤ ਸੰਚਾਰ ਅੰਮ੍ਰਿਤ ਆਇਆ ਹੀ ਨਹੀਂ, ਨਾ ਉਹ ਸੰਗਰਾਂਦ ਦਾ ਦੁਆਰਾ ਦਿਨ ਆਇਆ। ਕਹਿੰਦਾ ਭਾਈ ਸਾਹਿਬ ਫਿਰ ਉਹ ਟੋਰੰਟੋ ਆ ਗਿਆ, ਇੱਥੇ ਵੀ ਸ਼ਰਾਬ ਪੀਣ ਲੱਗ ਪਿਆ, ਉਹਨੂੰ ਸ਼ੂਗਰ ਹੋ ਗਈ, ਸ਼ੂਗਰ ਹੋ ਕੇ ਉਹਦਾ ਪੈਰ ਗਲ ਗਿਆ। ਇੱਥੇ ਕੋਈ ਇਲਾਜ ਨਹੀਂ ਸੀ, ਇੰਡੀਆ ਚਲਾ ਗਿਆ, ਉੱਥੇ ਇਲਾਜ ਕਰਾਉਂਦਿਆਂ ਸ਼ੂਗਰ ਪੈਰ ਦੀ ਹੱਡੀ ਨੂੰ ਪੈ ਗਈ। ਡਾਕਟਰਾਂ ਕਿਹਾ ਪੈਰ ਵੱਢਣਾ ਪੈਣਾ, ਪੈਰ ਵੱਢ ਦਿੱਤਾ, 6 ਮਹੀਨੇ ਮੰਜੇ 'ਤੇ ਪਿਆ ਰਿਹਾ, ਹੋਰ ਵੱਧ ਗਿਆ, ਲੱਤ ਗੋਡੇ ਤੋਂ ਵੱਢ ਦਿੱਤੀ। ਉਹਨੂੰ ਠੀਕ ਹੁੰਦਿਆਂ 1 ਸਾਲ ਲੱਗ ਗਿਆ, ਉਹ ਨਹੀਂ ਦੁਬਾਰਾ ਟੋਰੰਟੋ ਆਇਆ। ਕਹਿੰਦਾ ਫਿਰ ਉਹ ਅਜੇ ਜ਼ਖਮ ਠੀਕ ਹੋਇਆ ਜਦ ਨੂੰ ਦੂਜੀ ਪੈਰ ਉੱਤੇ ਜ਼ਖਮ ਹੋ ਗਿਆ, ਉਹ ਵੀ ਲੱਤ ਗਲਣੀ ਸ਼ੁਰੂ ਹੋ ਗਈ। 1 ਸਾਲ ਭਰ ਉਹਦਾ ਇਲਾਜ ਕਰਾਉਂਦਾ ਰਿਹਾ, ਜਦੋਂ ਨਹੀਂ ਠੀਕ ਹੋਇਆ ਦੂਜੀ ਲੱਤ ਵੀ ਵੱਢ ਦਿੱਤੀ। ਅਤੇ ਉਹ ਮੋਹਨ ਸਿੰਘ ਕਹਿੰਦਾ ਭਾਈ ਸਾਹਿਬ ਹੁਣ ਮੇਰੇ ਭਰਾ ਦੀਆਂ ਦੋਵੇਂ ਲੱਤਾਂ ਵੱਢੀਆਂ ਹੋਈਆਂ ਨੇ, ਮੰਜੇ 'ਤੇ ਪਿਆ, ਸ਼ੂਗਰ ਨਾਲ ਸੁੱਕ ਕੇ ਐਨ ਕਰੰਗ ਹੋਇਆ ਪਿਆ। ਕਹਿੰਦਾ ਭਾਈ ਸਾਹਿਬ ਮੌਤ ਉਡੀਕਦਾ, ਉਹਦੇ ਭਾਗਾਂ 'ਚ ਅੰਮ੍ਰਿਤ ਨਹੀਂ ਹੋਇਆ, ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਨਹੀਂ ਹੱਥ ਆਉਂਦਾ। ਇਸ ਲਈ ਸੱਜਣੋ ਐਵੇਂ ਕੋਈ ਬੰਦਾ ਦੇਰੀ ਨਾ ਕਰੀ ਜਾਏ, ਫਿਰ ਆਉਣਾ ਅਜੇ, ਫਿਰ ਛਕ ਲਾਂਗੇ। ਇਹ ਗੁਰੂ ਵੱਲੋਂ ਆਪਾਂ ਮੁੜ ਪਈਏ, ਅਰਦਾਸ ਕਰੀਏ ਮਹਾਰਾਜ ਕਿਰਪਾ ਕਰੋ,

ਭਾਈ ਆਪਾਂ ਕੋਈ ਅਗਲੇ ਸਾਲ ਛੱਡ ਲਾਂਗੇ, ਅਗਲੇ ਸਾਲ ਕੋਈ ਪਤਾ ਨਹੀਂ, ਅਗਲੇ ਸਾਲ ਦਾ ਹਾਲਾਤ ਕਿੱਧਰ ਜਾਣੇ। ਜਦੋਂ ਮਨ ਬਣਿਆ ਗੁਰੂ ਵੱਲ ਤੁਰ ਪਾਓ, ਗੁਰੂ ਵੱਲ ਤੁਰ ਪਾਓ, ਅਜੇ ਤੇਰੇ ਕੋਲ ਵਕਤ ਹੈ, ਹੁਣ ਤੂੰ ਜਪ ਸਕਦਾ ਸਤਨਾਮ ਸ੍ਰੀ, ਇਹਨੂੰ ਕਿਰਪਾ ਸਮਝ ਗੁਰੂ ਦੀ। ਜਦੋਂ ਇਹ ਕਿਰਪਾ ਨਜ਼ਰ ਹੁੰਦੀ ਹੈ ਫਿਰ ਭਾਈ ਗੁਰੂ ਮੋੜ ਲੈਂਦਾ, ਅਰਦਾਸ ਕਰਕੇ ਕਹੀਏ ਪਾਤਸ਼ਾਹ ਜੀ ਕਿਰਪਾ ਕਰਕੇ ਰੱਖ ਲਓ। ਆਓ ਆਪਾਂ ਇੱਕ ਵਾਰ ਚਿੱਤ ਜੋੜ ਕੇ ਅਰਦਾਸ ਕਰੋ ਅੰਦਰੋਂ ਆਪੋ ਆਪਣੇ ਮਨ ਦੀ ਗੱਲ। ਤੁਹਾਨੂੰ ਆਪਣੇ ਮਨ ਦਾ ਪਤਾ, ਮੈਨੂੰ ਮੇਰੇ ਮਨ ਦਾ ਪਤਾ। ਆਪਾਂ ਕਹੀ ਆਪੋ ਆਪਣੀਆਂ ਕਮੀਆਂ ਆਪਾਂ ਗੁਰੂ ਅੱਗੇ ਰੱਖੀਏ, ਸਰਤੀ ਦੇ ਰੋਗ ਗੁਰੂ ਅੱਗੇ ਰੱਖੋ, ਫਿਰ ਸਰੀਰ ਦੇ ਰੋਗ ਵੀ ਰੱਖ ਲਿਓ, ਉਹਨੇ ਸਭ ਕੁਝ ਕਿਰਪਾ ਕਰ ਦੇਣੀ। ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲਦੀ, ਆਪਾਂ ਉਹਦੇ ਚਰਨਾਂ ਵਿੱਚ ਰੱਖੀਏ। ਮਹਾਰਾਜ ਕਿਰਪਾ ਕਰੋ, ਸੱਚੇ ਸਾਹਿਬਾ ਕਿਆ ਨਾਹੀਂ, ਕਿਹੜੀ ਚੀਜ਼ ਹੈ ਜਿਹੜੀ ਉਹਦੇ ਘਰ ਨਹੀਂ। ਆਪਾਂ ਮੰਗਦੇ ਨਹੀਂ ਦਿਲੋਂ, ਦਿਲੋਂ ਨਹੀਂ ਮੰਗਦੇ, ਉੱਪਰੋਂ ਉੱਪਰੋਂ ਕਹਿ ਕੇ ਜਾਂਦੇ, ਬੇਹੋਸ਼ੀ ਵਿੱਚ ਅਰਦਾਸਾਂ ਹੋ ਰਹੀ। ਸੱਚੇ ਸਾਹਿਬਾ ਕਿਆ ਨਾਹੀਂ, ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਭਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ। ਆਪਾਂ ਕਹੀਏ ਗੁਰੂ ਨੂੰ ਇੱਕ ਵਾਰ ਚਿੱਤ ਜੋੜ ਕੇ।

0: अखो सतनाम श्री। गुरु गोबिंद सिंह महाराज जी दिने कंगड़ गए ना तो उत्थे घटना घटी। जदों गुरु कहिंदा कि उहदे घर विच सब कुछ है ते इक वक्त आया दसवें पातशाह ने कहा भाई शमीरे ये नहीं तैनू दे सकदे। उह कहिंदा महाराज नाले कहिंदे सब कुछ है, जे गुरु दे घर विच सब कुछ है मैनू क्यों जवाब। दसम पिता श्री गुरु गोबिंद सिंह महाराज कंगड़ गए, वह राय जोत की हवेली है, अज भी उन्होंने कोल राज है। राय जोत को छेवें पातशाह ने राज दिता सी क्योंकि राय जोत ने छेवें पातशाह नूं महाराज की जंग विच मदद की, सेवा की, छेवें पातशाह ने खुश होकर राज बख्शिया। उस राय जोत के पुत्रे भाई तख्तमल, भाई शमीरा ते चौधरी लखमीरा राज कर रहे सी। जदों दसवें पातशाह पहुंचे ना उन्हां दे मन विच खोट आ गई, डर पैदा हो गया, सहम पैदा हो गया कि गुरु गोबिंद सिंह महाराज कोल ना आनंदपुर साहब रहा, ना फौजां रहियां, ना गुरु गोबिंद सिंह महाराज अपने साहबजादे रहे। कलगी तर पातशाह नूं एड्डी वड्डी जंग विच उन्हां दे साहबजादे शहीद हो गए, गुरु दियां फौजां, खालसा राज कुछ नहीं रहा। जे गुरु पातशाह नूं आपां घर रख्या किते मौके दी हुकूमत साडे नाल ना वैर करन लग जाए। बंदे दा मन है ना, आपां कई वार ऊं जकारे ही छड्डी जांदे जदों कदे भीड़ पैंदी फिर डरदे वेखो बंदे की करदे। ये ठीक है, ये नहीं वे जकारे छड्डणे नहीं चाहीदे। खालसा राज दी गल करनी बंद ना करो, खालसा राज दी गल हुंदी रहनी चाहीदी है क्योंकि गल्लां बंद कर दोगे तुहाडे अंदरों खालसा राज दी होंद खत्म हो जाएगी। हुकूमतां चाहुंदियां ने कि खालसा राज की गल नहीं होनी चाहिए, क्यों भाई सोच खत्म हो जाए, सहम डर अंदर पैदा हो जाता बंदिया। बाणी पढ़ो निरभौ रहोगे अंदर डर नहीं पैदा होएगा। गुरु ते भरोसा रखो कुछ भी नहीं विगड़ता। हाँ सिख इस गल का ध्यान रखे, सिख किसी के धर्म की नरादरी नहीं करता, सिख किसी के धार्मिक चिन्ह की नरादरी नहीं करता। तुसी अपने खालसा राज की गल करो, तुसी अपने खालसियां की गल करो, पर तुसी किसे दे होर राज नूं माड़ा ना कहो जां किसे दे झंडे की नरादरी ना करो। वह भी गलत है जिहड़ा आपां किसे दा झंडा पाड़ के पैरां थले देई जांदे, ये बिल्कुल गलत गल है। जे तुहानूं अपने झंडे नाल प्यार है तां जिन्हां दा वह झंडा भाई उन्हां नूं भी प्यार है। सिख कदे नफरत नहीं फैलाउंदा, किसे दे झंडे पाड़न वास्ते नहीं असीं खालसे बने। हाँ तुसी अपना झंडा बुलंद रखो पर किसी का झंडा ना पाड़ो, किसी माड़ा ना कहो। जे खालसा राज लिया जिहड़ा खालसा राज शेरे पंजाब महाराजा रणजीत सिंह ने किया, मसीतां बना के भी दित्तियां और उस वक्त एक मुसलमान बजुर्ग रो रहा सी भेख बदल के शेरे पंजाब जांदा है, उन्हूं रोंदिया वेख के ना भेख बदलिया होया मुसलमान बनिया होया। कहिंदा बजुर्ग रो क्यों रहा, वो कहिंदा रो इसलिए रहा मैं जिंदगी दे 20-30 साल लग के बड़ी मुश्किल दे नाल कुरान शरीफ दे अर्थ लिखे ने, पाके किताब कुरान शरीफ दे अर्थ लिखे ने, ते हुण मैं सोचना है जे कित किसे मुसलमान दा राज हुंदा मैं इहदियां कपियां बनवा के वंडदा, मैं मुसलमान बच्चियां तक के कुरान शरीफ दे अर्थ भेजदा। पर मैं ये सोचना राज तां सिखां दा है, जे साडा राज हुंदा किसे राजे नूं पेश करदा मैं अर्थ लिखे ने इहदियां कापियां बना के वंड दे। शेरे पंजाब ने उस वक्त मोढ़े ते हथ रख के कहा मैनू ही लोकी शेरे पंजाब महाराजा रणजीत सिंह कहिंदे ने। जदों सिर तों मुसलमानां वाली उन्हें टोपी लाई तुहानूं पछाण लिया कि ना जी गलती हो गई मैं एवें तुहानूं माड़ा कहा। शेरे पंजाब ने कहा नहीं, कल मेरे दरबार विच आ लिया ये कुरान शरीफ दे अर्थ मैनू दे, इहदियां सैकड़े उतारे कापियां करके मैं तेरिया मसीतां तक पजावांगा। इहनूं कहिंदे सी खालसा राज, खालसा कदे किसे मसीत मंदर नाल वैर नहीं करदा। ये चीज़ां सिख कौम नूं समझ लैणियां चाहीदियां ने, तुसीं अपने जिहन विच रखो, जे नहीं रखोगे फिर डर पैदा होणगे। की होया, दसवें पातशाह पहुंच गए शमीरे दी हवेली विच, तख्तमल वह डर गया, कहिंदा महाराज कितें हुकूमत नूं मैनूं ऐ कर दे। उन्हां पता की कीता, अजे पातशाह ने थोड़ी देर विश्राम किया, उन्हें थाल विच मोहरां रख के ना दुशाला रख के मत्था टेकता। मत्था टेकने का मतलब यह सी तुसी जाओ ਜਦੋਂ ਸੁਰੱਪਾ ਗਲ 'ਚ ਪੈ ਜਾਏ ਸਮਝ ਇਹੀ ਹੁੰਦਾ ਵੀ ਤੇਰਾ ਟਾਈਮ ਹੁਣ ਸਮਾਪਤ ਹੋ ਗਿਆ। ਦਸਵੇਂ ਪਾਤਸ਼ਾਹ ਨੂੰ ਦੁਸ਼ਾਲਾ ਮੋਹਰੇ ਰੱਖਣ ਦਾ ਮਤਲਬ ਇਹ ਸੀ ਕਿ ਮਹਾਰਾਜ ਤੁਸੀਂ ਹੁਣ ਜਾਓ, ਅਸੀਂ ਹਵੇਲੀ 'ਚ ਨਹੀਂ ਰੱਖ ਸਕਦੇ, ਹਜ਼ੂਰ ਉੱਥੋਂ ਚੱਲ ਪਏ। ਚੰਦ ਮੁੱਠੀ ਭਰ ਸਿੱਖ ਸੀ, ਮਹਾਰਾਜ ਕਹਿੰਦੇ ਚਲੋ ਖਾਲਸਿਓ ਅੱਗੇ ਜਾਣਾ। ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਹਵੇਲੀ 'ਚ ਰੁਕਣਾ, ਕਹਿੰਦੇ ਨਹੀਂ ਹੁਣ ਇਹ ਹਵੇਲੀ ਗੁਰੂ ਦੇ ਸਿੱਖਾਂ ਦੀ ਨਹੀਂ ਰਹੀ, ਇਹ ਸਰਕਾਰੀ ਬੰਦਿਆਂ ਦੀ ਹੋ ਗਈ। ਹਜ਼ੂਰ ਚੱਲ ਪਏ ਅੱਗੇ, ਕੰਗੜ ਤੋਂ ਚੱਲ ਕੇ ਦੀਨੇ ਦੇ ਵਿਚਕਾਰ ਰੁਕੇ, ਦੋ ਪਿੰਡ ਨੇ, ਤੁਸੀਂ ਮਾਲਵੇ ਦੇ ਬੈਠੇ ਹੋ ਤੁਹਾਨੂੰ ਪਤਾ ਹੈ, ਇੱਕ ਪਾਸੇ ਕੰਗੜ ਇੱਕ ਪਾਸੇ ਦੀਨ, ਦੋਵਾਂ ਪਿੰਡਾਂ ਦੇ ਵਿਚਕਾਰ ਦੀਨੇ ਤੇ ਕੰਗੜ ਦੇ ਵਿਚਕਾਰ ਹਜ਼ੂਰ ਨੇ ਡੇਰਾ ਕੀਤਾ। ਅੱਜ ਉਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਜ਼ਫਰਨਾਮਾ ਸਾਹਿਬ ਆ, ਗੁਰਦੁਆਰਾ ਜ਼ਫਰਨਾਮਾ ਸਾਹਿਬ, ਦੀਨੇ ਤੇ ਕੰਗੜ ਦੇ ਵਿਚਕਾਰ। ਉੱਥੇ ਹਜ਼ੂਰ 21 ਦਿਨ ਰਹੇ। ਕਲਗੀਧਰ ਪਾਤਸ਼ਾਹ ਨੇ ਇੱਥੇ ਡੇਰਾ ਕੀਤਾ। ਤਿੰਨਾਂ ਭਰਾਵਾਂ ਚੋਂ ਇੱਕ ਭਰਾ ਸ਼ਮੀਰਾ ਭਾਵਨਾ ਵਾਲਾ ਆਉਣ ਲੱਗ ਪਿਆ ਮਹਾਰਾਜ ਕੋਲ, ਸੇਵਾ ਕਰਨ ਲੱਗ ਪਿਆ ਤੇ ਹੱਥ ਜੋੜ ਕੇ ਹਜ਼ੂਰ ਨੂੰ ਕਹਿੰਦਾ, ਸਤਿਗੁਰੂ ਮੇਰੇ ਭਰਾਵਾਂ ਨੇ ਤੁਹਾਨੂੰ ਹਵੇਲੀ 'ਚ ਨਹੀਂ ਰੱਖਿਆ, ਮੈਂ ਮਾਫ਼ੀ ਮੰਗਣਾ। ਹਜ਼ੂਰ ਕਹਿੰਦੇ ਕੋਈ ਗੱਲ ਨਹੀਂ ਸ਼ਮੀਰਿਆ, ਅਸੀਂ ਤਾਂ ਐਡੇ ਐਡੇ ਕਿਲੇ ਛੱਡ ਕੇ ਆ ਗਏ, ਹਵੇਲੀਆਂ ਦੀ ਕੀ ਲੋੜ ਹੈ, ਅਸੀਂ ਤਾਂ ਐਡੇ ਐਡੇ ਕਿਲੇ ਛੱਡ ਦਿੱਤੇ ਅਨੰਦਪੁਰ ਸਾਹਿਬ ਦੇ, ਹਵੇਲੀਆਂ ਦੀ ਕੀ ਲੋੜ ਹੈ, ਤੂੰ ਸੇਵਾ ਕਰਿਆ ਕਰ, ਸ਼ਮੀਰਾ ਰੋਜ਼ ਸੇਵਾ ਕਰੇ। ਹਜ਼ੂਰ ਇੱਕ ਦਿਨ ਕਹਿੰਦੇ, ਸ਼ਮੀਰਿਆ ਕੋਈ ਮੰਗ ਹੈ ਤੇਰੀ, ਚਾਹੁੰਦਾ ਕੁਝ, ਦੱਸ ਕੀ ਚਾਹੀਦਾ, ਕਿਉਂ ਸੇਵਾ ਕਰਦਾ? ਉਹਨੇ ਹੱਥ ਜੋੜ ਕੇ ਕਿਹਾ, ਜੀ ਮੁਕਤੀ ਦੇ ਦਿਓ, ਮਰ ਕੁਝ ਨਹੀਂ ਚਾਹੀਦਾ, ਜਨਮ ਮਰਨ ਤੋਂ ਮੁਕਤੀ ਦੇ ਦਿਓ, ਰਾਜ ਭਾਗ ਵੇਖ ਲਿਆ ਰੱਬ ਨੇ, ਪੁੱਤਰ ਧੀਆਂ ਰਾਜ ਭਾਗ ਹਵੇਲੀਆਂ ਦਿੱਤੀਆਂ, ਮਹਾਰਾਜ ਸਭ ਕੁਝ ਤੁਹਾਡਾ ਦਿੱਤਾ, ਹੁਣ ਨਹੀਂ ਕੁਝ ਚਾਹੀਦਾ, ਬਸ ਬੁੱਢਾ ਹੋ ਗਿਆ, ਮਹਾਰਾਜ ਹੁਣ ਮੁਕਤੀ ਦੇ ਦਿਓ। ਦਸਵੇਂ ਪਾਤਸ਼ਾਹ ਬੜੇ ਠਹਿਰਾਓ ਨਾਲ ਬੋਲੇ, ਕਹਿੰਦੇ ਮੁਕਤੀ ਨਹੀਂ ਦੇ ਸਕਦੇ। ਉਹਦਾ ਸਵਾਲ ਸੀ, ਮਹਾਰਾਜ ਨਾਲੇ ਕਹਿੰਦੇ ਹੋ ਤੁਹਾਡੇ ਘਰ ਵਿੱਚ ਸਭ ਕੁਝ ਹੈ, ਨਾਲੇ ਕਹਿੰਦੇ ਹੋ ਨਰਪਤ ਨਾਰਾਇਣ ਨਮਸਕਾਰ ਹੈ, ਤੁਹਾਡੇ ਸਿੱਖ ਪੜ੍ਹਦੇ ਮੈਂ ਸੁਣੇ ਨੇ ਕਿ ਨਰਪਤ ਨਾਰਾਇਣ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰ ਹੈ। ਫਿਰ ਮਹਾਰਾਜ ਤਾਰੋਂਗੇ ਕਿਉਂ ਨਹੀਂ, ਮੁਕਤੀ ਕਿਉਂ ਨਹੀਂ ਦਿਓਗੇ? ਨਾਲੇ ਕਹਿੰਦੇ ਤੁਹਾਡੇ ਘਰ ਵਿੱਚ ਸਭ ਕੁਝ ਹੈ ਸੱਚੇ ਸਾਹਿਬਾ, ਕਿਆ ਨਹੀਂ ਘਰ ਤੇਰੇ। ਹਜ਼ੂਰ ਦੁਹਰਾ ਕੇ ਬੋਲੇ, ਸ਼ਮੀਰਿਆ ਜੋ ਮੰਗ ਲੈ ਦੇ ਦਾਂਗੇ, ਰਾਜ ਭਾਗ ਪੁੱਤਾਂ ਧੀਆਂ ਪੁਸ਼ਤਾਂ ਵਾਸਤੇ ਚਾਹੀਦਾ ਮਿਲ ਜਾਏਗਾ, ਤੈਨੂੰ ਭਰਾਵਾਂ ਤੋਂ ਇਲਾਵਾ ਮਾਲਵੇ ਦਾ ਰਾਜ ਚਾਹੀਦਾ, ਉਹ ਸਾਡਾ ਘੋੜਾ ਬੰਨਿਆ ਜਾਂ ਖੋਲ ਕੇ ਲੈ ਜਾ, ਸੂਰਜ ਡੁੱਬਣ ਤੱਕ ਜਿੱਥੋਂ ਤੱਕ ਫੇਰ ਦੇਂਗਾ ਉੱਥੋਂ ਤੱਕ ਤੇਰੀਆਂ ਕੁੱਲਾਂ ਦਾ ਰਾਜ ਹੋਏਗਾ, ਪਰ ਮੁਕਤੀ ਨਹੀਂ ਦੇ ਸਕਦੇ। ਹੁਣ ਉਹਦਾ ਫਿਰ ਸਵਾਲ ਸੀ, ਮੁਕਤੀ ਕਿਉਂ ਨਹੀਂ ਦੇ ਸਕਦੇ? ਹਜ਼ੂਰ ਜਵਾਬ ਦੇਣ ਲੱਗੇ ਨੇ, ਕਲਗੀਧਰ ਪਾਤਸ਼ਾਹ ਕੀ ਕਹਿੰਦੇ ਨੇ, ਕਿਉਂ ਨਹੀਂ ਮੁਕਤੀ ਦੇ ਰਹੇ? ਜੇ ਗੁਰੂ ਆਪ ਮੁਕਤ ਮੋਹੇ ਤਾਰੇ ਆ, ਫਿਰ ਜਵਾਬ ਕਿਉਂ ਸ਼ਮੀਰੇ ਨੂੰ ਦਿੱਤਾ ਜਾ ਰਿਹਾ? ਇਹ ਕਿਉਂ ਕਿਹਾ ਜਾ ਰਿਹਾ ਕਿ ਘੋੜਾ ਲੈ ਜਾ, ਸੂਰਜ ਡੁੱਬਣ ਤੱਕ ਜਿੱਥੇ ਤੱਕ ਫੇਰ ਦੇਗਾ ਮਾਲ ਵਿੱਚ ਰਾਜ ਹੋਏਗਾ, ਤੇਰੀਆਂ ਪੀੜ੍ਹੀਆਂ ਦਾ ਕੁੱਲਾਂ ਦਾ ਮੁਕਤੀ ਨਹੀਂ ਦੇ ਸਕਦੇ? ਉਹ ਪੁੱਛਦਾ, ਮਹਾਰਾਜ ਕਿਉਂ? ਕਲਗੀਧਰ ਪਾਤਸ਼ਾਹ ਜਵਾਬ ਦੇਣ ਲੱਗੇ ਨੇ, ਇਹ ਸਾਰਾ ਪ੍ਰਸੰਗ ਕੱਲ ਦੇ ਦੀਵਾਨਾਂ 'ਚ ਕਰਾਂਗੇ। ਸਮਾਂ ਸਮਾਪਤ ਹੋ ਗਿਆ, ਦੁਪਹਿਰੇ 11:15 ਤੋਂ 11:30 ਟਾਈਮ ਹੈ, ਇਹ ਪ੍ਰਸੰਗ ਆਪਾਂ ਸ਼ਾਮਾਂ ਦੇ ਦੀਵਾਨ 'ਚ ਕਰਾਂਗੇ, ਕਿਉਂ ਦਿਨੇ ਮੈਨੂੰ ਪਤਾ ਹੈ ਕਈਆਂ ਨੇ ਲੇਟ ਹੋ ਜਾਣਾ, ਕਈਆਂ ਨੇ ਗਰੋਸਰੀ ਖਰੀਦਣੀ ਹੈ, ਕਈਆਂ ਨੇ ਇੱਧਰ ਉੱਧਰ ਜਾਣਾ ਹੁੰਦਾ। ਬਾਕੀ ਐਤਵਾਰ ਟੈਨਸ਼ਨ ਨਾ ਲਿਆ ਕਰੋ ਵੀ ਸਵੇਰੇ ਕੰਮ 'ਤੇ ਜਾਣਾ, ਵਾਹਿਗੁਰੂ ਵਾਹਿਗੁਰੂ ਕਰੋ, ਕੋਈ ਨਹੀਂ ਚੱਲੀ ਜਾਣਾ ਕੰਮ, ਇਹ ਟੈਨਸ਼ਨਾਂ ਤੋਂ ਬਚੋ, ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰੋ, ਫਿਰ ਆਪੇ ਕਿਰਪਾ ਹੋ ਜਾਣੀ ਹੈ। ਤੁਹਾਨੂੰ ਸਾਰਿਆਂ ਨੂੰ ਖਾਲਸੇ ਦੇ ਮਹਾਨ ਸਿਰਜਣਾ ਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰੂ ਕੋਲੋਂ ਮੰਗੋ, ਸਭ ਕੁਝ ਮਿਲਦਾ, ਕੋਈ ਫਿਕਰ ਕਰਨ ਦੀ ਲੋੜ ਨਹੀਂ, ਨਾਮ ਜਪੋ, ਬਾਣੀ ਪੜ੍ਹੋ, ਕਿਰਤ ਕਰੋ, ਆਪੇ ਮਹਾਰਾਜ ਨੇ ਬਰਕਤਾਂ ਪਾ ਦੇਣੀਆਂ। ਮੈਂ ਅਕਸਰ ਕਹਿੰਦਾ ਹੁੰਦਾ, ਜਿਨ੍ਹਾਂ ਨੂੰ 14-14, 15-15 ਸਾਲ ਹੋ ਗਏ, ਉਹਨਾਂ ਦੇ ਇੱਥੇ ਬਹੁਤ ਕੁਝ ਬਣ ਗਿਆ। ਭਾਈ ਜਿਹੜੇ ਨਵੇਂ ਆਏ, ਜਿੱਦਣ ਤੁਹਾਨੂੰ 14-15 ਸਾਲ ਹੋ ਜਾਣੇ, ਤੁਹਾਡਾ ਵੀ ਬਣ ਜਾਣਾ ਸਭ ਕੁਝ, ਐਵੇਂ ਟੈਨਸ਼ਨਾਂ ਨਾ ਲਓ, ਜਿੰਨਾ ਕੁ ਹੋ ਸਕਦਾ ਉਨੀ ਕਿਰਤ ਕਰੋ, ਗੁਰਦੁਆਰੇ ਆਓ ਜ਼ਰੂਰ, ਨਾਮ ਜਪੋ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ। ਤੁਹਾਡੇ ਬੱਚੇ ਹੀ ਸਭ ਤੋਂ ਕੋਸਟਲੀ ਪ੍ਰੋਪਰਟੀ ਹੈ, ਤੁਹਾਡੀ ਮਹਿੰਗੀ ਜਾਇਦਾਦ ਹੈ, ਆਪਣੇ ਬੱਚਿਆਂ ਨੂੰ ਜੋੜੋ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਜਿਨ੍ਹਾਂ ਨੇ ਬਰਗਰ ਪੀਜ਼ੇ ਖਾ ਲਏ ਨੇ, ਤੁਹਾਡਾ ਧੰਨਵਾਦ ਹੈ, ਅੱਜ ਤੁਸੀਂ ਛਕਿਆ, ਸੇਵਾ ਵੀ ਕੀਤੀ, ਮੈਨੂੰ ਪਤਾ ਨਾਲ ਜਪਿਆ ਵੀ। ਔਰ ਨੌਜਵਾਨ ਮੈਂ ਵੇਖਿਆ, ਜਿਨ੍ਹਾਂ ਨੇ ਕੇਸ ਨਹੀਂ ਸੀ ਰੱਖੇ ਦਾੜੀ, ਉਹਨੇ ਵੀ ਪਰਨੇ ਬੰਨ੍ਹ ਕੇ, ਰੁਮਾਲ ਬੰਨ੍ਹ ਕੇ ਸੇਵਾ ਕੀਤੀ। ਸ਼ਾਬਾਸ਼, ਤੁਸੀਂ ਸਾਡੀ ਕੌਮ ਦਾ ਭਵਿੱਖੋ ਬੇਟੇ। ਹੌਲੀ ਹੌਲੀ ਆਪਾਂ ਜਿਵੇਂ ਜਿਵੇਂ, ਇਹ ਤੁਹਾਡੀ ਇੱਛਾ ਨਾ ਕਿ ਆਪਾਂ ਪੱਕੇ ਹੋਣਾ, ਕੈਨੇਡਾ 'ਚ ਪੱਕੇ ਹੋਣਾ, ਨਾਲ ਨਾਲ ਇੱਕ ਅਰਦਾਸ ਹੋਰ ਕਰੀ ਜਾਇਆ ਕਰੋ, ਮਹਾਰਾਜ ਆਪਣੇ ਘਰ 'ਚ ਵੀ ਪੱਕਾ ਕਰ ਲਿਓ, ਆਪਣੇ ਘਰ 'ਚ ਵੀ ਪੱਕਾ ਕਰ ਲਿਓ, ਉੱਧਰ ਤੁਹਾਡੀ ਪੀਆਰ ਆ ਜਾਏ ਅਤੇ ਇੱਧਰ ਮੇਰੇ ਕਲਗੀਆਂ ਵਾਲੇ ਦੇ ਘਰੋਂ ਤੁਹਾਨੂੰ ਸਿੱਖੀ ਮਿਲ ਜਾਏ, ਇਹ ਜ਼ਰੂਰ ਮੰਗਦੇ ਰਹੋ, ਫਿਰ ਹੋਣਗੇ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਕੱਲ ਦੇ ਦੋ ਦੀਵਾਨ ਇਸ ਫੇਰੀ ਦੇ ਆਖਰੀ ਦੀਵਾਨ ਨੇ, 11:15 ਤੋਂ 11:30, ਸ਼ਾਮੀ ਆਪਾਂ 7:30 ਤੋਂ 8:30 ਵਜੇ ਤੱਕ। ਪਰਸੋਂ ਫਿਰ ਮੈਂ ਵਾਪਸ ਪੰਜਾਬ ਜਾਣਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਗੁਰੂ ਸਵਾਰੀ ਸਾਧ ਸੰਗਤ ਜੀ, ਬੇਨਤੀ ਹੈ, ਭਾਈ ਸਾਹਿਬ ਹੋਰਾਂ ਨੇ ਵਿਚਾਰਾਂ ਦੀ ਸਾਂਝ ਪਾਈ, ਬੇਸ਼ੱਕ ਅੱਜ ਤੁਸੀਂ ਸਾਰੇ ਬਹੁਤ ਥੱਕੇ ਹੋਏ ਹੋ, ਪਰ ਮੇਰਾ ਖਿਆਲ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਥੱਕੇ ਹੋਏ ਹਾਂ। 3 ਦਿਨ ਹੋ ਗਏ ਮੇਰਾ ਖਿਆਲ ਆ, 2 ਦਿਨ ਅਸੀਂ 2-2 ਘੰਟੇ ਮੈਂ ਸੁੱਤਾਂ, ਰਾਤ 45 ਮਿੰਟ ਸੁੱਤਾਂ, ਤੜਕੇ 3 ਵਜੇ ਦੇ ਇੱਥੇ ਹੀ ਹਾਂ, ਅਸੀਂ ਵੀ ਥੱਕੇ ਹੋਏ ਹਾਂ। ਸਾਡੀ ਥਕਾਵਟ ਨਾਲੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜ਼ਿਆਦਾ ਜ਼ਰੂਰੀ ਹੈ। ਹੁਣ ਤੁਸੀਂ ਕਥਾ ਸੁਣੀ ਅਤੇ ਕਥਾ ਸੁਣ ਕੇ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ। 15 ਮਿੰਟ ਲੱਗਣੇ ਨੇ ਸੁੱਖ ਆਸਣ ਨੂੰ। ਇੱਥੇ ਆ ਕੇ ਆਪਾਂ ਜਦੋਂ ਗੁਰੂ ਦੇ ਅਦਬ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਵੇਖ ਲੈਣਾ ਚਾਹੀਦਾ, ਕੱਲ੍ਹ ਨੂੰ ਸੰਡੇ ਹੈ, ਤੁਸੀਂ ਆਰਾਮ ਵੀ ਕਰ ਸਕਦੇ ਹੋ। ਸੰਗਤ ਨੂੰ ਬੇਨਤੀ ਹੈ, ਭਾਈ ਸਾਹਿਬ ਹੋਰੀ ਵੀ ਕਹਿੰਦੇ ਅਸੀਂ ਵੀ ਸਮਾਪਤੀ ਕਰਾ ਕੇ ਜਾਣਾ, ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰਚਾਰਕਾਂ ਦਾ ਸਾਡਾ ਸਾਰਿਆਂ ਦਾ ਫਰਜ਼ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ। ਕਈ ਵਾਰ ਸੰਗਤ ਵਿੱਚ ਇਹ ਗੱਲਾਂ ਚੱਲਦੀਆਂ ਨੇ, ਬੇਸ਼ੱਕ ਸਾਨੂੰ ਪਤਾ ਤੁਹਾਡੀਆਂ ਮਜਬੂਰੀਆਂ ਨੇ, ਸਾਰਿਆਂ ਨੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ, ਪਰ ਅੱਜ ਕੋਈ ਮਜਬੂਰੀ ਨਹੀਂ, ਅੱਜ ਥੱਕੇ ਤੁਸੀਂ ਜ਼ਰੂਰ ਹੋ, ਪਰ ਕੱਲ੍ਹ ਨੂੰ ਸੰਡੇ ਹੈ, ਤੁਸੀਂ ਅੱਜ ਜ਼ਿਆਦਾ ਸੌਂ ਸਕਦੇ ਹੋ। ਬੇਨਤੀ ਹੈ, ਆਪਾਂ ਅੱਜ ਕਿਸੇ ਨੇ ਇੱਦਾਂ ਨਹੀਂ ਜਾਣਾ, ਅਰਦਾਸ ਤੋਂ ਬਾਅਦ, ਸਮਾਪਤੀ ਤੋਂ ਬਾਅਦ ਜਾਣਾ, ਸੁੱਖ ਆਸਣ ਜਦੋਂ ਹੋ ਗਿਆ। ਇਹ ਮੇਰੀ ਬੇਨਤੀ, ਮੈਂ ਖਿਮਾ ਵੀ ਮੰਗਦਾ, ਬੇਨਤੀ ਪ੍ਰਵਾਨ ਕਰਿਓ। ਇੱਕ ਗੱਡੀ ਹੈ, ਹੋਂਡਾ ਸਿਵਿਕ CVV 2817 ਨੰਬਰ ਹੈ, ਜਿਸ ਵੀ ਕਿਸੇ ਦੀ ਗੱਡੀ ਹੈ ਉਹ ਆਪਣੀ ਗੱਡੀ ਨੂੰ ਉੱਥੋਂ ਮੂਵ ਕਰਨ ਦੀ ਖੇਚਲ ਕਰੋ। ਸੋ ਆਓ ਹੁਣ ਅਨੰਦ ਸਾਹਿਬ ਦਾ ਪਾਠ ਹੋਵੇਗਾ, ਸਾਰੀ ਸੰਗਤ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

पंच शब्द तित कर सभागै घर सभागै शब्द बाजे कला जित कर।

ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਅੱਗੇ ਤੋਂ ਸਮਤ ਬਖਸ਼ਣੀ ਪੜੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਸਮੂਹ ਵਕਤਾ ਜਨਾਂ ਨੂੰ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਦਰ ਦੀ ਸਿਫਤ ਸਲਾਹ ਕਰਨ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ। ਕੋਟਾਨ ਕੋਟ ਸ਼ੁਕਰ ਹੈ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਸੁੱਖਾਂ।

ਸੇਵਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਤੰਦਰੁਸਤੀਆਂ ਸੁਖ ਸ਼ਾਂਤੀ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਉੱਚ ਵਿਦਿਆ ਦੀ ਦਾਤ ਗੁਰਸਿੱਖੀ ਜੀਵਨ ਮਾਤਾ ਪਿਤਾ ਦੀ ਵਡੇਰਿਆਂ ਦੀ ਆਗਿਆ ਪਾਲਣ ਦੀ ਸਮਤ ਬਖਸ਼ਣੀ, ਗਰੀਬ ਨਵਾਜ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੀ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵਲਾਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਤੁਮਰੀ ਸ਼ਰਨ ਤੁਮਾਰੀ ਆਸਾ

ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾਂ। ਗੁਰ

ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸ਼ਰਣਾਈ ਜਿਉ ਗਿਰਦ ਹਮਾਰੇ ਰਾਮ ਘਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔ ਖੁਦ ਦੀਆ ਏਕਾ ਲਿਵ ਲਾਈ ਰਹਾਉ ਰਾਖ ਲਈਏ ਤੈ ਰੱਖਣ ਹਾਰ ਸਭ ਵਿਆਧ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂਣ ਹੈ ਛੁੱਟ ਹੈ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਬਿਨੀ ਉਤਮ ਕਰੂ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਹੋ ਸੇਜਣ ਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ।

ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾ ਵਿਸ਼ਵ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਤਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਅਨ ਲੋ ਪਵਨ ਚਵਨੂ ਕਰੇ ਸਗਲ ਮੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਹ ਜੰਤ ਭੇਰੀ ਰਹਾ ਸਾਹਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢੰਡੌਤ ਪੁਨ ਵੱਡਾ ਹੈ ਰਹਾ ਸਾਖਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੈ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨਾਂਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਕਟੈ ਦਿਨ ਸੁ ਰਹਿਣ ਆਰੇ ਮਨ ਗੁਰਮਿਲ ਘਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹ ਰਸ ਅਕਥ ਕਥਾ ਤਿਨ ਜਾਨੀ

सेवा राम राज विसर नाही दातार विसर नाही दातार अपना नाम दे।

Κάτε. Nanak jao, Nanak jao,

quero quebrar meu grupo.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਖੁਸ਼ੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਾਲ ਵਿਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣ ਪਾਲਾ।

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕਹੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖ ਵਿੱਚ

ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਈ ਜੁਗਾ ਜੁਗੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹ ਸਾਚਾ ਸਾਹਿਬ ਸਚ ਨਾਏ ਭਾਖਿਆ ਭਉ ਅਪਾਰ ਆਖੇ ਮੰਗੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਐ ਜਿਤ ਦਸੇ ਦਰਬਾਰ ਮੂੰਹੋਂ ਕੀ ਬੋਲਣ ਬੋਲੀਐ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ।

ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨੰਦ ਗੁਰਮੁਖ ਵਿੰਦੰ ਗੁਰਮੁਖ ਰਹਿ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜਿਹਾ ਜਾਣਾ ਆਖਾਂ ਨਾਹੀ, ਕਹਿਣਾ ਕਥਨ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਭਾਣੇ ਕੇ ਨਾਈ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਐ, ਨਾਲ ਚੱਲੇ ਸਭ ਕੋਏ। ਚੰਗਾ ਨਾ ਉਰਖਾ ਕੈ ਜਸ ਕੀਰਤ ਜਗਲੇ। ਜੇ ਤਿਸ ਨਜ਼ਰ ਨਾ ਆਵਈ, ਤਾਂ ਵਤ ਨਾ ਪੁੱਛੇ ਕੇ। ਕੀਟਾਂ ਅੰਦਰ ਕੀਟ, ਕਰ ਦੋਸੀ ਦੋਸ ਤਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇ। ਤਿਆ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਸੁਣੇ।

ਸੁਣੇ ਈਸਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗ ਤਨ ਭੇਦ ਸੁਣੇ ਸੱਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅੜਸਠ ਕਾ ਇਸ਼ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਬ ਗੁਣਾ ਕੇ ਗਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕਹੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕਹੋ ਮਨ ਜਾਣੇ ਮਨ ਕੋਏ ਮੰਨੇ

ਸਾ ਨਾਮ ਨਿਰੰਜਨ ਹੋਏ। ਜੇ ਕਉ ਮਨ ਜਾਣੇ ਮਨ ਕੋਏ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਭਤ ਸਿਉ ਪ੍ਰਗਟ ਜਾਏ, ਮੰਨੇ ਮਗਨ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸਨ।

ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਵਣ ਜੋਰ ਜੀ ਅਜਾ ਤਿਰੰਗਾ ਕੇ ਨਾਮ ਸਭਨਾ ਲਿਖਿਆ।

ਕੁਦਰਤ ਕੀਤਾ ਪਸਾਓ ਇੱਕ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੂ ਪਖਸਾਰ ਅਸੰਖ ਮੌਨ

ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ।

ਨਾਨਕ ਹੁਕਮੀ ਆਵੋ ਜਾਓ ਧੀਰ ਤਪ ਦੈ ਦਿੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤਾ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਓ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆਂ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜਿਣ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਓ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ

ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਤਾਲਾ ਪਤਾਲ ਲਖ ਆਗਾਸ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਈ ਸਲਾਈ ਤੀ ਸੁਰਤ ਨਾ ਪਾਇਆ ਨਦੀਆਂ ਅਤੇ ਵਾਪੈ ਸਮੁੰਦ ਨਾ ਜਾਣੀਐ ਸਮੁੰਦਰ ਸਾਹ ਸੁਲਤਾਨ ਗੇਰਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਚਸਮਨ ਨਾ ਵਿਸਰ

ਵਡ ਉੱਚਾ ਹੋਵੇ ਕੋਈ ਤਸੇ ਉੱਚਾ ਕਹੋ ਜਾਣੇ ਸੋਏ, ਜੇ ਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ।

ਜਿਸ ਨੂੰ ਬਖਸ਼ੈ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ।

ਕਿਤੇ ਆਖੇ ਆਖਣ ਪਾਏ, ਕਿਤੇ ਕਹਿ ਕਹਿ ਉੱਠ ਉੱਠ ਜਾਏ। ਇਹ ਤੇ ਕੀਤੇ ਹੋਰ ਕਰੇ, ਤਾਕ ਨ ਸਕੇ ਕਈ ਕੇ, ਜੇ ਵਡ ਪਾਵੇ ਤੇ ਵਡ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਵਾਰਾ ਗਵਾਰ। ਸੋ ਦਰ ਕੇ ਆ ਸੋ ਕਰਕੇ ਆ, ਜਿਤਬੈ ਸਰਬ ਸਮਾਨ।

ਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਤਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੈ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੈ ਗਾਵੇ ਜੋਤ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖਣ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੂੰ ਗਾਵੇ ਜੋ ਤੁਧ ਭਾਵਣ ਰਤ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿੱਤ ਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ

ਕਰ ਕਰ ਵੇਖੇ ਕੀਤਾ ਆਪਣਾ ਜਿਸ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰਸਾ ਸਾਹ ਪਾਰਸਾ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰ ਪਰ ਚੋਲੀ ਧਿਆਨ ਕੀ ਕਰੇ ਵਿਭੂਤ ਕਿੱਤਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੇ ਆਦੇਸ਼ ਆਦ ਅਨਿਲ ਅਨਾਦ ਨਾਦ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਦੇ ਅਵਰਾ ਸਾਧ ਸੰਜੋਗ ਵਿਜੋਗ ਦੂਏ ਘਰ ਚਲਾਵੈ ਲਿਖੇ ਆਵੇ ਭਾਗ ਅਧੇ ਤਿਸੇ ਆਦੇਸ਼ ਆਦ ਅਨਿਲ ਅਨਾਦ ਨਾਦ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਭਾਵੈ ਤਵੇ ਚਲਾਵੇ।

ਅਨਾਦ ਅਨਿਲ ਅਨਾਥ ਅਨਾਥ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਇੱਕ ਵੇਸ ਇੱਕ ਦੂਜੀ ਬਹੁ ਲੱਖ ਹੈ ਲੱਖ ਹੋਵੇ ਲੱਖ ਵੀਸ ਲੱਖ ਲਾਗੇੜਾ ਆਖੀ ਹੈ ਏਕ ਨਾਮ ਜਗਦੀਸ ਇਤ ਰਹਿ ਪਤ ਪਵੜੀਆਂ ਚੜੀਏ ਹੋਏ ਅਕੀਸ ਸੁਣ ਗਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮ ਸਾਹਿਬ ਤਿਸ ਵੇ ਜੀ ਅਜੋਗਿਤ ਕੇ ਰੰਗ ਤਿੰਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਨ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਇਆ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾਖੂ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਨ ਮੇਸ ਕੀਤੇ ਬਰਮੇ ਕਾੜਤ ਕੜੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ ਕੀਤੇ ਇਨਚਰ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ

ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕੇ ਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਨੋਦ ਕੋੜ ਆਨੰਦ ਧਰਮ ਖੰਡ ਕੀ ਬਾਣੀ ਰੂਪ ਤਿੱਥੇ ਕਾਟ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂ ਬਸੂਰ ਤਿੰਨ ਮੈਂ ਰਾਮ ਰਹਾ ਭਰਪੂਰ ਤਿੱਥੇ ਸੀ ਤੋ ਸੀਤਾ ਮੈਂ ਮਾਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ।

ਜਤ ਪਹਾਰਾ ਧੀ ਸੁਨਿਆਰ ਹਿਰਨ ਮਤ ਵੇਦ ਤਿਆਰ ਭਉ ਖਲਾਗੰਤ ਪਤਾਉ ਭਾਂਡਾ ਪਾਉ ਅੰਮ੍ਰਿਤ ਤਟਾਲ ਘੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ।

0: ਭਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂ ਨ ਚੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੇ ਸਿਮਰਨ ਸਹਿਸ ਸਮਾਨੀ
0: ਪ੍ਰਭ ਕੇ ਸਿਮਰਨ ਨੇ ਚਲਿਆ ਸਨ
1: ਪ੍ਰਭ ਕੇ ਸਿਮਰਨ ਕਮਲ ਬਗਾਸਨ
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਮਿਆ
1: ਨਾਨਕ ਤੇਜਾ ਸਨੀ ਪਾਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਪਾਏ
0: ਹਰ ਸਿਮਰਨ ਪਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਕੁੰਠ ਜਾਤੇ
0: ਹਰ ਸਿਮਰਨ ਤਾਰੀ ਸਭ ਤਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ।

0: ਸਤਕਾਲ ਉਧਾਰੇ
1: ਅਨਕ ਜਾਨ ਜਨਮੇ ਮਰ ਜਾਵ
0: ਨਾਮ ਜਪਤ ਪਾਵੇ ਵਿਸਰਾਮ
1: ਹੋ ਮੈਲਾ ਮਲ ਕਬੂ ਨ ਤੋਵੇ
0: ਹਰ ਕਾ ਨਾਮ ਕੋਟ ਪਾਪ ਹੋਵੇ
1: ਐਸਾ ਨਾਮ ਜਪੋ ਮਨ ਰੰਗ

0: ਓਤ ਪੂਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਹਰ ਜਪੈ
1: ਹਰ ਕਾ ਭਗਤ ਭਗਤ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ।

0: ਆਪਸ ਉਪਰ ਕਰਤ ਕਮਾਨ
1: ਅਸਤਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸ਼ਰਵਣ ਪਰ ਨਿੰਦਾ ਸੁਨੈ
0: ਮਿਥਿਆ ਹਸਤ ਪਰ ਦਰ ਕੋਹਰੇ
1: ਮਿਥਿਆ ਨੇਤਰ ਪੇਖਤ ਪਰ ਤਿਰਿਆ

0: ਪਿਕਤੇ ਕਾਢਾ
1: ਜਨਮ ਜਨਮ ਕਾ ਟੂਟਾ ਗੰਢ
0: ਗੁਰਪੂਰੇ ਤਤੇ ਬਜਾਇਆ
1: ਪ੍ਰਭ ਆਪਣਾ ਨਾਨਕ ਜਾਂਦੇ
0: ਆਇਆ ਸਾਜਨ ਸੰਤ ਕਰੋ ਇਹ ਕਾਮ
1: ਆਨ ਤੇ ਆਪ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ

0: ਆਪੇ ਸਮਾਇਆ
1: ਉਹਾਂ ਕਿਸੇ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ
1: ਜੋ ਕਨ ਕਾ ਨਾਹੀ ਪਰਵੇਸ
0: ਜੈ ਕਹੇ ਕੇਕ ਭਗਵੰਤਾ
1: ਕੌਣ ਚਿੰਤ ਕਿਸ ਲਾਗੇ ਚਿੰਤਾ
0: ਜੈ ਆਪਣੇ ਆਪਤ ਆਪਤੀ ਆਰਾ
1: ਕੌਣ ਕਦੇ ਕੋ ਸੁਣੇ ਆਰਾ
0: ਕੋ ਬੇਅੰਤ ਉੱਚ ਤੇ ਉੱਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਅਪਰਚੋ ਪ੍ਰਪੰਚ ਕਾਰ
1: ਜੋ ਕਨ ਮੇਕੇ ਨਾ ਵਿਸਤਾਰ
0: ਆਪਨ ਤੈ ਪਈ ਕਹਾਵਤ
1: ਓ ਨਰ ਕੋ

0: ਅੱਡ ਸਦਾ ਰਹਿ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਏ।
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
0: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ। ਧੰਨ ਹੋ ਗੁਰੂ ਕਲਗੀ ਧਰ ਪਿਤਾ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਸੰਗਤੀ ਰੂਪ ਵਿੱਚ ਸ੍ਰੀ ਜਪ ਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਸਮੇਤ ਸ਼ਬਦ ਹਜ਼ਾਰੇ ਜੀ ਕੇ ਜਾਪ ਹੋਏ ਹਨ ਮਹਾਰਾਜ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਧੰਨ ਧੰਨ ਧੰਨ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਗੁਰਪੁਰਬ ਨੂੰ ਜਾਣਦਿਆਂ ਹੋਇਆਂ ਬੇਅੰਤ ਸੰਗਤ ਆਪ ਜੀ ਕੇ ਚਰਨਾਂ ਕਮਲਾਂ ਪਾਸ ਨਤਮਸਤਕ ਹੋ ਰਹੀਆਂ ਹਨ। ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਣੀ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਿਰਪਾ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ ਸਤਿਗੁਰੂ ਜੀ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਗਰੀਬ ਨਿਵਾਸ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰਨਾ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਪਾਤਸ਼ਾਹ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ।

ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ। ਗਰੀਬ ਨਿਵਾਜ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਮਾਲਕ ਜੀ ਦੇ ਬਖਸ਼ਿਸ਼ ਕੀਤੇ ਹੋਏ ਸਮੇਂ ਅਤੇ ਸਵਾਸਾਂ ਦਾ ਲਾਹਾ ਖੱਟ ਰਹੇ ਹੋ। ਅੱਜ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪੰਜਵੇਂ ਸਵਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਗੁਰਤਾ ਗੱਦੀ ਦਿਹਾੜਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਹਾਰਦਿਕ ਵਧਾਈਆਂ, ਹਾਰਦਿਕ ਮੁਬਾਰਕਾਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਸਭਨਾਂ ਦੇ ਪਰਿਵਾਰਾਂ ਅੰਦਰ ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦਾ ਜਾਪ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦਾ ਪਿਆਰ, ਗੁਰਮੁਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਸਦਾ ਹੀ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ, ਦਰ ਘਰ ਦੀ ਸੇਵਾ ਗਰੀਬ ਨਿਵਾਜ ਜੀ ਬਖਸ਼ਿਸ਼ ਕਰਕੇ ਨਿਵਾਜਣ। ਕੱਲ੍ਹ ਸ਼ਾਮ ਤੋਂ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਵਾਲੇ, ਉਹਨਾਂ ਨੇ ਆਪ ਸੰਗਤਾਂ ਨੂੰ ਰੋਜ਼ਾਨਾ ਸ਼ਾਮ 7:30 ਤੋਂ 8:30 ਵਜੇ ਤੱਕ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਾ ਹੈ। 11 ਮਈ ਤੋਂ 17 ਮਈ ਤੱਕ ਦਾ ਉਹਨਾਂ ਦਾ ਸਮਾਂ ਹੈ। ਸੋ ਇੱਕ ਹਫ਼ਤੇ ਵਾਸਤੇ ਉਹਨਾਂ ਨੇ ਸਾਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਵਾਸਤੇ ਆਉਣਾ ਹੈ। ਸੋ ਆਪ ਜੀ ਨੇ ਰੋਜ਼ਾਨਾ ਹੀ ਸੰਧਿਆ ਸਮੇਂ 7:30 ਤੋਂ 8:30 ਵਜੇ ਤੱਕ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਆਓ ਆਸਾ ਜੀ ਦੀ ਵਾਰ ਦੇ ਕੀਰਤਨ ਨਾਲ ਜੁੜੀਏ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਜੀ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਵਾਉਣਗੇ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਜੀ ਉਪਾਏ ਕਲਪਨਾ ਵਿੱਚ ਧਰਮ ਬਹਾ ਲਿਆ। ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਕੜੇ ਚ ਜਮਾ ਲਿਆ। ਥਾਉ ਨਾ ਪੈਣ ਕੁੜਿਆ ਮੋਕਾਲੇ ਦੁਜੁਗ ਚਾਲਿਆ। ਤੇਰੇ ਨਾਇਰ ਤੇ ਸਹਿਜਣ ਗੇ ਹਾਰ ਗਏ।

ਥੋੜੀ ਨਾ ਲੁਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜੀ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਬਾਇਆ। ਸਤਿਗੁਰ ਮਿਲੇ ਸੱਚ ਪਾਏ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਪੁਜਾਇਆ ਜਿਨ ਸੱਚੋ

ਵੀ ਸੱਚਾ ਸਭ ਏਕ ਤੁਜਨ ਸੱਚੋ ਸਤ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਤ ਤਾ ਤਿਨ ਸਚ ਕਮਾਇਆ ਸਤ ਕੁਲ ਮਿਲੇ ਸਚ ਪਾਏ ਜਿਨ ਕੇ ਹਿਰਦੇ ਸਚ ਵਸਾਇਆ।

ਤਾਂ ਸਹਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੁਕਰੀ ਮਨੋ ਚਿੰਦਿਆ ਸੁਫਲ ਪਾਏ ਸੀ। ਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧਸੰਗ ਜੀ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਜਾਏ ਗਏ ਨਗਰ ਕੀਰਤਨ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਵੱਲੋਂ ਜਿਹੜੀਆਂ ਸੇਵਾਵਾਂ ਨਿਭਾਈਆਂ ਗਈਆਂ ਬਹੁਤ ਹੀ ਸ਼ਲਾਘਾਯੋਗ ਹਨ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਰਕਾਂ ਦੀਆਂ ਸੇਵਾਵਾਂ ਲੈਂਦੇ ਰਹਿਣ। ਮਹਾਰਾਜ ਜੀ ਇਸੇ ਤਰ੍ਹਾਂ ਸੰਗਤਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਲੁਧਿਆਣੇ ਵਾਲੇ, ਉਹਨਾਂ ਦੀ ਅੱਜ ਕਥਾ ਦਾ ਸਮਾਂ ਜਿਹੜਾ 10:45 ਤੋਂ ਲੈ ਕੇ 11:30 ਵਜੇ ਤੱਕ ਹੋਵੇਗਾ ਜੀ, ਅਤੇ ਸ਼ਾਮ ਨੂੰ ਫਿਰ ਉਹਨਾਂ ਦੀ ਕਥਾ ਦੇ ਜਿਹੜਾ ਸਮਾਂ ਉਹ 7:30 ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਕਥਾ ਵਿਚਾਰ ਸਰਵਣ ਕਰਨੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਦੂਖਨਵਾਲ ਸਾਹਿਬ ਵਾਲਿਆਂ ਨੂੰ ਕਿ ਉਹ ਆਪ ਜੀਆਂ ਗੁਰਮਤ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਗਰੇਵਾਲ ਸਾਹਿਬ ਸਾਡੇ ਮੁੱਖ ਸੇਵਾਦਾਰ, ਆਪ ਜੀਆਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਗਰੇਵਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈਡ ਗ੍ਰੰਥੀ ਸਾਹਿਬ ਗਿਆਨੀ ਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਬਖਸ਼ਿਆ। ਮਹਾਰਾਜ ਦੀ ਕਿਰਪਾ ਸਦਕਾ ਕੱਲ ਨਗਰ ਕੀਰਤਨ ਪੂਰੀ ਸਪੂਰਤਾ ਲਈ ਸਮੂਹ ਸਾਧ ਸੰਗਤ ਦਾ ਅਤੇ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਦੀ ਅਪਾਰ ਕਿਰਪਾ ਰਹੀ, ਸਾਧ ਸੰਗਤ ਨੇ ਬਹੁਤ ਸਹਿਯੋਗ ਕੀਤਾ। ਨਾਲ ਹੀ ਧੰਨਵਾਦ ਸਮੂਹ ਸੇਵਾਦਾਰਾਂ ਦਾ, ਜਿਹੜੇ ਪਿਛਲੀ ਲਗਭਗ 2 ਜਾਂ 3 ਵੀਕਾਂ ਤੋਂ ਲਗਾਤਾਰ ਸੇਵਾ ਕਰ ਰਹੇ ਸੀ। ਧੰਨਵਾਦ ਬੱਚਿਆਂ ਦਾ, ਸਟੂਡੈਂਟਾਂ ਦਾ, ਜਿਨ੍ਹਾਂ ਨੇ ਰਾਤ ਨੂੰ 1-1, 2-2 ਵਜੇ ਤੱਕ ਲਗਾਤਾਰ ਆਪਦੇ ਸਕੂਲਾਂ ਤੋਂ ਆ ਕੇ ਬਾਅਦ 'ਚ ਸੇਵਾ ਕੀਤੀ। ਸਾਧ ਸੰਗਤ ਜੀ, ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਮੈਂ ਸਮੂਹ ਸਾਧ ਸੰਗਤ ਤੋਂ ਮਾਫ਼ੀ ਵੀ ਚਾਹੁੰਦਾ ਹਾਂ। ਕਈ ਵਾਰ ਸੇਵਾਦਾਰਾਂ ਕੋਲੋਂ ਸੇਵਾ ਕਰਦਿਆਂ ਕਿਸੇ ਨੂੰ ਕੋਈ ਉੱਚਾ ਨੀਵਾਂ ਸ਼ਬਦ ਵੀ ਬੋਲਿਆ ਜਾਂਦਾ ਆ। ਦਾਸ ਸਮੂਹ ਸੰਗਤ ਅਤੇ ਮਹਾਰਾਜ ਤੋਂ ਖਿਮਾ ਦੀ ਯਾਚਨਾ ਕਰਦਾ ਆ। ਦਾਸ ਸਾਧ ਸੰਗਤ ਨੂੰ ਬੇਨਤੀ ਆ, ਅੱਜ ਪਾਰਕਿੰਗ ਲੋਟ ਆ ਜਿਹੜੀ ਆਪਾਂ ਲੈਂਦੇ ਹੁੰਦੇ ਹਾਂ, ਜਿੱਥੇ ਨਗਰ ਕੀਰਤਨ ਦਾ ਆਖਰੀ ਸਟਾਪ ਹੁੰਦਾ ਪ੍ਰੈਜੀਡੈਂਟ ਡਸਟਬਿਨ ਵਾਲੀ ਪਾਰਕ, ਉੱਥੇ ਕਲੀਨ ਅਪ ਸ਼ੁਰੂ ਹੋ ਚੁੱਕੀ ਆ। ਅੱਜ ਉਹਦਾ ਆਖਰੀ ਦਿਨ ਆ, ਆਪਾਂ ਅੱਜ ਸ਼ਾਮ ਨੂੰ ਉਹਨੂੰ ਸਿਟੀ ਨੂੰ ਸਪੁਰਤ ਕਰਨਾ ਆ। ਪਲੀਜ਼ ਸਾਰੇ ਸੰਗਤ ਨੂੰ ਬੇਨਤੀ ਆ ਵੀ ਜਿੰਨੇ ਵੀ ਸੇਵਾਦਾਰ ਨੌਜਵਾਨ ਵੀਰ ਕੱਲ੍ਹ ਸੇਵਾ ਕਰ ਰਹੇ ਸੀ, ਮੈਨੂੰ ਪਤਾ ਆ ਵੀ ਬਹੁਤ ਜ਼ਿਆਦਾ ਦਿਨਾਂ ਤੋਂ ਲੱਗੇ ਹੋਣ ਕਰਕੇ ਥੱਕ ਜਾਂਦੇ ਆ, ਪਰ ਅੱਜ ਮੇਰੇ ਭਰਾਵਾਂ ਨੂੰ ਫਿਰ ਇੱਕ ਵਾਰ ਬੇਨਤੀ ਆ ਵੀ ਸਾਰੇ ਬੈਸਟਮੈਂਟ ਪਾਰਕ ਵਿੱਚ ਪਹੁੰਚੀਏ ਅਤੇ ਉਹਦੀ ਕਲੀਨ ਅਪ ਸ਼ੁਰੂ ਕਰੀਏ। ਇੱਕ ਵਾਰ ਫਿਰ ਸਮੂਹ ਸਾਧ ਸੰਗਤ ਦਾ, ਸਾਰੇ ਸੇਵਾਦਾਰਾਂ ਦਾ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ। ਨਾਲ ਹੀ ਧੰਨਵਾਦ ਜੋ ਕੀਰਤਨੀ ਜਥੇ, ਢਾਡੀ ਜਥੇ, ਕਥਾਵਾਚਕ ਸਾਡੇ ਕੋਲ ਇਸ ਦਿਨਾਂ ਲਈ ਖਾਸ ਕਰਕੇ ਪਹੁੰਚੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਨਾਲ ਧੰਨਵਾਦ ਸਾਡੇ ਗੁਰੂ ਘਰ ਦੇ ਸਾਰੇ ਗ੍ਰੰਥੀ ਸਿੰਘ ਸਾਹਿਬਾਨ ਦਾ, ਜਿਨ੍ਹਾਂ ਨੇ ਦਿਨ ਰਾਤ ਨਹੀਂ ਦੇਖਿਆ ਇਸ ਕਾਰਜ ਨੂੰ ਪੂਰਾ ਕਰਨ ਲਈ ਸਾਡੇ ਨਾਲ ਖੜ੍ਹੇ। ਇੱਕ ਵਾਰ ਫਿਰ ਸਮੂਹ ਸਾਧ ਸੰਗਤ ਦਾ ਧੰਨਵਾਦ ਅਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: वाहगुरुजी। मेरी संगत पोच सोच दिन राति, मेरा कर्म कुटलता जन्म कुपंती। राम गुसैया जी के जीवना, मोहि न बिसारो मैं जन तेरा। मेरी हरो बिपत जन करहो सुपाई, चरण ना छाड़ो शरीर कल जाय। कहो रविदास परो तेरी संभा, बेग मिलो जन करना बिलंभा। जजन भजन मम खालसा, खालसा पूज बेजोग। दास गोबिंद फतेह खालसा, दरस परस मिटे सोग। आत्म रस जो जानही, आत्म रस जो जानही, सो है खालस देव। प्रभ मह मो मह तास मह, रंचक नाहिन पेव। प्रभ मह मो मह तास मह, रंचक नाहिन पेव। वाहिगुरु जी का खालसा, वाहिगुरु जी की फतेह। जुगो जुग अटल सतगुरु, शब्द गुरु श्री गुरु ग्रंथ साहिब जी महाराज जी की पवित्र पावन हजूरी च नतमस्तक हो रही गुरु की साजी और नवाजी हुई गुरु स्वरूप गुरु खालसा साध संगत जीओ। हफ्तावारी समागमां विच जुड़ के सतगुरां दी रब्बी बाणी दे शब्द कीर्तन आप जी ने सरवण कीते हन, और अपने जीवन का समा ते सवास गुरु लेखे ला के सफले कर रहे। गुरु खालसे पंथ का सिरजना दिवस जो बहुत ही श्रद्धा भावना ते सत्कार सहित समुचियां गुरु कियां साजियां नवाजियां संगतां ने मनाया है। कल विशाल नगर कीर्तन जिस दे दर्शन समुचे पंथ ने कीते हैं, अज फुरना होया कि खालसे पंथ की महिमा के संबंध में ही आप जी ने बचना की सांझ पाईए। अज छेवें पातशाह मीरी पीरी दे मालक सतगुरु श्री गुरु हरगोबिंद साहब जी का गुरता गद्दी दिवस भी है, उहदे संबंधी भी कुछ सूक्ष्म जी विचार करांगे। पर पहला खालसे पंथ की महिमा वर्णन करिए। खालसा पंथ अकाल पुरख वाहिगुरु परमेशर की फौज है, और ये फौज अकाल पुरख की मौज विच प्रगट हुई है। पातशाह दे बचन हन, कलगीधर जी ने अपने मुखों ये बचन कहे ने कि खालसा अकाल पुरख की फौज, प्रगट्यो खालसा परमात्म की मौज। परमात्मा की मौज विच खालसा प्रगट होया, यानी कि परमात्मा खुद चाहुंदा कि खालसा प्रगट होवे। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਹਿੰਦੁਸਤਾਨ ਦੇ ਹਿੰਦੂ ਧਰਮ ਦੀ ਗਿਲਾਨੀ ਹੋ ਰਹੀ ਸੀ, ਮੰਦਰ ਢਾਏ ਜਾ ਰਹੇ ਸੀ ਤੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਬ੍ਰਾਹਮਣ ਮਹਾਰਾਜ ਜੀ ਦੀ ਸ਼ਰਨ ਆਏ ਤੇ ਉਹਨਾਂ ਬੇਨਤੀ ਕੀਤੀ, ਮਹਾਰਾਜ ਸਾਡਾ ਧਰਮ ਬਚਾਓ। ਤਾਂ ਉਸ ਵਕਤ ਗਰੀਬ ਨਵਾਜ ਪਾਤਸ਼ਾਹ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਵਾਸਤੇ ਦਿੱਲੀ ਗਏ। ਹਿੰਦੁਸਤਾਨ ਦਾ ਜਰਵਾਣਾ ਬਾਦਸ਼ਾਹ ਔਰੰਗਜ਼ੇਬ ਹਿੰਦੁਸਤਾਨ ਦੇ ਤਖ਼ਤ ਤੇ ਕਾਬਜ ਹੈ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਔਰੰਗਜ਼ੇਬ ਤਖ਼ਤ ਤੇ ਬੈਠਾ ਸੀ ਔਰ ਇਹਨੇ ਮੁਗਲ ਰਾਜਿਆਂ ਵਿੱਚ ਜਿੰਨੇ ਰਾਜੇ ਹੋਏ ਨੇ, ਬਾਦਸ਼ਾਹ ਹੋਏ ਨੇ ਮੁਗਲ, ਚਾਹੇ ਉਹ ਬਾਬਰ ਹੈ, ਹਮਾਇੂ ਹੈ, ਅਕਬਰ ਹੈ, ਜਹਾਂਗੀਰ ਹੈ, ਸ਼ਾਹਜਹਾਨ ਹੈ, ਉਹਨਾਂ ਸਾਰਿਆਂ ਤੋਂ ਵੱਧ ਸਮਾਂ ਰਾਜ ਹਿੰਦੁਸਤਾਨ ਵਿੱਚ ਔਰੰਗਜ਼ੇਬ ਨੇ ਕੀਤਾ। 90 ਸਾਲ ਦੀ ਵੱਧ ਉਮਰ ਸੀ ਇਹਦੀ। ਤਕਰੀਬਨ 60 ਸਾਲ ਤੋਂ ਵੱਧ ਸਮਾਂ ਇਹਨੇ ਹਿੰਦੁਸਤਾਨ ਦੇ ਤਖ਼ਤ ਤੇ ਬਹਿ ਕੇ ਰਾਜ ਕੀਤਾ। ਰੱਜ ਕੇ ਜਰਵਾਣਾ ਸੀ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਸ ਵੇਲੇ ਔਰੰਗਜ਼ੇਬ ਦੀ ਕਚਹਿਰੀ 'ਚ ਲਿਆਂਦਾ ਗਿਆ, ਇਹਨੇ ਪਹਿਲਾਂ ਬੜੇ ਪ੍ਰੇਮ ਨਾਲ ਸਤਿਗੁਰਾਂ ਨਾਲ ਗੱਲਬਾਤ ਕੀਤੀ। ਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਜੀ ਮੈਂ ਚਾਹੁੰਦਾ, ਮੇਰੀ ਮਰਜ਼ੀ ਹੈ ਕਿ ਜਿਹੜੇ ਆ ਦੋ ਮਜ਼ਹਬ ਨੇ ਹਿੰਦੁਸਤਾਨ ਦੀ ਧਰਤੀ 'ਤੇ, ਹਿੰਦੂ ਅਤੇ ਮੁਸਲਮਾਨ, ਮੈਂ ਇਹਨਾਂ ਨੂੰ ਇੱਕ ਕਰਦਿਆਂ ਹਿੰਦੂ ਧਰਮ ਨੂੰ ਵੀ ਮੁਸਲਮਾਨਾਂ 'ਚ ਜਜ਼ਬ ਕਰਦਿਆਂ, ਅਤੇ ਆਹ ਜਿਹੜੀ ਆਪਸੀ ਲੜਾਈ ਹੈ ਇਹਨਾਂ ਦੀ, ਖਿੱਚੋ ਤਾਣ ਹੈ, ਹਿੰਦੂ ਮੁਸਲਮਾਨ ਆਪਸ ਵਿੱਚ ਲੜਦੇ ਭਿੜਦੇ ਰਹਿੰਦੇ, ਲੜਾਈ ਖਤਮ ਹੋ ਜਾਏਗੀ। ਨੌਵੇਂ ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ, ਤੇਰਾ ਜਿਹੜਾ ਪਿਓ ਸੀ ਸ਼ਾਹਜਹਾਨ ਉਹ ਮੁਸਲਮਾਨ ਨਹੀਂ ਸੀ? ਕਹਿੰਦਾ ਜੀ ਹਾਂ ਮੁਸਲਮਾਨ ਸੀ। ਤੇਰੇ ਭਰਾ ਮੁਸਲਮਾਨ ਨਹੀਂ ਸੀ? ਕਹਿੰਦਾ ਜੀ ਹਾਂ ਉਹ ਵੀ ਮੁਸਲਮਾਨ ਸੀ। ਕਹਿੰਦੇ ਫਿਰ ਤੂੰ ਕਿਉਂ ਲੜਦਾ ਰਿਹਾ ਉਹਨਾਂ ਨਾਲ, ਕਿ ਮੁਸਲਮਾਨ ਆਪਸ ਵਿੱਚ ਲੜਦੇ ਨਹੀਂ? ਮੁਸਲਮਾਨਾਂ ਦੇ 72 ਫਿਰਕੇ ਨੇ, ਉਹਨਾਂ 'ਚ ਇੱਕ ਸ਼ੀਆ ਅਤੇ ਦੂਜੇ ਸੁੰਨੀ ਨੇ, ਅਤੇ ਸ਼ੀਆ ਸੁੰਨੀ ਮੁਸਲਮਾਨ ਵੀ ਆਪਸ ਵਿੱਚ ਲੜਦੇ ਆ। ਆ ਹੁਣ ਵੀ ਜੇ ਇਰਾਕ ਵਰਗੇ ਮੁਲਕਾਂ 'ਤੇ ਹਮਲਾ ਹੋ ਰਿਹਾ ਅਤੇ ਸ਼ੀਆ ਸੁੰਨੀ ਦੀ ਲੜਾਈ ਵੀ ਨਾਲ, ਉਹ ਮਦਦ ਨਹੀਂ ਕਰਦੇ ਉਹਨਾਂ ਦੀ ਵੀ, ਇਹ ਸ਼ੀਆ ਹਨ, ਅਤੇ ਕੀ ਸ਼ੀਆ ਸੁੰਨੀ ਆਪਸ ਵਿੱਚ ਨਹੀਂ ਲੜਦੇ? ਤੇਰੀ ਇਹ ਗੱਲ ਆਖਣੀ ਕਿ ਮੈਂ ਤਾਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਵੀ ਲੜਾਈ ਮੁੱਕ ਜਾਏਗੀ, ਇਹ ਤੇਰਾ ਝੂਠ ਹੈ। ਕਹਿੰਦਾ ਨਹੀਂ ਜੀ, ਮੇਰੀ ਮਰਜ਼ੀ ਹੈ, ਮੈਂ ਤਾਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ। ਪਾਤਸ਼ਾਹ ਕਹਿਣ ਲੱਗੇ, ਮਰਜ਼ੀ ਤੇਰੀ ਨਹੀਂ ਚੱਲਣੀ ਔਰੰਗਿਆ, ਮਰਜ਼ੀ ਖੁਦਾ ਦੀ ਚੱਲਣੀ। ਕਹਿੰਦਾ ਜੀ ਖੁਦਾ ਦੀ ਮਰਜ਼ੀ ਦਾ ਕਿਵੇਂ ਪਤਾ ਲੱਗੇਗਾ, ਖੁਦਾ ਨੇ ਕਿਹੜਾ ਆਪ ਆ ਕੇ ਦੱਸਣਾ? ਮਹਾਰਾਜ ਜੀ ਕਹਿੰਦੇ ਖੁਦਾ ਦੀ ਮਰਜ਼ੀ ਦਾ ਪਤਾ ਲੱਗ ਸਕਦਾ? ਕਹਿੰਦਾ ਜੀ ਉਹ ਕਿਵੇਂ? ਗੁਰੂ ਪਾਤਸ਼ਾਹ ਨੇ ਕਿਹਾ ਵੀ ਇਉਂ ਕਰ ਵੀ 7.5 ਮਣ ਕਾਲੀਆਂ ਮਿਰਚਾਂ ਮੰਗਾ। ਔਰੰਗੇ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਹੈਰਾਨ ਵੀ ਹੋਇਆ ਵੀ ਪਤਾ ਨਹੀਂ ਕਿਹੜਾ ਕੋਈ ਚਮਤਕਾਰ ਵਿਖਾਉਣਗੇ ਗੁਰੂ ਜੀ। ਨਾਲੇ ਸੋਚਦਾ ਸੀ ਵੀ ਖੁਦਾ ਦੀ ਮਰਜ਼ੀ ਤਾਂ ਮੇਰੇ ਵੱਲ ਹੀ ਹੋਣੀ, ਕਿਉਂਕਿ ਮੈਂ ਤਾਂ ਖੁਦਾ ਦੀ ਜਿਹੜੀ ਉਮਤ ਹੈ, ਇਸਲਾਮ ਧਰਮ ਹੈ, ਉਹਦਾ ਵਾਧਾ ਕਰ ਰਿਹਾ, ਤੇ ਖੁਦਾ ਦੀ ਮਰਜ਼ੀ ਤਾਂ ਮੇਰੇ ਵੱਲ ਦੀ ਹੋਵੇਗੀ। ਇਹਨੇ ਉਸੇ ਵੇਲੇ ਗੁਰੂ ਪਾਤਸ਼ਾਹ ਦਾ ਬਚਨ ਸੁਣ ਕੇ ਤੇ 7.5 ਮਣ ਕਾਲੀਆਂ ਮਿਰਚਾਂ ਮੰਗਾ ਲਈਆਂ। ਬਾਦਸ਼ਾਹ ਸੀ, ਕਿਹੜਾ ਕੋਈ ਕਮੀ ਸੀ? ਗੁਰਦੇਵ ਨੇ ਕਿਹਾ ਵੀ ਉਹ ਕਰ ਵੀ ਇਹ ਕਾਲੀਆਂ ਮਿਰਚਾਂ ਨੂੰ ਹੁਣ ਅੱਗ ਲਾ ਕੇ ਤੇ ਸਾੜ ਦਿਓ। ਇਹਨੇ ਉਸੇ ਵੇਲੇ ਨੌਕਰਾਂ ਨੂੰ, ਸਿਪਾਹੀਆਂ ਨੂੰ ਕਿਹਾ ਵੀ ਇਹ ਮਿਰਚਾਂ ਸਾੜੋ। ਕਾਲੀਆਂ ਮਿਰਚਾਂ ਅੱਗ ਲੱਗ ਕੇ ਛੇਤੀ ਨਾਲ ਸੜ ਕੇ ਸਵਾਹ ਹੋ ਗਈਆਂ। ਮਹਾਰਾਜ ਜੀ ਕਹਿੰਦੇ ਕੱਲ੍ਹ ਨੂੰ ਜਦੋਂ ਠੰਡੀਆਂ ਹੋ ਜਾਣਗੀਆਂ, ਇਹ ਸਵਾਹ ਠੰਡੀ ਹੋ ਜਾਏਗੀ, ਫਿਰ ਦੱਸਾਂਗੇ ਵੀ ਅਗਲਾ ਕੰਮ ਕੀ ਕਰਨਾ। ਅਗਲੇ ਦਿਨ ਜਦੋਂ ਸਾਰੀਆਂ ਮਿਰਚਾਂ ਠੰਡੀਆਂ ਹੋ ਗਈਆਂ ਸਵਾਹ ਬਣ ਗਈ ਸੀ, ਸੜ ਗਈਆਂ ਸੀ ਸਾਰੀਆਂ। ਪਾਤਸ਼ਾਹ ਨੇ ਕਿਹਾ ਵੀ ਹੁਣ ਇਹਨਾਂ ਨੂੰ ਛਾਣੋ। ਜਿਸ ਵੇਲੇ ਉਹ ਸਵਾਹ ਛਾਣੀ ਕਾਲੀਆਂ ਮਿਰਚਾਂ ਦੀ, ਤੇ ਵਿੱਚੋਂ ਸਾਬਤ ਤਿੰਨ ਮਿਰਚਾਂ ਸਾਬਤ ਬਚੀਆਂ। ਜਦੋਂ ਤਿੰਨ ਮਿਰਚਾਂ ਸਾਬਤ ਬਚੀਆਂ, ਉਹ ਮਹਾਰਾਜ ਜੀ ਨੇ ਔਰੰਗੇ ਦੇ ਸਾਹਮਣੇ ਰੱਖੀਆਂ। ਕਹਿੰਦੇ ਲੈ ਔਰੰਗਿਆ, ਆਹ ਖੁਦਾ ਦੀ ਮਰਜ਼ੀ ਹੈ। ਔਰੰਗਾ ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ ਵੀ ਇਹ ਤਿੰਨ ਮਿਰਚਾਂ ਸਾਬਤ ਤੁਸੀਂ ਕਰਾਮਾਤ ਨਾਲ ਰੱਖ ਲਈਆਂ। ਮਹਾਰਾਜ ਜੀ ਕਹਿੰਦੇ ਨਹੀਂ, ਅਸੀਂ ਕਰਾਮਾਤ ਨਾਲ ਨਹੀਂ ਰੱਖੀਆਂ, ਇਹ ਪਰਮੇਸ਼ਰ ਨੇ ਆਪਣੀ ਮਰਜ਼ੀ ਪ੍ਰਗਟ ਕੀਤੀ ਹੈ, ਖੁਦਾ ਦੀ ਮਰਜ਼ੀ ਹੈ ਇਹ। ਕਹਿੰਦਾ ਜੀ ਖੁਦਾ ਦੀ ਕੀ ਮਰਜ਼ੀ ਹੈ? ਮਹਾਰਾਜ ਜੀ ਕਹਿੰਦੇ ਤੇਰੀ ਮਰਜ਼ੀ ਆ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਖੁਦਾ ਦੀ ਮਰਜ਼ੀ ਆ ਉਹ ਦੋ ਤੋਂ ਤਿੰਨ ਕਰਨਾ ਚਾਹੁੰਦਾ ਹੈ। ਔਰੰਗਾ ਬੜੀ ਹੈਰਾਨੀ ਨਾਲ ਪੁੱਛਦਾ, ਕਹਿੰਦਾ ਜੀ ਇਹ ਤੀਜਾ ਕਿਹੜਾ? ਮਹਾਰਾਜ ਜੀ ਕਹਿੰਦੇ ਤੀਸਰਾ ਅਸੀਂ ਦਸਵੇਂ ਜਾਮੇ ਚ ਖਾਲਸਾ ਪੰਥ ਸਾਜਣਾ, ਜਿਹੜਾ ਇਹਨਾਂ ਦੋਨਾਂ ਤੋਂ ਨਿਰਾਲਾ ਹੋਵੇਗਾ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾਂ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀਏ। ਤੀਸਰਾ ਪੰਥ ਖਾਲਸਾ ਪੰਥ, ਮਹਾਰਾਜ ਕਲਗੀਧਰ ਜੀ ਦੇ ਬਚਨ ਨੇ, ਬਹੁਰ ਤੀਸਰ ਪੰਥ ਕੀਜਾ ਪ੍ਰਵੇਸਾ, ਜਗੈ ਸਿੰਘ ਯੋਧੇ ਧਰੇ ਨੀਲ ਭੇਸਾ। ਕਹਿੰਦੇ ਤੀਸਰ ਪੰਥ ਜਿਹੜਾ ਉਹ ਅਸੀਂ ਸਾਜਣਾ ਦਸਵੇਂ ਜਾਮੇ ਚ, ਇਹ ਖੁਦਾ ਦੀ ਮਰਜ਼ੀ ਹੈ। ਕਲਗੀਧਰ ਜੀ ਜਦੋਂ ਆਪਣੀ ਬਾਣੀ ਲਿਖਦੇ ਆ ਤੇ ਬਚਨ ਫੁਰਮਾਉਂਦੇ ਨੇ ਕਿ ਜਿਸ ਵੇਲੇ ਅਕਾਲ ਪੁਰਖ ਜੀ ਨੇ ਸਾਨੂੰ ਆਪਣੇ ਕੋਲ ਸੱਦਿਆ ਤੇ ਆਪਣੇ ਕੋਲ ਸੱਦ ਕੇ ਕਿਹਾ ਵੀ ਜਾਓ ਮਾਤ ਲੋਕ ਦੀ ਧਰਤੀ ਤੇ ਜਾ ਕੇ ਜਨਮ ਧਾਰੋ, ਅਸੀਂ ਆਖਿਆ ਜੀ ਉਹਦਾ ਕਾਰਨ। ਕਹਿੰਦੇ ਜਾਏ ਜਹਾਂ ਤਹਿ ਧਰਮ ਚਲਾਓ, ਕਬੁੱਧ ਕਰਨ ਤੇ ਲੋਕ ਹਟਾਓ, ਕਿ ਜਾ ਕੇ ਪੰਥ ਦੀ ਸਾਜਣਾ ਕਰੋ, ਧਰਮ ਚਲਾਓ, ਇਹ ਸਾਡੀ ਮਰਜ਼ੀ ਹੈ, ਅਕਾਲ ਪੁਰਖ ਨੇ ਕਿਹਾ। ਕਲਗੀਧਰ ਜੀ ਕਹਿੰਦੇ ਜਿਸ ਵੇਲੇ ਅਕਾਲ ਪੁਰਖ ਜੀ ਨੇ ਕਿਹਾ ਵੀ ਜਾ ਕੇ ਪੰਥ ਸਾਜੋ, ਕਹਿੰਦੇ ਇਹ ਬਚਨ ਸੁਣ ਕੇ ਅਸੀਂ ਅਕਾਲ ਪੁਰਖ ਦੇ ਸਨਮੁਖ ਉੱਠ ਖਲੋਤੇ, ਦੋਹਰਾ ਉਚਾਰਨ ਕੀਤਾ ਗੁਰਦੇਵ। ਕਹਿੰਦੇ ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਠਾਡ ਦਾ ਮਤਲਬ ਹੁੰਦਾ ਖਲੋ ਜਾਣਾ, ਜੋਰ ਕਰ ਦਾ ਮਤਲਬ ਹੈ ਹੱਥ ਜੋੜ ਕੇ ਖਲੋ ਕੇ ਮੈਂ ਅਕਾਲ ਪੁਰਖ ਨੂੰ ਬੇਨਤੀ ਕੀਤੀ ਕਿ ਪੰਥ ਤਾਂ ਚੱਲੇਗਾ ਜਗਤ ਵਿੱਚ ਜਦੋਂ ਤੁਸੀਂ ਸਹਾਇਤਾ ਕਰੋਗੇ। ਯਾਨੀ ਕਿ ਖਾਲਸੇ ਪੰਥ ਨੂੰ ਸਾਜਣ ਵਾਸਤੇ ਅਕਾਲ ਪੁਰਖ ਦੀ ਮਰਜ਼ੀ ਹੈ, ਅਕਾਲ ਪੁਰਖ ਦੀ ਮੌਜ ਵਿੱਚ ਇਹ ਖਾਲਸਾ ਪੰਥ ਪ੍ਰਗਟ ਹੋਇਆ, ਪਰਮੇਸ਼ਰ ਦੀ ਇੱਛਾ ਨਾਲ ਪੰਥ ਪ੍ਰਗਟ ਹੋਇਆ। ਤਦੇ ਤੇ ਬੜਿਆਂ ਨੇ ਇਸ ਨੂੰ ਖਤਮ ਕਰਨ ਦਾ ਯਤਨ ਕੀਤਾ, ਮੀਰ ਮੰਨੂ ਵਰਗਿਆਂ ਨੇ, ਜ਼ਕਰੀਏ ਵਰਗਿਆਂ ਨੇ, ਯਹੀਆ ਖਾਨ ਵਰਗਿਆਂ ਨੇ, ਨਾਦਰ ਵਰਗਿਆਂ ਨੇ, ਅਬਦਾਲੀ ਵਰਗਿਆਂ ਨੇ ਯਤਨ ਕੀਤਾ ਕਿ ਇਸ ਪੰਥ ਨੂੰ ਮੁਕਾ ਦੇਈਏ, ਪਰ ਉਹ ਪੰਥ ਨਹੀਂ ਮੁਕਾ ਸਕੇ, ਆਪ ਮੁੱਕ ਗਏ, ਕਿਉਂਕਿ ਪੰਥ ਦੀ ਰਾਖੀ ਕਰਨ ਵਾਲੇ ਖੁਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹਨ। ਪੰਥ ਨੂੰ ਪੈਦਾ ਕਰਨ ਦੀ ਇੱਛਾ ਵੀ ਅਕਾਲ ਪੁਰਖ ਦੇ ਹਿਰਦੇ ਚ। ਕਲਗੀਆਂ ਵਾਲੇ ਪਾਤਸ਼ਾਹ ਨੇ ਸਰਬਲੋ ਗ੍ਰੰਥ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਚਾਲੀਸ ਨਰ ਇਹ ਬੀਜ ਖਾਲਸਾ, ਮੁਕਤੇ ਪਾਵਨ ਸਿੰਘ ਬਲੀ। ਕਹਿੰਦੇ ਮੈਂ ਖਾਲਸੇ ਪੰਥ ਦਾ ਬੀਜ ਸੱਚਖੰਡ ਚ ਰੱਖਿਆ ਚਾਲੀ ਮੁਕਤਿਆਂ ਦੇ ਰੂਪ ਵਿੱਚ। ਜਿਹੜੇ ਚਾਲੀ ਮੁਕਤੇ ਹੈ ਉਹ ਖਾਲਸੇ ਪੰਥ ਦਾ ਬੀਜ ਹੈ, ਜਿਹਨਾਂ ਚਾਲੀ ਮੁਕਤਿਆਂ ਨੂੰ ਅਸੀਂ ਅਰਦਾਸ ਵਿੱਚ ਨਿਤਾ ਪ੍ਰਤੀ ਯਾਦ ਕਰਦੇ ਕਿ ਚਾਲੀ ਮੁਕਤੇ ਮੈਂ ਚਾਲੀ ਪੰਥ ਦਾ ਬੀਜ ਰੱਖੇ ਹੈ, ਜੇ ਫਸਲ ਤਬਾਹ ਹੋ ਜੇ ਬੀਜ ਸਾਂਭਿਆ ਹੋਵੇ ਤੇ ਦੁਬਾਰਾ ਬੀਜਿਆ ਜਾ ਸਕਦਾ। ਕਹਿੰਦੇ ਖਾਲਸਾ ਆਪਣੇ ਹਿਰਦੇ ਚ ਚੜ੍ਹਦੀ ਕਲਾ ਦੀ ਬਿਰਤੀ ਰੱਖੇ, ਇਹ ਨਾ ਸੋਚੇ ਕਿ ਅਸੀਂ ਮੁੱਕ ਜਾਵਾਂਗੇ, ਸਮਾਪਤ ਹੋ ਜਾਵਾਂਗੇ, ਕਿਉਂਕਿ ਖਾਲਸੇ ਪੰਥ ਦਾ ਬੀਜ ਮੈਂ ਸੱਚਖੰਡ ਚ ਸਾਂਭ ਕੇ ਰੱਖਿਆ। ਜਦੋਂ ਪੰਥ ਤੇ ਬਿਪਤਾ ਦਾ ਸਮਾਂ ਆਉਂਦਾ, ਉਹਨਾਂ ਚਾਲੀਆਂ ਚੋਂ ਇੱਕ ਭੇਜਦਾ, ਉਹ ਜਾ ਕੇ ਪੰਥ ਦੀ ਚੜ੍ਹਦੀ ਕਲਾ ਕਰਦਾ ਤੇ ਮੁੜ ਕੇ ਫਿਰ ਚਾਲੀਆਂ ਚ ਆ ਜਾਂਦਾ। ਉਹ ਫਿਰ ਮੁੜ ਕੇ ਚਾਲੀਆਂ ਚ ਵਾਪਸ ਆ ਜਾਂਦਾ। ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗੇ ਮਹਾਂਪੁਰਖ ਉਹਨਾਂ ਚਾਲੀਆਂ ਚ ਹੀ ਆਏ ਸਨ, ਆਏ ਪੰਥ ਦੀ ਚੜ੍ਹਦੀ ਕਲਾ ਕੀਤੀ, ਮੁੜ ਕੇ ਫਿਰ ਕਲਗੀਧਰ ਦੇ ਚਰਨਾਂ ਚ ਜਾ ਬਿਰਾਜੇ। ਤੋ ਖਾਲਸਾ ਪੰਥ ਅਕਾਲ ਪੁਰਖ ਦੀ ਮਰਜ਼ੀ ਨਾਲ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਇਆ। ਸੰਨ 1699 ਦੀ ਵਿਸਾਖੀ ਆਈ, ਦਸਮੇਸ਼ ਪਿਤਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਮੁੱਚੀ ਸੰਗਤ ਨੂੰ ਇਕੱਤਰ ਕੀਤਾ। 80,000 ਤੋਂ ਵੱਧ ਇਕੱਠ ਹੈ ਸੰਗਤ ਦਾ। ਉਹਦੇ ਵਿੱਚੋਂ ਗੁਰਦੇਵ ਨੇ 5 ਸਿੰਘਾਂ ਦੀ ਚੋਣ ਕੀਤੀ ਹੈ, ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਔਰ ਭਾਈ ਸਾਹਿਬ ਸਿੰਘ ਜੀ। ਭਾਈ ਦਇਆ ਸਿੰਘ ਜੀ ਲਾਹੌਰ ਦੇ ਰਹਿਣ ਵਾਲੇ ਹਨ, ਭਾਈ ਧਰਮ ਸਿੰਘ ਜੀ ਹਸਤਨਾਪੁਰੀ ਦੇ ਰਹਿਣ ਵਾਲੇ ਹਨ, ਭਾਈ ਮੋਹਕਮ ਸਿੰਘ ਜੀ ਗੁਜਰਾਤ ਵਿੱਚ ਦੁਆਰਕਾਪੁਰੀ ਹੈ ਉੱਥੋਂ ਦੇ ਨਿਵਾਸ। ਦਾਸ ਨੇ ਉਸ ਸਥਾਨ ਦੇ ਦਰਸ਼ਨ ਕੀਤੇ, ਸਮੁੰਦਰ ਵਿੱਚ ਇੱਕ ਟਾਪੂ ਬਣਿਆ ਹੋਇਆ ਉਹਨੂੰ ਦੁਆਰਕਾ ਬੇਟ ਦੁਆਰਕਾ ਕਹਿੰਦੇ ਆ। ਉੱਥੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ ਜਨਮ ਸਥਾਨ, ਬੜਾ ਸੁੰਦਰ ਦਰਬਾਰ ਉੱਥੇ ਬਣਿਆ ਹੋਇਆ। ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਤੋਂ ਆਏ ਨੇ ਔਰ ਭਾਈ ਸਾਹਿਬ ਸਿੰਘ ਜੀ ਕਰਨਾਟਕਾ ਤੋਂ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਨੇ। ਇਹ ਉਹ ਸਿੱਖ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖੀ ਧਾਰਨ ਕੀਤੀ ਹੈ, ਸਿੱਧੇ ਨਹੀਂ ਆ ਗਏ, ਇਹਨਾਂ ਦੇ ਪੁਰਖੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਸੇਵਕ ਰਹੇ। 5 ਦੀ ਚੋਣ ਕਰਕੇ ਗਰੀਬ ਨਵਾਜ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ। ਭਾਈ ਰਤਨ ਸਿੰਘ ਜੀ ਭੰਗੂ ਪੰਥ ਪ੍ਰਕਾਸ਼ ਵਿੱਚ ਲਿਖਦੇ ਆ, ਤੇਜ ਤੇਜ ਜਿਉਂ ਚੰਡੀ ਬਾਣੀ, ਸ੍ਰੀ ਗੁਰੂ ਅੰਮ੍ਰਿਤ ਮੱਧ ਬਖਾਣੀ। ਖੰਡਾ ਫੇਰਦਿਆਂ ਹੋਇਆਂ ਪੌਲ ਵਿੱਚ ਮਹਾਰਾਜ ਬੜੀ ਤੇਜਸਵੀ ਬੀਰਸੀ ਬਾਣੀ ਪੜ੍ਹ ਰਹੇ ਆ। ਕਹਿੰਦੇ ਇੰਨਾ ਬੀਰ ਰਸ ਪਾਤਸ਼ਾਹ ਨੇ ਉਸ ਪੌਲ ਵਿੱਚ ਭਰ ਦਿੱਤਾ ਹੈ ਕਿ ਲਾਗੇ 2 ਚਿੜੇ ਆਏ। ਮਹਾਰਾਜ ਨੇ ਇੱਕ ਛੋਟਾ ਜਿਹਾ ਡਬੋਲੀਆ ਅੰਮ੍ਰਿਤ ਦਾ ਭਰ ਕੇ ਉਹਨਾਂ ਚਿੜਿਆਂ ਦੇ ਸਨਮੁਖ ਰੱਖਿਆ। ਜਦੋਂ ਉਹਨਾਂ ਨੇ ਚੁੰਝ ਭਰ ਕੇ ਪੀਤਾ ਤੇ ਆਪਸ ਵਿੱਚ ਲੜਨ ਲੱਗ ਪਏ। ਮਹਾਰਾਜ ਜੀ ਵੇਖੀ ਜਾਂਦੇ, ਨਾਲੇ ਮੁਸਕਰਾਈ ਜਾਂਦੇ, ਲੜ ਲੜ ਕੇ 2 ਘੜੀਆਂ ਵਿੱਚ ਉਹਨਾਂ ਚਿੜਿਆਂ ਨੇ ਇੱਕ ਦੂਜੇ ਨੂੰ ਲਹੂ ਲੁਹਾਨ ਕਰਕੇ ਮਾਰ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਭਾਈ ਰਾਮ ਕੋਇਰ ਸਾਹਿਬ ਜੀ, ਜਿਨ੍ਹਾਂ ਨੇ ਕਲਗੀਧਰ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ। ਭਾਈ ਰਾਮ ਕੋਇਰ ਸਾਹਿਬ ਜੀ ਨੇ ਆਪਣਾ ਇਹ ਅੱਖੀ ਵੇਖਿਆ ਹਾਲ 100 ਸਾਖੀ ਵਿੱਚ ਲਿਖਿਆ। 100 ਸਾਖੀ ਜਿਹੜੀ ਹੈ ਉਹ ਭਾਈ ਰਾਮ ਕੋਇਰ ਸਾਹਿਬ ਜੀ ਨੇ ਲਿਖਵਾਈ ਸੀ, ਜਿਹਦੀਆਂ ਬਹੁਤ ਸਾਰੀਆਂ ਸਾਖੀਆਂ ਹੁਣ ਸਾਡੀ ਸਮਝ ਵਿੱਚ ਆਉਂਦੀਆਂ। ਉਹਦੇ 'ਚ ਬਹੁਤ ਸਾਰੇ ਭਵਿੱਖਤ ਬਚਨ ਨੇ। ਵੈਸੇ 400 ਸਾਖੀਆਂ ਸੀ, ਜਿਹਦੇ 'ਚ 100 ਮਿਲਦੀਆਂ ਹਨ। ਭਾਈ ਸਾਹਿਬ ਲਿਖਦੇ ਹੈ, ਕਹਿੰਦੇ ਮੈਂ ਆਪ ਨੇਤਰਾਂ ਨਾਲ ਵੇਖਿਆ ਤੇ ਵੇਖ ਕੇ ਮਨ 'ਚ ਖਿਆਲ ਕੀਤਾ ਵੀ ਇਹ ਅੰਮ੍ਰਿਤਾਂ ਸਤਿਗੁਰਾਂ ਨੇ ਆਪਣਿਆਂ ਸਿੱਖਾਂ ਨੂੰ ਪਿਲਾਉਣਾ। ਕਹਿੰਦੇ ਉਸੇ ਵੇਲੇ ਮੈਂ ਮਾਤਾ ਜੀ ਕੋਲ ਗਿਆ, ਮਾਤਾ ਜੀਤੋ ਜੀ ਦੇ ਪਾਸ, ਕਿਉਂਕਿ ਮਾਤਾ ਸਾਹਿਬ ਦੇਵਾਂ ਜੀ ਕਲਗੀਧਰ ਜੀ ਦੇ ਚਰਨਾਂ 'ਚ 1700 ਈਸਵੀ ਵਿੱਚ ਆਏ ਨੇ। ਅੰਮ੍ਰਿਤ ਸੰਚਾਰ 1 ਸਾਲ ਪਹਿਲੋਂ ਹੋ ਰਿਹਾ, ਉਦੋਂ ਮਾਤਾ ਜੀਤੋ ਜੀ ਮੌਜੂਦ ਸਨ। ਕਹਿੰਦੇ ਮਾਤਾ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਮਾਤਾ ਜੀ ਇਉਂ ਕਲਗੀਧਰ ਜੀ ਅੰਮ੍ਰਿਤ ਤਿਆਰ ਕਰ ਰਹੇ ਨੇ, ਅਤੇ ਉਹਨਾਂ ਨੇ ਜਦੋਂ ਇਹ ਅੰਮ੍ਰਿਤ ਆਪਣੇ ਸਿੱਖਾਂ ਨੂੰ ਛਕਾਇਆ ਵੀ ਉਹ ਤਾਂ ਫਿਰ ਇੱਕ ਦੂਜੇ ਨਾਲ ਹੀ ਵੈਰ ਵਿਰੋਧ ਰੱਖਣਗੇ, ਲੜਨਗੇ। ਮਾਤਾ ਜੀ ਨੇ ਝੋਲੀ 'ਚ ਪਤਾਸੇ ਪਾਏ, ਸਤਿਗੁਰੂ ਜੀ ਜਿੱਥੇ ਅੰਮ੍ਰਿਤ ਸੰਚਾਰ ਕਰ ਰਹੇ ਉੱਥੇ ਪਹੁੰਚੇ। ਸੰਤਾਨ ਦੀ ਉਤਪਤੀ ਮਾਤਾ ਪਿਤਾ ਦੇ ਸੰਯੋਗ ਤੋਂ ਹੁੰਦੀ ਹੈ। ਖਾਲਸਾ ਪੰਥ ਗੁਰੂ ਕਲਗੀਧਰ ਦੀ ਸੰਤਾਨ ਹੈ ਅਤੇ ਮਾਤਾ ਦਾ ਹੋਣਾ ਵੀ ਲਾਜ਼ਮੀ ਸੀ। ਜਿਸ ਵੇਲੇ ਮਾਤਾ ਜੀ ਚੱਲ ਕੇ ਆਏ ਤੇ ਸਤਿਗੁਰੂ ਜੀ ਨੇ ਵੇਖ ਕੇ ਬਚਨ ਕਿਹਾ, ਭਲੋ ਸਮੋਂ ਚੱਲ ਕੇ ਤੂੰ ਆਈ, ਅੰਮ੍ਰਿਤ ਮਧ ਮਧਰਾਈ ਪਾਈ। ਕਹਿੰਦੇ ਜੀਤੋ ਤੂੰ ਬੜੇ ਭਲੇ ਸਮੇਂ ਚੱਲ ਕੇ ਆਈ, ਇਸ ਵੇਲੇ ਤੇਰੀ ਲੋੜ ਸੀ, ਇਹ ਪਤਾਸੇ ਇਸ ਬਾਟੇ 'ਚ ਪਾ ਦਿਓ। ਹੁਣ ਮੇਰਾ ਖਾਲਸਾ ਪੰਥ ਜਿੱਥੇ ਬੀਰ ਅਸੀਂ ਬਿਰਤੀ ਦਾ ਧਾਰਨੀ ਸੂਰਮਾ ਬਹਾਦਰ ਯੋਧਾ ਹੋਵੇਗਾ, ਉਹਨਾਂ ਵਿੱਚ ਆਪਸੀ ਪ੍ਰੇਮ ਦਾ ਭਾਵ ਵੀ ਹੋਵੇਗਾ, ਇੱਕ ਦੂਜੇ ਤੋਂ ਜਾਨ ਵਾਰਨ ਦੀ ਇੱਛਾ ਰੱਖਿਆ ਕਰਨਗੇ। ਉਰੇ ਇਤਿਹਾਸ ਰਿਹਾ ਭਾਈ ਸੁੱਖਾ ਸਿੰਘ ਜੀ ਤੇ ਮਹਿਤਾਬ ਸਿੰਘ ਜੀ, ਦੋ ਮਹਾਂਪੁਰਖਾਂ ਦੇ ਨਾਂ ਤੁਸੀਂ ਸਾਰੇ ਜਾਣਦੇ ਹੋ ਜਿਹਨਾਂ ਮੱਸੇ ਰੰਗੜ ਦਾ ਸਿਰ ਵੱਢਿਆ। ਸਰਦਾਰ ਮਹਿਤਾਬ ਸਿੰਘ ਜੀ ਮੀਰਾਂ ਕੋਟੀਏ, ਭਾਈ ਤਾਰੂ ਸਿੰਘ ਸ਼ਹੀਦ ਨਾਲ ਉਹਨਾਂ ਦਾ ਬੜਾ ਪ੍ਰੇਮ ਸੀ ਤੇ ਉਮਰ ਕਰਕੇ ਭਾਈ ਮਹਿਤਾਬ ਸਿੰਘ ਜੀ ਭਾਈ ਤਾਰੂ ਸਿੰਘ ਤੋਂ ਵੱਡੇ ਸੀ ਤੇ ਕਈ ਵਾਰੀ ਆਪਸ ਵਿੱਚ ਬੈਠਣਾ ਤੇ ਤਾਰੂ ਸਿੰਘ ਨੇ ਕਹਿਣਾ, ਮਹਿਤਾਬ ਸਿੰਘ ਜੀ ਮੈਂ ਤੁਹਾਡੇ ਤੋਂ ਪਹਿਲਾਂ ਸ਼ਹੀਦ ਹੋਣਾ। ਮਹਿਤਾਬ ਸਿੰਘ ਜੀ ਨੇ ਕਹਿਣਾ, ਤਾਰੂ ਸਿੰਘ ਤੂੰ ਛੋਟਾ, ਮੈਂ ਤੇਰੇ ਤੋਂ ਪਹਿਲਾਂ ਸ਼ਹੀਦ ਹੋਵਾਂਗਾ। ਭਾਈ ਤਾਰੂ ਸਿੰਘ ਨੇ ਕਹਿਣਾ, ਮਹਿਤਾਬ ਸਿੰਘ ਜੀ ਇਹ ਤਾਂ ਸਮਾਂ ਦੱਸੇਗਾ ਵੀ ਕਿਹੜਾ ਪਹਿਲਾਂ ਸ਼ਹੀਦੀ ਪਾਵੇਗਾ। ਇੱਥੇ ਪ੍ਰੇਮ ਦੀ ਖੇਡ ਵੇਖੋ ਸਿੰਘਾਂ ਚ ਕਿਹੋ ਜੀ ਹੈ। ਮਹਿਤਾਬ ਸਿੰਘ ਕਹਿੰਦੇ, ਤਾਰੂ ਸਿੰਘ ਤੇਰੇ ਨਾਲ ਮੇਰਾ ਪ੍ਰੇਮ ਹੈ, ਜਿਹਦੇ ਨਾਲ ਪ੍ਰੇਮ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਣਾ ਚੰਗਾ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਹਦੇ ਨਾਲ ਪ੍ਰੇਮ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਣਾ ਭਲਾ ਹੁੰਦਾ, ਉਹਦੇ ਤੋਂ ਬਾਅਦ ਜੀਵਣਾ ਤਿਰਕਾਰ ਹੁੰਦਾ। ਸਮਾਂ ਆਇਆ ਭਾਈ ਤਾਰੂ ਸਿੰਘ ਜੀ ਗ੍ਰਿਫਤਾਰ ਹੋ ਗਏ, 25-26 ਸਾਲ ਦੀ ਚੜ੍ਹਦੀ ਜਵਾਨੀ ਹੈ। ਮਹਿਤਾਬ ਸਿੰਘ ਨੂੰ ਪਤਾ ਲੱਗਾ ਇਹ ਜੰਗਲ ਚ ਸਨ, ਖਾਲਸਾ ਉਦੋਂ ਜੰਗਲਾਂ ਚ ਰਹਿੰਦਾ, ਬੇਲਿਆਂ ਚ ਬੇਲਿਆਂ ਚ। ਭਾਈ ਮਹਿਤਾਬ ਸਿੰਘ ਨੇ ਸੋਚਿਆ ਵੀ ਮੈਂ ਤਾਂ ਤਾਰੂ ਸਿੰਘ ਨਾਲ ਬਚਨ ਕੀਤਾ ਵੀ ਮੈਂ ਉਹਦੇ ਤੋਂ ਪਹਿਲਾਂ ਸ਼ਹੀਦੀ ਪਾਉਣੀ ਤੇ ਉਹ ਤਾਂ ਗ੍ਰਿਫਤਾਰ ਹੋ ਗਿਆ। ਭਾਈ ਮਹਿਤਾਬ ਸਿੰਘ ਜੀ ਸਿਪਾਹੀ ਲੱਭਦੇ ਫਿਰਦੇ ਸੀ, ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ। ਮਹਿਤਾਬ ਸਿੰਘ ਜੀ ਤਲਵਾਰ ਜਿਹੜੀ ਸੀ ਉਹ ਰੱਖ ਦਿੱਤੀ ਵੀ ਜੇ ਮੇਰੇ ਹੱਥ ਚ ਤਲਵਾਰ ਵੇਖੀ ਤੇ ਤੁਰਕਾਂ ਨੇ ਮੈਨੂੰ ਫੜਨਾ ਕੋਈ ਨਹੀਂ। ਕੱਲਾ ਇੱਕ ਡੰਡਾ ਫੜ ਕੇ ਜਿੱਥੇ ਤੁਰਕਾਂ ਦੇ ਸਿਪਾਹੀਆਂ ਦਾ ਦਸਤਾ ਸਿੰਘਾਂ ਦੀ ਭਾਲ ਕਰਦਾ ਸੀ ਉੱਥੇ ਸਾਹਮਣੇ ਆ ਕੇ ਖਲੋ ਗਏ। ਹੱਥ ਵਿੱਚ ਡੰਡਾ ਵੇਖ ਕੇ ਵੀ ਤੁਰਕ ਮਹਿਤਾਬ ਸਿੰਘ ਦੇ ਨੇੜੇ ਨਾ ਆਏ, ਕਿਉਂਕਿ ਮਹਿਤਾਬ ਸਿੰਘ ਦੀ ਧਾਂਕ ਪੈਂਦੀ ਸੀ, ਤੁਰਕਾਂ ਦੇ ਹਿਰਦੇ ਹੌਲ ਨਾਲ ਦਹਿਲ ਜਾਂਦੇ ਸੀ ਜਦੋਂ ਮਹਿਤਾਬ ਸਿੰਘ ਦਾ ਨਾਂ ਸੁਣਦੇ ਸੀ ਵੀ ਇਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਨੇਜੇ ਤੇ ਟੰਗ ਕੇ ਲੈ ਗਿਆ ਸੀ। ਡੰਡਾ ਵੇਖ ਕੇ ਵੀ ਤੁਰਕ ਨੇੜੇ ਨਾ ਆਵਣ ਤੇ ਮਹਿਤਾਬ ਸਿੰਘ ਨੇ ਡੰਡਾ ਪਰੇ ਸੁੱਟ ਦਿੱਤਾ, ਕਹਿੰਦਾ ਮਲੇਛੋ ਮੈਂ ਆਪ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣ ਆਇਆ, ਮੈਨੂੰ ਗ੍ਰਿਫਤਾਰ ਕਰ ਲਓ। ਫਿਰ ਕਿਤੇ ਉਹਨਾਂ ਨੇ ਹੌਸਲਾ ਕੀਤਾ, ਭਾਈ ਮਹਿਤਾਬ ਸਿੰਘ ਦੀਆਂ ਬਾਹਾਂ ਬੰਨੀਆਂ, ਲਾਹੌਰ ਲੈ ਗਏ ਜਿੱਥੇ ਭਾਈ ਤਾਰੂ ਸਿੰਘ ਨੂੰ ਰੱਖਿਆ ਤੇ ਉੱਥੇ ਲੈ ਕੇ ਪਹੁੰਚੇ ਤੇ ਭਾਈ ਤਾਰੂ ਸਿੰਘ ਨੂੰ ਜਾ ਕੇ ਮਹਿਤਾਬ ਸਿੰਘ ਨੇ ਫਤਿਹ ਗਜਾਈ, ਆਖਿਆ ਤਾਰੂ ਸਿੰਘ ਆ ਵੇਖ ਮੈਂ ਆਪਣਾ ਬਚਨ ਪੂਰਾ ਕਰਨ ਲੱਗਾ, ਤੇਰੇ ਤੋਂ ਪਹਿਲਾਂ ਹੁਣ ਮੈਂ ਸ਼ਹੀਦੀ ਪਾਉਣੀ ਹੈ। ਕਹਿੰਦੇ ਚਰਖੜੀਆਂ ਤੇ ਚਾੜ ਕੇ ਭਾਈ ਮਹਿਤਾਬ ਸਿੰਘ ਨੂੰ ਪਹਿਲੋਂ ਸ਼ਹੀਦ ਕੀਤਾ। ਉਹ ਜਿਹੜੇ ਪਤਾਸੇ ਪਾਏ ਉਹ ਖਾਲਸੇ ਦੀ ਪ੍ਰੀਤ ਦਾ, ਆਪਸ ਵਿੱਚ ਸਿੰਘ ਇੱਕ ਦੂਜੇ ਨਾਲ ਪ੍ਰੇਮ ਦਾ ਭਾਵ ਰੱਖਣ। ਅੱਜ ਤਾਂ ਸਿੱਖ ਸਿੱਖ ਨੂੰ ਵੇਖ ਕੇ ਦੁਵੈਸ਼ ਕਰਨ ਲੱਗ ਪਿਆ, ਜਿਹੜੇ ਉਹ ਇਲਾਕਿਆਂ ਵਿੱਚ ਜਿੱਥੇ ਟਾਵੇਂ ਟਾਵੇਂ ਸਿੱਖ ਰਹਿੰਦੇ ਤੇ ਕਿਤੇ ਸਾਲ ਛਮਾਹੀ ਕਦੇ ਕਿਤੇ ਸਿੱਖ ਨੂੰ ਸਿੱਖ ਦੇ ਦਰਸ਼ਨ ਹੁੰਦੇ, ਉਹਨਾਂ ਨੂੰ ਵੇਖ ਕੇ ਚਾਅ ਚੜ੍ਹ ਜਾਂਦਾ। ਅਸੀਂ ਸ਼ੁਕਰ ਕਰਿਆ ਕਰੀਏ ਵੀ ਸਾਨੂੰ ਆਲੇ ਦੁਆਲੇ ਗੁਰੂ ਕੇ ਸਿੱਖ ਦਿਸਦੇ ਆ, ਵੇਖ ਕੇ ਮਹਾਰਾਜ ਜੀ ਦਾ ਸ਼ੁਕਰਾਨਾ ਕਰਿਆ ਕਰੀਏ ਕਿ ਇਹਨਾਂ ਵਿੱਚ ਗੁਰੂ ਸਾਹਿਬ ਵਰਤ ਰਹੇ ਆ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ, ਗੁਰਸਿੱਖਾਂ ਵਿੱਚ ਸਤਿਗੁਰੂ ਜੀ ਆਪ ਵਰਤਦੇ ਆ। ਪਰ ਅਸੀਂ ਹੁਣ ਇੱਕ ਦੂਜੇ ਨਾਲ ਦੁਵੈਸ਼ ਦਾ ਭਾਵ ਰੱਖਣ ਲੱਗ ਪਏ। ਯਾਦ ਰੱਖਿਓ, ਜਿਹੜਾ ਸਿੱਖ ਸਿੱਖ ਨਾਲ ਦੁਵੈਸ਼ ਕਰਦਾ ਉਹਦੇ ਤੇ ਕਦੇ ਗੁਰੂ ਦੀ ਕਿਰਪਾ ਨਹੀਂ ਵਰਤ ਸਕਦੀ। ਜਿੰਨਾ ਮਰਜ਼ੀ ਉਹ ਨਿਤਨੇਮ ਕਰ ਲਏ, ਜਿੰਨੀ ਮਰਜ਼ੀ ਬਾਣੀ ਪੜ੍ਹ ਲਏ, ਜਿੰਨਾ ਮਰਜ਼ੀ ਉਹ ਸੇਵਾ ਕਰ ਲਏ, ਸਿਮਰਨ ਕਰ ਲਏ, ਜੇ ਉਹਦੇ ਮਨ ਵਿੱਚ ਕਿਸੇ ਸਿੱਖ ਪ੍ਰਤੀ ਦੁਵੈਸ਼ ਆ ਗਈ ਉਹਦੇ ਤੇ ਕਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋ ਸਕਦੀ, ਕਿਉਂਕਿ ਸਿੱਖ ਵਿੱਚ ਗੁਰੂ ਵਸਦਾ, ਸਿੱਖਾਂ ਵਿੱਚ ਗੁਰੂ ਵਰਤਦਾ ਨਾ। ਤੇ ਫਿਰ ਜੇ ਗੁਰੂ ਨਾਲ ਸਿੱਖ ਦੁਵੈਸ਼ ਕਰੇ ਤੇ ਉਹਦਾ ਭਲਾ ਕਿਵੇਂ ਹੋ ਸਕਦਾ? ਕਦੇ ਨਹੀਂ ਭਲਾ ਹੋ ਸਕਦਾ। ਮਾਤਾ ਜੀਤੋ ਜੀ ਨੇ ਜਿਸ ਵੇਲੇ ਪਤਾਸੇ ਪਾਏ, ਗੁਰਦੇਵ ਕਹਿੰਦੇ ਹੁਣ ਮੇਰੇ ਪੰਥ ਵਿੱਚ ਪ੍ਰੇਮ ਦਾ ਭਾਵ ਵੀ ਹੋਵੇਗਾ, ਤੂੰ ਇਹ ਮਿਠਾਸ ਪਾ ਦਿੱਤੀ ਹੈ। ਪੰਜਾਂ ਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾ ਕੇ ਫਿਰ ਉਹਨਾਂ ਪੰਜਾਂ ਨੂੰ ਰਹਿਣੀ ਬਹਿਣੀ ਦੱਸੀ। ਖਾਲਸਾ ਜੀ ਇੱਕ ਹੋਰ ਘਟਨਾ, ਜਦੋਂ ਖਾਲਸਾ ਪੰਥ ਸਾਜਣਾ ਸੀ ਸਤਿਗੁਰਾਂ ਨੇ ਪਹਿਲਾਂ ਪਰਖ ਕੀਤੀ ਸੀ ਵੀ ਹਿੰਦੁਸਤਾਨ ਜਿਹੜੇ ਬਾਹਮਣ ਨੇ ਇਹ ਹਿੰਦੂਆਂ ਦੇ ਮੁਖੀ ਨੇ, ਵੀ ਅਸੀਂ ਪੰਥ ਸਾਜਣਾ ਮਲੇਛਾਂ ਦੇ ਖਿਲਾਫ ਲੜਨ ਵਾਲੀ ਫੌਜ ਤਿਆਰ ਕਰਨੀ ਹੈ ਤੇ ਇਹਨਾਂ ਬ੍ਰਾਹਮਣਾਂ ਨੂੰ ਵੀ ਸੱਦ ਕੇ ਪਹਿਲਾਂ ਇਹਨਾਂ ਨੂੰ ਵੀ ਪਰਖ ਲਈਏ ਵੀ ਕੱਲ ਨੂੰ ਕਿਤੇ ਇਹ ਨਾ ਆਖਣ ਵੀ ਗੁਰੂ ਸਾਹਿਬ ਨੇ ਸਾਨੂੰ ਸੱਦਿਆ ਨਹੀਂ, ਪੰਥ ਸਾਜਣਾ ਸੀ ਸਾਨੂੰ ਵੀ ਬੁਲਾਉਂਦੇ। ਗੁਰਦੇਵ ਨੇ ਨਾ ਬ੍ਰਹਮ ਭੋਜ ਰੱਖਿਆ ਤੇ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ ਵੀ ਸਾਰੇ ਸਾਡੇ ਕੋਲ ਭੋਜਨ ਛਕਣ ਆਓ। ਬੜੀ ਦੂਰੋਂ ਦੂਰੋਂ ਬ੍ਰਾਹਮਣ ਅਨੰਦਪੁਰ ਸਾਹਿਬ ਸੈਂਕੜਿਆਂ ਦੀ ਗਿਣਤੀ ਚ ਇਕੱਠੇ ਹੋਏ। ਭਾਈ ਰਾਮ ਕੁਇਰ ਸਾਹਿਬ ਜੀ ਨੇ ਜਿੰਨੇ ਬ੍ਰਾਹਮਣ ਜਦੋਂ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ, ਕਹਿਣ ਲੱਗੇ ਵੀ ਦੋ ਪੰਗਤਾਂ ਲਾ ਲਓ। ਇੱਕ ਪੰਗਤ ਵਿੱਚ ਜਿਹੜੇ ਸ਼ਾਕਾਹਾਰੀ ਨੇ ਖੀਰ ਖਾਣੀ ਹੈ, ਜਿਨ੍ਹਾਂ ਨੇ ਕੜਾਹ ਖਾਣਾ ਉਹ ਬਹਿ ਜਾਓ, ਉਹਨਾਂ ਨੂੰ ਪੰਜ ਪੰਜ ਅਸ਼ਰਫੀਆਂ ਸੋਨੇ ਦੀਆਂ ਦਿੱਤੀਆਂ ਜਾਣਗੀਆਂ। ਦੂਜੇ ਪਾਸੇ ਮਾਸ ਖਾਣ ਵਾਲੀ ਪੰਗਤ ਲਾ ਲਓ, ਉਹਨਾਂ ਨੂੰ ਪੰਜ ਪੰਜ ਰੁਪਈਏ ਦਿੱਤੇ ਜਾਣਗੇ। ਹੁਣ ਮਾਸ ਖਾਣ ਵਾਲੀ 'ਚ ਕਿਹਨੇ ਬਹਿਣਾ ਸੀ? ਬ੍ਰਾਹਮਣ ਸੀ ਸਾਰੇ। ਉਹ ਕਹਿੰਦੇ ਅਸੀਂ ਤਾਂ ਮਾਸ ਖਾਂਦੇ ਨਹੀਂ ਗੇ, ਬ੍ਰਾਹਮਣ ਨੂੰ ਮਾਸ ਖਾਣ ਦੀ ਆਗਿਆ ਨਹੀਂ ਹੈ। ਉਹ ਸਾਰੇ ਜਿਹੜੀ ਉਹ ਖੀਰ ਕੜਾਹ ਵਾਲੀ ਪੰਗਤ ਸੀ ਉਹਦੇ 'ਚ ਬਹਿ ਗਏ ਤੇ ਫਿਰ ਦੁਬਾਰਾ ਭਾਈ ਰਾਮ ਕੁਇਰ ਸਾਹਿਬ ਜੀ ਆਏ। ਉਹ ਕਹਿਣ ਲੱਗੇ ਵੀ ਅਨਾਊਂਸਮੈਂਟ ਕਰਨ ਵਿੱਚ ਥੋੜ੍ਹਾ ਜਿਹਾ ਭੁਲੇਖਾ ਲੱਗ ਗਿਆ, ਵੀ ਅਨਾਊਂਸਮੈਂਟ ਇਹਦੇ ਤੋਂ ਉਲਟ ਹੈ ਵੀ ਜਿਨ੍ਹਾਂ ਨੇ ਮਾਸ ਖਾਣਾ ਮਾਸ ਖਾਣਗੇ ਜਿਹੜੀ ਪੰਗਤ 'ਚ ਬਹਿ ਕੇ ਉਹਨਾਂ ਨੂੰ ਪੰਜ ਪੰਜ ਸ਼ਰਫੀਆਂ ਮਿਲਣਗੀਆਂ, ਜਿਹੜੇ ਖੀਰ ਕੜਾਹ ਖਾਣ ਵਾਲੇ ਆ ਉਹਨਾਂ ਨੂੰ ਰੁਪਈਏ ਮਿਲਣਗੇ ਪੰਜ ਪੰਜ। ਜਿੰਨੇ ਬ੍ਰਾਹਮਣ ਬੈਠੇ ਉੱਠ ਕੇ ਉਸ ਪਾਸੇ ਆ ਗਏ ਜਿਹੜੀ ਮਾਸ ਖਾਣ ਵਾਲੀ ਪੰਗਤ ਸੀ, ਵੀ ਇਹ ਸ਼ਰਫੀਆਂ ਤਾਂ ਬਹੁਤ ਜ਼ਿਆਦਾ ਹੁੰਦੀਆਂ, ਪੰਜ ਪੰਜ ਸ਼ਰਫੀਆਂ ਰੁਪਈਏ ਥੋੜ੍ਹੇ ਆ। ਪਰ ਇੱਕਾ ਦੁੱਕਾ ਬ੍ਰਾਹਮਣ ਇਕੱਲੇ ਉਹ ਰਹਿ ਗਏ ਖੀਰ ਕੜਾਹ ਖਾਣ ਵਾਲੇ ਜਿਹੜੇ ਧਰਮੀ ਕਰਮੀ, ਕਿਉਂਕਿ ਬੀਜ ਦਾਸ ਤਾਂ ਹੁੰਦਾ ਨਹੀਂ ਹਰ ਇੱਕ ਚੀਜ਼ ਦਾ, ਕੋਈ ਤਾਂ ਧਰਮੀ ਰਹਿ ਹੀ ਜਾਂਦਾ ਵਿੱਚੋਂ, ਕੋਈ ਹਰਿਆ ਬੂਟ ਰਹੇ ਹੋ ਰਹੀ। ਉਹ ਦੋ ਚਾਰ ਬ੍ਰਾਹਮਣ ਕਿਤੇ ਰਹਿ ਗਏ ਖੀਰ ਕੜਾਹ ਖਾਣ ਵਾਲੇ, ਬਾਕੀ ਮਾਸ ਖਾਣ ਵਾਲੀ ਪੰਗਤ 'ਚ ਆ ਗਏ। ਮਹਾਰਾਜ ਕਲਗੀਧਰ ਜੀ ਫਿਰ ਆ ਗਏ, ਕਹਿੰਦੇ ਪੰਜ ਅਸ਼ਰਫੀਆਂ ਪਿੱਛੇ ਜਿਹੜੇ ਆਪਣਾ ਧਰਮ ਛੱਡ ਕੇ ਸ਼ਾਕਾਹਾਰੀ ਪੰਗਤ ਨੂੰ ਛੱਡ ਕੇ ਮਾਸ ਖਾਣ ਨੂੰ ਤਿਆਰ ਹੋ ਗਏ, ਬ੍ਰਾਹਮਣਾਂ ਦਾ ਧਰਮ ਨਹੀਂ ਮਾਸ ਖਾਣਾ, ਉਹ ਬੰਦੇ ਤਲਵਾਰਾਂ ਫੜ ਕੇ ਔਰੰਗਜ਼ੇਬ ਦੇ ਸਾਹਮਣੇ ਖਲੋ ਕੇ ਲੜ ਨਹੀਂ ਸਕਦੇ, ਸਾਨੂੰ ਇੱਦਾਂ ਦੇ ਬੰਦੇ ਨਹੀਂ ਚਾਹੀਦੇ, ਚਲੋ ਵਿਦਾ ਹੋਵੋ। ਜਿਹੜੇ ਉਹ ਖੀਰ ਖਾਣ ਵਾਲੇ ਸੀ, ਮਹਾਰਾਜ ਨੇ ਕਿਹਾ ਇਹਨਾਂ ਨੂੰ ਪੰਜ ਪੰਜ ਸ਼ਰਫੀਆਂ ਦਿਓ, ਘੱਟੋ ਘੱਟ ਇਹਨਾਂ ਆਪਣਾ ਧਰਮ ਤਾਂ ਰੱਖਿਆ। ਇਹ ਪਹਿਲਾਂ ਬ੍ਰਾਹਮਣਾਂ ਦੀ ਪਰਖ ਕੀਤੀ। ਹਿਮਾਚਲ ਪ੍ਰਦੇਸ਼ ਵਿੱਚ ਜੋ ਕਦੇ ਪੰਜਾਬ ਦਾ ਹਿੱਸਾ ਸੀ, ਇੱਕ ਅਸਥਾਨ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ, ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ, ਬੜਾ ਸੁੰਦਰ ਰਮਣੀਕ ਅਸਥਾਨ ਹੈ, ਕਦੇ ਜਾਓ ਉੱਥੇ ਜ਼ਰੂਰ ਦਰਸ਼ਨ ਕਰੋ। ਜਿਨ੍ਹਾਂ ਨੇ ਕੋਈ ਸ਼ਾਂਤੀ ਨਾਲ ਪੰਜ ਸੱਤ ਦਿਨ ਰਹਿ ਕੇ ਭਜਨ ਕਰਨਾ ਹੋਵੇ, ਪੂਰਨ ਸ਼ਾਂਤੀ ਹੈ, ਕੋਈ ਉੱਥੇ ਰੌਲਾ ਰੱਪਾ ਨਹੀਂ, ਬੜਾ ਟਿਕਾ ਹੈ। ਗੁਰਦੁਆਰਾ ਰਵਾਲਸਰ ਸਾਹਿਬ, ਮਹਾਰਾਜ ਜੀ ਨੇ 22 ਧਾਰ ਦੀਆਂ ਰਿਆਸਤਾਂ ਦੇ ਪਹਾੜੀ ਰਾਜਿਆਂ ਦੀ ਮੀਟਿੰਗ ਸੱਦੀ, ਕਿਉਂਕਿ ਰਾਜੇ ਸੀ ਪਹਾੜੀ, ਹਿੰਦੂ ਰਾਜੇ ਸੀ, ਖਾਲਸਾ ਸਾਜਣਾ ਤੇ ਤੁਰਕਾਂ ਦੇ ਖਿਲਾਫ ਜੰਗ ਦੀ ਮੁਹਿੰਮ ਸ਼ੁਰੂ ਕਰਨੀ ਹੈ। ਤੂੰ ਪਾਤਸ਼ਾਹ ਚਾਹੁੰਦੇ ਸੀ ਵੀ ਇਹਨਾਂ ਨੂੰ ਵੀ ਬੁਲਾ ਕੇ ਪੁੱਛ ਲਈਏ, ਕੱਲ ਨੂੰ ਇਹ ਨਾ ਆਖਣ ਕਿ ਗੁਰੂ ਸਾਹਿਬ ਨੇ ਸਾਨੂੰ ਤਾਂ ਪੁੱਛਿਆ ਹੀ ਨਹੀਂ, ਸਾਨੂੰ ਰਲਾਇਆ ਹੀ ਨਹੀਂ, ਨਾਲ ਇਕੱਲਿਆਂ ਨੇ ਲੜਾਈ ਸ਼ੁਰੂ ਕਰਤੀ। ਉਹ 22 ਧਾਰ ਦੀਆਂ ਰਿਆਸਤਾਂ ਦੇ ਰਾਜੇ, ਮਹਾਰਾਜ ਜੀ ਨੂੰ ਪਤਾ ਸੀ ਵੀ ਇਹਨਾਂ ਤਿਲਾਂ 'ਚ ਕਿਹੜਾ ਤੇਲ ਨਿਕਲਣਾ, ਪਰ ਫਿਰ ਵੀ ਚਲੋ ਖਾਨਾ ਪੂਰਤੀ ਵੀ ਪਰਖ ਕੇ ਵੇਖ ਲੈਂਦੇ ਹਾਂ, ਖਬਰੇ ਕੋਈ ਖਰਾ ਉੱਤਰ ਹੀ ਆਵੇ। 22 ਧਾਰ ਦੀਆਂ ਰਿਆਸਤਾਂ ਦੇ ਰਾਜੇ, ਰਾਜਾ ਕਹਿਲੂਰਪਤੀ, ਰਾਜਾ ਜਸਵਾਲੀਆ, ਰਾਜਾ ਕੁੱਲੂ, ਰਾਜਾ ਕੈਂਠਲ, ਰਾਜਾ ਜੰਮੂ, ਰਾਜਾ ਕਸ਼ਮੀਰ, ਰਾਜਾ ਸਿਰਮੌਰ, ਰਾਜਾ ਨਾਣੇ, ਜਿੰਨੇ ਰਾਜੇ ਸੀ, ਗੜਵਾਲ ਰਿਆਸਤ ਦਾ ਰਾਜਾ, ਇਹ ਸਾਰੇ ਰਾਜੇ ਰਵਾਲਸਰ ਸਾਹਿਬ ਆ ਕੇ ਇਕੱਠੇ ਹੋਏ। ਕਲਗੀਧਰ ਜੀ ਨੇ ਬਚਨ ਫੁਰਮਾਇਆ ਕਿ 700 ਸਾਲ ਤੋਂ ਹਿੰਦੁਸਤਾਨ ਗੁਲਾਮ ਹੈ ਇਹਨਾਂ ਤੁਰਕਾਂ ਦਾ, ਤੇ ਤੁਸੀਂ ਇਹਨਾਂ ਤੁਰਕਾਂ ਦੀ ਗੁਲਾਮੀ ਨੂੰ ਕੱਟਣ ਵਾਸਤੇ ਸਾਡੇ ਨਾਲ ਰੜੋ, ਸਾਡੀ ਪੰਥ ਵਿੱਚ ਭਰਤੀ ਕਰੋ, ਪੰਥ ਵਿੱਚ ਸ਼ਮੂਲੀਅਤ ਕਰੋ, ਅਸੀਂ ਇਹਨਾਂ ਦੇ ਖਿਲਾਫ ਲੜਾਂਗੇ, ਲੜ ਕੇ ਰਾਜ ਤੁਹਾਨੂੰ ਦੇਵਾਂਗੇ। ਪਹਾੜੀ ਰਾਜੇ ਅੱਗੋਂ ਬੋਲੇ, ਕਹਿਣ ਲੱਗੇ ਗੁਰੂ ਜੀ ਗੱਲ ਤੁਹਾਡੀ ਠੀਕ ਹੈ, ਅਸੀਂ ਤੁਹਾਡੇ ਪੰਥ ਚ ਰਲ ਸਕਦੇ ਹਾਂ, ਪਰ ਸਾਡੀਆਂ ਕੁਝ ਸ਼ਰਤਾਂ ਨੇ ਵੀ ਸਾਡੇ ਜਦੋਂ ਕੋਈ ਮਰਦਾ ਤੇ ਅਸੀਂ ਸਿਰ ਤੇ ਮੁੰਡਨ ਕਰਦੇ ਹਾਂ, ਵਾਲ ਮੁੰਨਦੇ ਹਾਂ ਸਿਰ ਦੇ, ਵੀ ਉਹ ਵੀ ਅਸੀਂ ਕਰਿਆ ਕਰਾਂਗੇ ਜਦੋਂ ਕੋਈ ਮਰੇਗਾ। ਫਿਰ ਜੀ ਅਸੀਂ ਗਲ ਚ ਜਨੇਊ ਪਾਉਂਦੇ ਹਾਂ, ਉਹ ਵੀ ਨਹੀਂ ਛੱਡਣਾ। ਅਸੀਂ ਮੂਰਤੀਆਂ ਨੂੰ ਠਾਕੁਰਾਂ ਨੂੰ ਪੂਜਦੇ ਹਾਂ, ਉਹ ਵੀ ਨਹੀਂ ਅਸੀਂ ਛੱਡ ਸਕਦੇ, ਤੇ ਉਦਾਂ ਤੁਹਾਡੇ ਪੰਥ ਵਿੱਚ ਅਸੀਂ ਆ ਜਾਵਾਂਗੇ ਮਹਾਰਾਜ। ਫਿਰ ਸਾਡੇ ਲਈ ਬਾਟਾ ਵੱਖਰਾ ਤਿਆਰ ਕਰਿਓ ਕਿ ਇਹ ਨਹੀਂ ਵੀ ਜਿੱਥੇ ਤੁਸੀਂ ਸ਼ੂਦਰਾਂ ਨੂੰ, ਚਮਾਰਾਂ ਨੂੰ, ਤਰਖਾਣਾਂ ਨੂੰ, ਛੀਂਬਿਆਂ ਨੂੰ, ਨਾਈਆਂ ਨੂੰ, ਝੀਵਰਾਂ ਨੂੰ, ਇਕੱਠਿਆਂ ਨੂੰ ਅੰਮ੍ਰਿਤ ਛਕਾਉਣਾ, ਉਹਦੇ 'ਚ ਨਹੀਂ, ਸਾਡੇ ਲਈ ਬਾਟਾ ਵੀ ਵੱਖਰਾ। ਮਹਾਰਾਜ ਕਲਗੀਧਰ ਜੀ ਕਹਿੰਦੇ ਫਿਰ ਤੁਸੀਂ ਇਹੋ ਜਿਹੇ ਚੰਗੇ ਜਿਹੋ ਜਿਹੇ ਹੋ। ਹਰ ਇੱਕ ਪੰਥ ਤੇ ਧਰਮ ਦੀ ਆਪੋ ਆਪਣੀ ਮਰਿਆਦਾ ਹੁੰਦੀ, ਆਪੋ ਆਪਣੇ ਧਾਰਮਿਕ ਚਿੰਨ੍ਹ ਹੁੰਦੇ, ਨਿਸ਼ਾਨੀਆਂ ਹੁੰਦੀਆਂ। ਅਸੀਂ ਜੋ ਆਪਣੇ ਪੰਥ ਨੂੰ ਬਖਸ਼ਿਆ ਉਹ ਉਸੇ ਤਰ੍ਹਾਂ ਰਹੇਗਾ। ਅਸੀਂ ਤਾਂ ਆਪਣੇ ਖਾਲਸੇ ਨੂੰ ਸਾਬਤ ਸੂਰਤ ਕੇਸਾ ਧਾਰੀ ਬਣਾਇਆ, ਤੇ ਨਾਲੇ ਤੁਸੀਂ ਚੰਗਾ ਕੀਤਾ ਵੀ ਤੁਸੀਂ ਨਾ ਕਰਤੀ ਹੈ, ਇਹਦਾ ਮਤਲਬ ਨਾ ਹੀ ਸੀ ਨਾ, ਸਿੱਧਾ ਤਾਂ ਨਾ ਕੀਤੀ ਨਹੀਂ, ਉਹਨਾਂ ਨੇ ਘੁਮਾ ਫਰਾ ਕੇ ਗੱਲ ਕੀਤੀ ਵੀ ਇਹਦਾ ਮਤਲਬ ਤੁਸੀਂ ਨਾ ਹੀ ਕੀਤੀ ਹੈ ਨਾ, ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ ਹੈ। ਜੇ ਅਸੀਂ ਤੁਹਾਨੂੰ ਨਾਲ ਰਲਾ ਕੇ ਮੁਗਲਾਂ ਦੇ ਖਿਲਾਫ ਜੰਗ ਸ਼ੁਰੂ ਕਰਦੇ, ਤੁਹਾਨੂੰ ਰਾਜ ਦੇ ਵੀ ਦਿੰਦੇ, ਤੇ ਤੁਹਾਡੇ ਮਨ ਵਿੱਚ ਇਹ ਭਾਵ ਰਹਿਣਾ ਸੀ ਕਿ ਅਸੀਂ ਰਾਜੇ ਹਾਂ, ਸਾਡੀਆਂ ਫੌਜਾਂ ਨੇ, ਅਸੀਂ ਰਾਜ ਆਪਣੇ ਬਲ ਨਾਲ ਲਿਆ, ਸਾਡੀਆਂ ਤੋਪਾਂ ਦੇ ਜ਼ੋਰ ਨਾਲ, ਫੌਜ ਦੇ ਜ਼ੋਰ ਨਾਲ ਲਿਆ। ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਿਰਪਾ ਨਹੀਂ ਸੀ ਸਮਝਣੀ ਵੀ ਸਾਨੂੰ ਰਾਜ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲਿਆ। ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ। ਰਵਾਲਸਰ ਸਾਹਿਬ ਵਾਲੀ ਜਿਹੜੀ ਜਗ੍ਹਾ, ਉੱਥੇ ਬੈਠ ਕੇ ਕਲਗੀਧਰ ਜੀ ਨੇ ਬਚਨ ਕਹੇ ਸੀ ਕਿ ਹੁਣ ਮੈਂ ਇਹ ਰਾਜ, ਹੁਣ ਮੈਂ ਇਹ ਪਾਤਸ਼ਾਹੀਆਂ ਆਪਣੇ ਗਰੀਬ ਸਿੱਖਾਂ ਨੂੰ ਦਿਆਂਗਾ। ਉੱਥੇ ਬਚਨ ਫਰਮਾਏ, ਇਨ ਗਰੀਬ ਸਿੱਖਨ ਕੋ ਦਹਿਹੋ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਜਿਨ ਕੀ ਜਾਤ ਕੁੱਲ ਕੇ ਮਾਹੀ, ਸਰਦਾਰੀ ਪੀ ਨਹੀਂ ਕਦਾਹੀ, ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਬਚਨ ਰਵਾਲਸਰ ਸਾਹਿਬ ਦੀ ਧਰਤੀ ਤੇ ਬਹਿ ਕੇ ਗੁਰਦੇਵ ਨੇ ਕਹੇ ਸਨ। ਚੰਗਾ ਹੋਇਆ ਤੁਸੀਂ ਨਾ ਕਰਤੇ। ਮੈਂ ਸਾਬਤ ਸੂਰਤ ਆਪਣਾ ਪੰਥ ਸਾਜਣਾ, ਆਪਣੇ ਗਰੀਬ ਸਿੱਖਾਂ ਨੂੰ ਪਾਤਸ਼ਾਹੀਆਂ ਦੇਣੀਆਂ ਨੇ, ਜਿਹੜੇ ਕੱਲ ਨੂੰ ਯਾਦ ਕਰਨਗੇ, ਜਦੋਂ ਪਾਤਸ਼ਾਹ ਬਣਨਗੇ, ਤਖਤਾਂ ਤੇ ਬੈਠਣਗੇ, ਤੇ ਤਖਤਾਂ ਤੇ ਬਹਿਣ ਵੇਲੇ ਨਮਸਕਾਰ ਕਰਿਆ ਕਰਨਗੇ ਕਿ ਇਹ ਤਖਤ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹੈ। ਔਰ ਐਸਾ ਹੋਇਆ। ਬਾਬਾ ਜੱਸਾ ਸਿੰਘ ਜੀ ਸੁਲਤਾਨੇ ਉਲ ਕੌਮ ਬਣ ਕੇ ਜਦੋਂ ਲਾਹੌਰ ਦੇ ਤਖ਼ਤ ਤੇ ਬੈਠੇ ਸਭ ਤੋਂ ਪਹਿਲੀ ਵਾਰ, ਤੇ ਉਸ ਵੇਲੇ ਉਹਨਾਂ ਨੇ ਤਖ਼ਤ ਨੂੰ ਮੱਥਾ ਟੇਕ ਕੇ ਕਿਹਾ ਸੀ, ਬਾਜਾਂ ਵਾਲੇ ਸਤਿਗੁਰੂ, ਇਹ ਤਖ਼ਤ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਮੇਰੇ ਸਿੱਖ ਮੇਰੀ ਇਸ ਪਰਉਪਕਾਰ ਦੀ ਬਿਰਤੀ ਨੂੰ ਚੇਤੇ ਤਾਂ ਰੱਖਣਗੇ ਨਾ। ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ ਹੈ। ਸਤਿਗੁਰਾਂ ਦੇ ਨਾਲ ਖਲੋ ਕੇ ਉਹਨਾਂ ਲੜਨਾ ਤਾਂ ਕੀ ਸੀ, ਇੰਨਾ ਵੀ ਨਹੀਂ ਕੀਤਾ ਵੀ ਚਲੋ ਅਸੀਂ ਇੱਕ ਧਿਰ ਨਾ ਬਣੀਏ, ਵੱਖਰੇ ਹੋ ਕੇ ਬੈਠੇ ਰਹੀਏ। ਜੇ ਮਦਦ ਨਹੀਂ ਸੀ ਕਰ ਸਕਦੇ ਤੇ ਵਿਰੋਧ ਵੀ ਨਾ ਕਰਦੇ, ਪਰ ਇਹਨਾਂ ਨੇ ਤੁਰਕਾਂ ਦੇ ਹੱਥ ਕੰਡੇ ਬਣ ਕੇ ਮਹਾਰਾਜ ਜੀ ਦੇ ਨਾਲ ਵੈਰ ਵਿਰੋਧ ਦੀ ਬਿਰਤੀ ਰੱਖੀ। ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੇ ਬਚਨ ਫਰਮਾਏ ਸੀ ਨਾ ਵੀ ਇਨ ਗਰੀਬ ਸਿੱਖਣ ਕੋ ਦਹਿਹੋ ਪਾਤਸ਼ਾਹੀ, ਉਹ ਕਦੋਂ ਸੱਚ ਹੋਏ, ਉਹ ਪ੍ਰਤੱਖ ਕਦੋਂ ਹੋਏ? ਇਹ ਨਹੀਂ ਵੀ 100 ਸਾਲ ਬਾਅਦ ਜਾ ਕੇ ਹੋਏ। ਜਦੋਂ ਪਾਤਸ਼ਾਹ ਨੇ ਬਚਨ ਫੁਰਮਾਏ ਸਨ 1699 ਦੀ ਵਿਸਾਖੀ ਵਾਲੇ ਦਿਨ ਹੀ ਪਾਤਸ਼ਾਹ ਨੇ ਇਹ ਬਚਨ ਸੱਚ ਕਰਕੇ ਵਿਖਾ ਦਿੱਤੇ ਸਨ। ਤੁਸੀਂ ਆਖੋਗੇ ਜੀ ਉਹ ਕਿਵੇਂ, 99 ਦੀ ਵਿਸਾਖੀ ਵਾਲੇ ਦਿਨ ਤਾਂ ਖਾਲਸੇ ਦਾ ਰਾਜ ਨਹੀਂ ਸੀ ਹੋਇਆ, ਉਦੋਂ ਤਾਂ ਪੰਥ ਬਾਦਸ਼ਾਹ ਨਹੀਂ ਸੀ ਬਣਿਆ, ਉਦੋਂ ਤਾਂ ਹਾਲੇ ਜੰਗਾਂ ਯੁੱਧਾਂ ਸ਼ੁਰੂ ਹੋਣੀਆਂ ਸੀ। ਉਸ ਦਿਨ ਭਲਾ ਕਿਵੇਂ ਗੁਰੂ ਕਲਗੀਧਰ ਜੀ ਨੇ ਖਾਲਸੇ ਨੂੰ ਪਾਤਸ਼ਾਹੀ ਦੇ ਦਿੱਤੀ? ਜਦੋਂ ਪੰਜਾਂ ਕੋਲੋਂ ਇਹ ਬਚਨ ਬੜੇ ਗੌ ਤੇ ਧਿਆਨ ਨਾਲ ਸੁਣਿਓ, ਜਦੋਂ ਪੰਜਾਂ ਨੂੰ ਅੰਮ੍ਰਿਤ ਛਕਾਇਆ, ਉਹਨਾਂ ਨੂੰ ਰਹਿਣੀ ਬਹਿਣੀ ਦੱਸੀ, ਮਰਿਆਦਾ ਦੱਸੀ ਕਿ 4 ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਕੁੱਠਾ ਨਹੀਂ ਖਾਣਾ, ਕੇਸ ਕਤਲ ਨਹੀਂ ਕਰਨੇ, ਜਗਤ ਜੂਠ ਤੰਬਾਕੂ ਦੀ ਵਰਤੋਂ ਨਹੀਂ ਕਰਨੀ,
1: ਪਰ ਇਸਤਰੀ ਜਾਂ ਪਰ ਪੁਰਖ ਗਾਮੀ ਨਹੀਂ ਹੋਣਾ, ਇਹ ਚਾਰ ਬੱਜਰ ਕੁਰਹਿਤਾਂ ਮੀਣੇ ਮਸੰਦ ਰਾਮ ਰਾਈਏ ਧੀਰ ਮੱਲੀਏ ਨੜੀ ਮਾਰ ਕੁੜੀ ਮਾਰ ਦਾ ਸੰਗ ਨਹੀਂ ਕਰਨਾ, ਇਹ ਵੀ ਰਹਿਣੀ ਦੱਸੀ। ਮੀਣੇ ਕਿਹੜੇ? ਜਿਹੜੇ ਬਾਬੇ ਪ੍ਰਿਥੀ ਚੰਦ ਦੀ ਔਲਾਦ ਹੈ। ਮਸੰਦ ਰਾਮ ਰਾਈਏ ਧੀਰ ਮੱਲੀਏ, ਨੜੀ ਮਾਰ ਦਾ ਮਤਲਬ ਹੈ ਜਿਹੜੇ ਆ ਗਧੀਆਂ ਚੁੰਘਦੇ ਆ। ਗਧੀ ਚੁੰਘਣ ਦਾ ਮਤਲਬ ਖਾਲਸੇ ਦੇ ਬੋਲੇ ਚ ਹੁੰਦਾ ਆ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਨੂੰ ਕਹਿੰਦੇ ਗਧੀ ਚੁੰਘਣਾ, ਉਹਨਾਂ ਨੂੰ ਨੜੀ ਮਾਰ ਕਹਿੰਦੇ। ਕੁੜੀ ਮਾਰ ਜਿਹੜੇ ਧੀਆਂ ਨੂੰ ਮਾਰਨ ਵਾਲੇ, ਦੋਸ਼ ਹੀ ਲੱਗਾ ਸੀ ਬਾਬੇ ਜੱਸਾ ਸਿੰਘ ਰਾਮਗੜੀਏ ਤੇ, ਖਾਲਸੇ ਨੇ ਉਹਦਾ ਬਾਟਾ ਵੱਖਰਾ ਕਰਤਾ ਸੀ। ਭਾਈ ਸੁੱਖਾ ਸਿੰਘ ਤੇ ਵੀ ਮਾੜਾ ਜਿਹਾ ਦੋਸ਼ ਹੀ ਲੱਗਾ ਸੀ, ਉਹ ਜਨਮ ਤੋਂ ਕਿਤੇ ਆਪਣੇ ਆਪ ਲੜਕੀ ਮਰ ਗਈ, ਦੋਸ਼ ਲੱਗ ਗਿਆ ਵੀ ਨਾ ਮਾਰੀ ਹੈ, ਉਹਦਾ ਵੀ ਬਾਟਾ ਵੱਖਰਾ ਕਰਤਾ। ਜਦੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਏ, ਪੰਥ ਨੇ ਫਿਰ ਸੁੱਖਾ ਸਿੰਘ ਦਾ ਬਾਟਾ ਇਕੱਠਾ ਕੀਤਾ ਸੀ। ਤੋ ਇਹਨਾਂ ਦਾ ਸੰਗ ਨਹੀਂ ਕਰਨਾ, ਨੜੀ ਮਾਰ ਕੁੜੀ ਮਾਰ ਦਾ, ਇਹ ਰਹਿਣੀ ਬਹਿਣੀ। ਜਦੋਂ ਸਤਿਗੁਰੂ ਜੀ ਦੱਸਦੇ ਸਿੱਖਾਂ ਨੂੰ, ਤਿਆਰ ਬਰ ਤਿਆਰ ਹੋ ਗਏ ਪੰਜੇ, ਤੇ ਪੰਜਾਂ ਦੇ ਸਨਮੁਖ ਫਿਰ ਸਤਿਗੁਰੂ ਜੀ ਆਪ ਬੀਰ ਆਸਣ ਤੇ ਬੈਠ ਗਏ ਥੱਲੇ, ਹੱਥ ਜੋੜ ਕੇ ਕਹਿੰਦੇ, ਖਾਲਸਾ ਜੀ ਜਿਵੇਂ ਮੈਂ ਆਪ ਜੀ ਨੂੰ ਅੰਮ੍ਰਿਤ ਛਕਾਇਆ, ਹੁਣ ਤਿਵੇਂ ਤੁਸੀਂ ਮੈਨੂੰ ਅੰਮ੍ਰਿਤ ਛਕਾਓ। ਭਾਈ ਦਇਆ ਸਿੰਘ ਦੇ ਨੇਤਰ ਭਰ ਆਏ ਸਨ, ਆਖੋ ਸਤਨਾਮ ਸਿੰਘ। ਭਾਈ ਦਇਆ ਸਿੰਘ ਦੀਆਂ ਅੱਖਾਂ ਭਰ ਆਈਆਂ, ਪਾਤਸ਼ਾਹ ਤੁਸੀਂ ਦੀਨ ਦੁਨੀਆਂ ਦੇ ਪਾਤਸ਼ਾਹ, ਅਸੀਂ ਗਰੀਬੜੇ ਨਿਮਾਣੇ ਸਿੱਖ, ਤੁਸੀਂ ਸਾਡੇ ਸਾਹਮਣੇ ਜਾਚਕ ਬਣ ਕੇ ਬੈਠੇ ਹੋ। ਖਾਲਸਾ ਜੀ ਜਿਹੜੇ ਬਚਨ ਗੁਰਦੇਵ ਨੇ ਕਹੇ ਸੀ ਨਾ, ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣੀ ਹੈ, ਦੀਨ ਤੇ ਦੁਨੀਆਂ ਦੇ ਪਾਤਸ਼ਾਹ, ਉਹਨਾਂ ਪੰਜਾਂ ਦੇ ਸਾਹਮਣੇ ਜਦੋਂ ਖੁਦ ਮੰਗਤੇ ਬਣ ਕੇ ਬੈਠੇ ਆ ਵੀ ਮੈਨੂੰ ਅੰਮ੍ਰਿਤ ਛਕਾਓ, ਉਦੋਂ ਉਸੇ ਵੇਲੇ ਪੰਜਾਂ ਨੂੰ ਪਾਤਸ਼ਾਹੀ ਦਾ ਖਿਤਾਬ ਦੇ ਕੇ ਨਿਵਾਜ ਦਿੱਤਾ ਸੀ, ਉਸੇ ਵਕਤ ਹੀ ਉਹਨਾਂ ਨੂੰ ਪਾਤਸ਼ਾਹ ਬਣਾ ਦਿੱਤਾ ਸੀ ਕਿ ਦੀਨ ਦੁਨੀਆਂ ਦੇ ਪਾਤਸ਼ਾਹ ਜਦੋਂ ਖੁਦ ਉਹਨਾਂ ਨੂੰ ਕਹਿੰਦੇ ਸਾਨੂੰ ਅੰਮ੍ਰਿਤ ਛਕਾਓ, ਇਹ ਬਚਨ ਤਾਂ ਉਦੋਂ ਹੀ ਗੁਰਦੇਵ ਨੇ ਸੱਚ ਕਰ ਦਿੱਤਾ। ਫਿਰ ਉਹਨਾਂ ਪੰਜਾਂ ਕੋਲੋਂ ਆਪ ਅੰਮ੍ਰਿਤ ਛਕਿਆ, ਪੰਜਾਂ ਨੇ ਉਹੀ ਮਰਿਆਦਾ ਜੋ ਗੁਰਦੇਵ ਨੇ ਉਹਨਾਂ ਨੂੰ ਦੱਸੀ ਉਹ ਕਲਗੀਧਰ ਜੀ ਨੂੰ ਦ੍ਰਿੜ ਕਰਾਈ। ਖਾਲਸੇ ਪੰਥ ਨੂੰ ਜਿਸ ਵੇਲੇ ਪਾਤਸ਼ਾਹ ਨੇ ਸਾਜਿਆ, ਫਿਰ ਦੇਸ਼ਾਂ ਵਿਦੇਸ਼ਾਂ ਵਿੱਚ ਤਾਂਕ ਪੈ ਗਈ ਵੀ ਇਹ ਨਵਾਂ ਪੰਥ ਗੁਰੂ ਸਾਹਿਬ ਨੇ ਸਾਜਿਆ। ਕਈਆਂ ਨੇ ਦੁਵੈਸ਼ ਵੀ ਰੱਖਣੀ ਸ਼ੁਰੂ ਕਰ ਦਿੱਤੀ, ਕਈ ਫਿਰ ਭੇਖੀ ਵੀ ਬਣਨ ਲੱਗ ਪਏ, ਜਿਨ੍ਹਾਂ ਨੇ ਇਕੱਲਾ ਭੇਖ ਹੀ ਬਣਾਇਆ, ਕਿਉਂਕਿ ਪਖੰਡ ਵੀ ਹੋ ਜਾਂਦਾ ਕਈ ਵਾਰੀ। ਜਦੋਂ ਭੇਖ ਧਾਰਨ ਕਰਨ ਲੱਗ ਪਏ, ਫਿਰ ਗੁਰਦੇਵ ਨੇ ਇੱਕ ਖੇਡ ਵਰਤਾਈ ਵੀ ਬਾਬਾ ਬਚਿੱਤਰ ਸਿੰਘ ਜੀ ਨੇ ਇੱਕ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਆਨੰਦਪੁਰ ਸਾਹਿਬ, ਉਹਦੀ ਖੱਲ ਲਿਆਏ ਤੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹ ਗਧੇ ਤੇ ਮੜ ਦਿਓ। ਬਾਬਾ ਜੀ ਨੇ ਉਹ ਖੱਲ ਦੋ ਚਾਰ ਸਿੰਘਾਂ ਨੇ ਰਲ ਕੇ ਗਧੇ ਤੇ ਮੜ ਦਿੱਤੀ ਤੇ ਗਧਾ ਪੂਰਾ ਸ਼ੇਰ ਲੱਗੇ, ਉਹਨੂੰ ਛੱਡਤਾ ਵੀ ਖੁੱਲਾ, ਉਹ ਖੇਤਾਂ ਵਿੱਚ ਕਦੇ ਕਿਸੇ ਦੀ ਫਸਲ ਖਾਵੇ, ਕਦੇ ਕਿਸੇ ਦੀ ਫਸਲ, ਕੋਈ ਰੋਕੇ ਨਾ, ਲੋਕ ਡਰਦੇ ਫਿਰਨ ਆਨੰਦਪੁਰ ਸਾਹਿਬ ਵਿੱਚ ਵੀ ਸ਼ੇਰ ਫਿਰਦਾ ਇੱਥੇ ਖੇਤਾਂ ਚ। ਉਹ ਆ ਕੇ ਮਹਾਰਾਜ ਜੀ ਨੂੰ ਵੀ ਕਹਿਣ ਪਾਤਸ਼ਾਹ ਸ਼ੇਰ ਫਿਰਦਾ, ਮਹਾਰਾਜ ਜੀ ਚੁੱਪ ਰਹਿਣ, ਕਿਉਂਕਿ ਗੁਰਦੇਵ ਜੀ ਕੌਤਕ ਵਰਤਾ ਰਹੇ ਸੀ। ਜਦੋਂ ਵਾਹਵਾ ਦਿਨ ਬੀਤ ਗਏ, ਖਾ ਖਾ ਕੇ ਫਸਲਾਂ, ਉਹ ਗਧਾ ਪੂਰਾ ਫਿੱਟ ਗਿਆ ਨਾ ਤੇ ਰੱਜਿਆ ਹੋਇਆ, ਇੱਕ ਦਿਨ ਆਪਣੇ ਮਾਲਕ ਦੇ ਘਰ ਆ ਗਿਆ ਘੁਮਿਆਰ ਦੇ, ਘੁਮਿਆਰ ਦੇ ਦਰਵਾਜ਼ੇ ਤੇ ਆਇਆ ਤੇ ਘੁਮਿਆਰ ਪਹਿਲਾਂ ਡਰ ਗਿਆ ਵੇਖ ਕੇ। ਉਹਨੇ ਜਦੋਂ ਇਹਦੀਆਂ ਹਰਕਤਾਂ ਜੀਆਂ ਵੇਖੀਆਂ ਤੇ ਉਹਨੂੰ ਵੇਖ ਕੇ ਮਾਲਕ ਨੂੰ ਤੇ ਚੇਂ ਪੋਂ ਕਰਨ ਲੱਗ ਪਿਆ ਗਧਾ, ਉਹਨੇ ਪਛਾਣ ਲਿਆ।

ਕੱਲਾ ਭੇਖ ਉਹ ਮੁਕਤ ਨਹੀਂ ਕਰ ਸਕਦਾ, ਉਸ ਭੇਖ ਦੇ ਨਾਲ ਉਸ ਭੇਖ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਸਮਝਣੀਆਂ ਪੈਣਗੀਆਂ। ਜੇ ਸਤਿਗੁਰੂ ਜੀ ਨੇ ਬਾਣੀ ਤੇ ਬਾਣਾ ਸਾਨੂੰ ਬਖਸ਼ਿਆ ਤੇ ਬਾਣੇ ਦਾ ਕਿਰਦਾਰ ਇਖਲਾਕ ਉੱਚਾ ਰੱਖਣ ਲਈ ਕਿ ਬਾਣੇ ਦੀ ਜਿਹੜੀ ਵਡਿਆਈ ਹੈ ਉਹਨੂੰ ਉੱਚਿਆਂ ਸੁੱਚਿਆਂ ਰੱਖਣ ਵਾਸਤੇ ਸਾਨੂੰ ਸੋਚਣਾ ਪਵੇਗਾ ਵੀ ਮੈਂ ਬਾਣਾ ਪਾ ਕੇ ਕਿੱਥੇ ਖੜਾ। ਮੇਰੇ ਸਿਰ ਤੇ ਦਸਤਾਰ ਹੈ, ਇਹ ਦਸਤਾਰ ਮੇਰੀ ਅਡਰੀ ਪਹਿਚਾਣ ਦਾ ਪ੍ਰਤੀਕ ਹੈ ਕਿ ਮੈਂ ਗੁਰੂ ਕਲਗੀਧਰ ਦਾ ਸਿੱਖ ਹਾਂ ਤੇ ਦਸਤਾਰ ਧਾਰਨ ਸਿਰ ਤੇ ਕਰਕੇ ਮੈਂ ਕਿਹੜੀ ਜਗ੍ਹਾ ਤੇ ਖੜਾ, ਇੱਥੇ ਮੈਨੂੰ ਖੜਨਾ ਵਾਜਬ ਹੈ ਕਿ ਨਹੀਂ। ਅੱਜ ਕੱਲ੍ਹ ਦਸਤਾਰਾਂ ਸਿਰਾਂ ਤੇ ਹੁੰਦੀਆਂ, ਖੜੇ ਕਬਰਾਂ ਤੇ ਹੁੰਦੇ, ਮਸਤਾਂ ਤੇ ਡੇਰਿਆਂ ਤੇ ਜਾ ਕੇ ਸਿਰ ਝੁਕਾ ਰਹੇ ਹੁੰਦੇ ਹੈ। ਫਿਰ ਉਹੀ ਉਹ ਗਧਿਆਂ ਦੇ ਵਾਂਗੂ ਭੇਖ ਤਾਂ ਮਿਲ ਗਿਆ ਸ਼ੇਰਾਂ ਵਾਲਾ, ਪਰ ਬਿਰਤੀ ਉਹੀ ਰਹੀ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਸਿੰਘ ਲਫ਼ ਦੇ ਨਾਲ ਸੰਬੋਧਨ ਕੀਤਾ ਤੇ ਕੱਲਾ ਸਿੰਘ ਲਫ਼ ਨਾਲ ਸੰਬੋਧਨ ਹੀ ਨਹੀਂ ਕੀਤਾ, ਅੰਦਰੋਂ ਬਿਰਤੀ ਵੀ ਮੇਰੇ ਪਾਤਸ਼ਾਹ ਨੇ ਸਿੰਘਾਂ ਵਾਲੀ ਸ਼ੇਰਾਂ ਵਾਲੀ ਬਣਾ ਦਿੱਤੀ ਸੀ। ਐਸਾ ਮਹਾਨ ਖਾਲਸਾ ਪੰਥ, ਖਾਲਸਾ ਪਦ ਦੇ ਨਾ ਅਰਥ ਇੱਕ ਗ੍ਰੰਥ ਹੈ ਪ੍ਰੇਮ ਸਮਾਰਗ, ਦਸਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਤਕਰੀਬਨ 10 ਸਾਲ ਬਾਅਦ ਲਿਖਿਆ ਗਿਆ। ਉਹਦੇ ਚ ਇਹਨਾਂ ਤਿੰਨਾਂ ਅੱਖਰਾਂ ਦੇ ਬੜੇ ਪਿਆਰੇ ਅਰਥ ਕੀਤੇ। ਉਹਨਾਂ ਨੇ ਕਹਿੰਦੇ ਖੱਖੇ ਦਾ ਮਤਲਬ ਹੈ ਖੰਘ ਨਾਮ ਯੋਗ ਕੋ ਬਖਾਨੀ ਹੈ, ਖਾ ਨਾਮ ਹੈ ਯੋਗ ਦਾ ਕਿ ਖਾਲਸਾ ਯੋਗੀ ਹੈ, ਖਾਲਸਾ ਯੋਗੀ ਆ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ, ਯੋਗੀਆਂ ਦੀ ਨਿਸ਼ਾਨੀ ਜੁੜਿਆ ਹੋਇਆ। ਉਹ ਯੋਗੀ ਨਹੀਂ ਜਿਹੜਾ ਕੰਨ ਪਾੜ ਕੇ ਮੁੰਦਰਾਂ ਪਾਵੇ ਸਵਾਹ ਮਲੇ, ਉਹ ਯੋਗੀ ਨਹੀਂ, ਉਹਦਾ ਖੰਡਨ ਹੈ। ਖਾਲਸਾ ਉਹ ਯੋਗੀ ਹੈ ਜਿਹਨੂੰ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਖਾਲਸਾ ਇਹੋ ਜਿਹਾ ਯੋਗੀ ਹੈ। ਹੁਣ ਕੋਈ ਸਵਾਲ ਕਰੇ ਜੇ ਖਾਲਸਾ ਯੋਗੀ ਹੈ ਤੇ ਫਿਰ ਇਹ ਰਾਜ ਦੀ ਗੱਲ ਕਿਉਂ ਕਰਦੇ ਆ ਵੀ ਸਾਡਾ ਰਾਜ ਹੋਵੇਗਾ, ਰਾਜ ਕਰੇਗਾ ਖਾਲਸਾ, ਰੋਜ਼ ਪੜ੍ਹਦੇ ਆ, ਇਹ ਕਿਉਂ ਕਹਿੰਦੇ ਆ? ਜਿਹੜਾ ਦੂਸਰਾ ਅੱਖਰ ਨਾ ਲੱਲਾ, ਇਹਦਾ ਮਤਲਬ ਹੈ ਲਕਾਰ ਨਾਮ ਭੋਗ ਕੋ ਬਖਾਨੀ ਹੈ ਕਿ ਖਾਲਸਾ ਯੋਗੀ ਵੀ ਹੈ ਤੇ ਖਾਲਸਾ ਲਕਾਰ ਨਾਮ ਭੋਗ ਦਾ, ਖਾਲਸਾ ਭੋਗੀ ਵੀ ਹੈ। ਭੋਗੀ ਦਾ ਮਤਲਬ ਰਾਜ ਕਰਨ ਦੀ ਇੱਛਾ ਵੀ ਰੱਖਦਾ, ਪਰ ਪਹਿਲਾਂ ਧਰਮ ਹੈ, ਰਾਜ ਬਾਅਦ ਵਿੱਚ ਹੈ। ਇਹਦੇ ਵਿੱਚ ਰਾਜ ਕਰਨ ਦਾ ਸੰਕਲਪ ਵੀ ਹੈ, ਇਹ ਨਹੀਂ ਕਿ ਰਾਜ ਕਰਨ ਦਾ ਸੰਕਲਪ ਨਹੀਂ ਹੈ। ਖਾਲਸਾ ਰਾਜ ਕਰਨ ਦਾ ਸੰਕਲਪ ਵੀ ਰੱਖਦਾ। ਤੇ ਤੀਸਰਾ ਅੱਖਰ ਹੈ ਸੱਸਾ, ਸੱਸੇ ਦਾ ਮਤਲਬ ਹੈ ਸਾਰ ਸੰਗਰਣੀ ਧਾਰ, ਖਾਲਸਾ ਸ਼ਸਤਰਧਾਰੀ ਹੈ, ਸਰਬਲੋਹ ਦੇ ਸ਼ਸਤਰ ਧਾਰਨ ਕਰਨ ਵਾਲਾ। ਸਰਬਲੋਹ ਕੇ ਪਿਆਰੇ ਅਰਬ ਖਰਬ ਕੋ ਨਾ ਨੈਕ ਰੀਝੈ, ਜਿਹੜਾ ਸ਼ਸਤਰਧਾਰੀ ਆ ਉਹਨੂੰ ਖਾਲਸਾ ਕਹਿੰਦੇ ਹੈ। ਇਹੋ ਜਿਹੇ ਖਾਲਸੇ ਪੰਥ ਦਾ ਸਿਰਜਣਾ ਦਿਵਸ ਆਪਾਂ ਸਾਰਿਆਂ ਨੇ ਮਨਾਇਆ ਹੈ। ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਗੁਰੂ ਕੇ ਖਾਲਸੇ ਪੰਥ ਦੇ ਸਿਰਜਣਾ ਦਿਵਸ ਦੀਆਂ ਲੱਖਾਂ ਲੱਖਾਂ ਵਧਾਈਆਂ। ਅੱਜ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। 5ਵੇਂ ਪਾਤਸ਼ਾਹ ਜਿਸ ਵੇਲੇ ਸ਼ਹੀਦੀ ਦੇਣ ਵਾਸਤੇ ਗਏ ਹੈ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੇ ਕੋਠਾ ਸਾਹਿਬ ਹੈ ਉੱਥੇ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਗੁਰਿਆਈ ਦਾ ਤਿਲਕ ਦਵਾ ਕੇ 3 ਪਰਿਕਰਮਾ ਕਰਕੇ ਮੱਥਾ ਟੇਕਿਆ ਔਰ ਆਪਣੀ ਜੋਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਿੱਚ ਬਿਰਾਜਮਾਨ ਕੀਤੀ। ਵੇਖ ਕੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ 5 ਪਿਆਲੇ 5 ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰਉਪਕਾਰੀ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਅਗਲੇਰਾ ਸਮਾਗਮ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ। ਦਾਸਾਂ ਨੂੰ ਖੇਮਾ ਬਖਸ਼ੋ। ਲਾਗ ਤੇ ਦੀਵਾਨ ਰਹੈ ਗਾਵ ਤੇ ਸੁਜਾਨ ਰਹੈ ਝੂਲ ਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ ਗਜ ਵੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਦੂਖਨਵਾਨ ਸਾਹਿਬ ਪਟਿਆਲੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਲੁਧਿਆਣੇ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਗਿਆਨੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਦਾ ਅੱਜ ਸ਼ਾਮ ਨੂੰ ਟਾਈਮ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ, ਅਤੇ ਆਪ ਜੀਆਂ ਨੇ ਅੱਜ ਸ਼ਾਮ ਨੂੰ ਵੀ ਜ਼ਰੂਰ ਹਾਜ਼ਰੀਆਂ ਭਰ ਕੇ ਕਥਾ ਵਿਚਾਰ ਸਰਵਣ ਕਰਨੀ ਅਤੇ ਲਾਹੇ ਪ੍ਰਾਪਤ ਕਰਨੇ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ, ਵਾਹਿਗੁਰੂ।

મંદર થમ ધોકમ કર એતવારનો. એક ભક્તિ વિચ વાધા કર, ભક્તિ દા રંભ કર, ઓર દૂજા કાયા મનસા મંદર થમ દા અર્થ હૈ આપણે શરીર વિચ કાયા વિચ ચાહત માર, ખોજ, એકાગ્ર હો, કન્સન્ટ્રેશન બના, જીડીયા તેરીયા મનસામાં ને ના મન વિચ ફુરને પેદા હો રહે ને, મન વિચ વિચારાં પેદા હો રહીયાં ને, મન વિચ મંગાં પેદા હો રહીયાં, ઉહનાં ઉત્તે કંટ્રોલ કિવેં કરના, એ સિખ હૈ તવારી. વહે કે આપણે મન દી ખોજ કરી છુટ્ટી વાળા દિન કે કિન્નીયાં મંગાં મન ચ પેદા હો રહીયાં ને હફતે તો, ઉહનાં નું રોકણા કિવેં હૈ. ઉહ જીડીયાં મન નું મચાઉણ વાળે ફુરને પેદા હો રહે ને, મનો મચિંદડીયાં, ભાઈ ਉਹ ਮਨ ਦੇ ਫੁਰਨਿਆਂ ਨੂੰ ਰੋਕ, ਮਨ ਦੀਆਂ ਮਨਸਾਵਾਂ ਉੱਤੇ ਕੰਟਰੋਲ ਕਰ. ਅੱਜ ਸੁਰਤੀ ਨੂੰ ਸਾਫ਼ ਕਰਨ ਵਾਸਤੇ ਦੇਖੋ, ਸਰੀਰ ਇਸ਼ਨਾਨ ਕਰ ਲਿਆ, ਕੱਪੜੇ ਧੋ ਲਏ, ਛੁੱਟੀ ਵਾਲਾ ਦਿਨ ਹੈ, ਡਸਟਿੰਗ ਕਰ ਲਈ, ਘਰ ਵਿੱਚ ਸਫਾਈ ਕਰ ਲਈ, ਸੁਰਤੀ ਨੂੰ ਸਾਫ਼ ਕਰਨ ਲਈ ਕਿ ਇਹ ਦੁਬਾਰਾ ਰਿਫਰੈਸ਼ ਹੋ ਜਾਏ, ਉਹਦੇ ਵਾਸਤੇ ਸੁਰਤੀ ਘਾਗਰ ਕਰਕੇ ਸੋਚ, ਜਿੰਨੇ ਫੁਰਨੇ ਸੋਚ ਰਹੇ ਹੋ ਤੈਨੂੰ ਦੁਖੀ ਕਰ ਰਹੇ ਨੇ, ਉਹ ਸਾਰੇ ਫੁਰਨੇ ਮਨਸਾਵਾਂ ਡਿਲੀਟ ਕਰਨ ਲਈ ਕਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. ਜਿੱਥੇ ਕੱਪੜੇ ਨੂੰ ਦਾਗ ਲੱਗਾ ਹੋਵੇ ਨਾ, ਭੈਣਾਂ ਫਿਰ ਕੀ ਕਰਦੀਆਂ, ਮਸ਼ੀਨ ਵਿੱਚੋਂ ਉਹਨੂੰ ਕੱਢ ਲਈਦਾ, ਕਿਉਂਕਿ ਉਹਦੇ ਵਿੱਚ ਨਹੀਂ ਉਹ ਨਿਕਲਦਾ, ਤਾਂ ਫਿਰ ਉਹਦੇ ਉੱਤੇ ਕੋਈ ਸੌਪ ਸਾਬਣ ਜਾਂ ਕੋਈ ਚੀਜ਼ ਲੱਗ ਕੇ ਉਹਨੂੰ ਹੱਥਾਂ ਨਾਲ ਮਲਦੀਆਂ ਨੇ. ਭੈਣਾਂ ਨੂੰ ਪਤਾ ਹੈ ਜੇ ਕੱਪੜੇ ਧੋਂਦੇ ਹੋਣ ਤਾਂ ਇੱਥੇ ਬੰਦੇ ਵੀ ਧੋਂਦੇ ਨੇ, ਇਹ ਕਿਹੜੀ ਗੱਲ ਹੈ, ਸਭ ਕੰਮ ਇੱਕੋ ਹੀ ਬਰਾਬਰ ਹੈ. ਤਾਂ ਜਦੋਂ ਕੱਪੜੇ ਨੂੰ ਕੋਈ ਦਾਗ ਲੱਗਾ ਹੋਵੇ, ਫਿਰ ਉਹਦੇ ਉੱਤੇ ਸੌਫ ਸਾਬਣ ਕੋਈ ਹੋਰ ਸਰਫ ਲਾ ਕੇ ਨਾ ਉਹਨੂੰ ਹੱਥ ਨਾਲ ਐਂ ਮਲੀਦਾ, ਉਹ ਦਾਗ ਨਿਕਲ ਜਾਂਦਾ. ਹਜ਼ੂਰ ਕਹਿੰਦੇ ਜਿਹੜੀ ਚੀਜ਼ ਤੈਨੂੰ ਸੁਰਤੀ ਵਿੱਚ ਤੰਗ ਕਰ ਰਹੀ ਹੈ, ਜਿਹੜੀਆਂ ਮਨਸਾਵਾਂ ਤੈਨੂੰ ਦੁਖੀ ਕਰ ਰਹੀਆਂ ਨੇ ਮਨ ਦੀਆਂ, ਉਹਦੇ ਉੱਤੇ ਸੁਰਤੀ ਇਕਾਗਰ ਕਰਕੇ, ਸੁਰਤੀ ਨੂੰ ਇਕਾਗਰ ਕੰਸਟਰੇਸ਼ਨ ਵਿੱਚ ਕਰਕੇ ਸ਼ਬਦ ਨੂੰ ਰਗੜ ਉਹਦੇ ਉੱਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੁਰਤੀ ਰਿਫਰੈਸ਼ ਹੋ ਜਾਏਗੀ, ਦਾਗ ਉੱਤਰ ਜਾਏਗਾ, ਉਹਨੂੰ ਧੋ ਚੰਗੀ ਤਰ੍ਹਾਂ. ਔਰ ਫਿਰ ਹਜ਼ੂਰ ਨੇ ਇੱਥੋਂ ਤੱਕ ਕਿਹਾ, ਕਹਿੰਦੇ ਤੇਰੇ ਲੱਖਾਂ ਦੁੱਖ ਉਹ ਚੀਜ਼ ਨਾਲ ਸੜ ਜਾਣਗੇ. ਇਹਨੂੰ ਮਖੌਲ ਨਾ ਸਮਝਿਓ, ਇਹਨੂੰ ਐਵੇਂ ਨਾ ਸਮਝਿਓ, ਇਹ ਕੋਈ ਐਵੇਂ ਹਵਾ ਵਿੱਚ ਕਹੀ ਹੋਈ ਗੱਲ ਨਹੀਂ ਹੈ. ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਉਹ ਦੁਨੀਆਂ ਦੇ ਲੋਕੋ, ਇਹ ਗੱਲ ਕੋਈ ਹਵਾ ਵਿੱਚ ਕਹੀ ਹੋਈ ਮਖੌਲ ਵਾਲੀ ਗੱਲ ਨਹੀਂ, ਇਹ ਹਕੀਕਤ ਹੈ. ਜਿਵੇਂ ਲੱਖਾਂ ਲੱਕੜਾਂ ਇਕੱਠੀਆਂ ਕਰਕੇ ਇੱਕ ਤੀਲੀ ਲਾ ਦਿਓ, ਸੜ ਕੇ ਸਵਾਹ ਹੋ ਜਾਂਦੀਆਂ, ਇੱਦਾਂ ਸੁਰਤੀ ਘਾਗਰ ਕਰਕੇ ਵਾਹਿਗੁਰੂ ਕਹਿ ਦਿਓ, ਸਾਰੇ ਦੁੱਖ ਸੜ ਜਾਣਗੇ. ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. ਹਜ਼ੂਰ ਨੇ ਲਿਖ ਕੇ ਦਿੱਤਾ ਸੀ, ਕਹਿੰਦੇ ਲੋਕਾਂ ਮਤ ਕੋ ਫੱਕੜ ਪਾਏ. ਦੁਨੀਆ ਦੇ ਲੋਕੋ, ਇਹਨੂੰ ਮਖੌਲ ਨਾ ਸਮਝਿਓ, ਇਹ ਸੱਚਾਈ ਹੈ ਭਾਈ, ਰਿਐਲਿਟੀ 'ਚ ਹੋ ਸਕਦਾ ਇਸ ਤਰ੍ਹਾਂ ਕੀ?

ਕਹਿੰਦੇ ਇੱਕੋ ਤਿੱਲੀ ਲਾ ਦਿਓ, ਲੱਖਾਂ ਲੱਕੜਾਂ ਸੜ ਜਾਂਦੀਆਂ। ਏਦਾਂ ਭਾਈ ਸੁਰਤੀ ਘਾਗਰ ਕਰਕੇ ਜਿਹੜੇ ਮਨ ਦੇ ਫੁਰਨੇ ਸੋਚਾਂ ਤੈਨੂੰ ਤੰਗ ਕਰ ਰਹੀਆਂ ਨੇ, ਸੁਰਤੀ ਵਿੱਚ ਕਹਿ ਵਾਹਿਗੁਰੂ ਵਾਹਿਗੁਰੂ, ਮਹਿਲ ਉੱਤਰ ਜਾ। ਇੱਕ ਐਗਜ਼ਾਮਪਲ ਤਾਂ ਤੁਹਾਨੂੰ ਯਾਦ ਹੈ ਸਾਰਿਆਂ ਨੂੰ, ਤੁਸੀਂ ਜਪਜੀ ਸਾਹਿਬ ਪੜ੍ਹ ਕੇ ਆਏ ਹੋ। ਉਹਦੇ ਵਿੱਚ ਹਜ਼ੂਰ ਨੇ ਉਦਾਹਰਨ ਦੇ ਕੇ ਕਿਹਾ, ਕੱਪੜੇ ਮੈਲੇ ਹੋਣ ਸਾਬਣ ਪਾਣੀ ਨਾਲ ਧੋ ਲੈਂਦੇ ਹੋ, ਸੁਰਤੀ ਮੈਲੀ ਹੋ ਗਈ ਫਿਰ ਕਿਵੇਂ ਧੋਵੋਗੇ? ਫਿਰ ਜਵਾਬ ਦਿੱਤਾ, ਪੌੜੀ ਪੜ੍ਹੋ ਤੁਹਾਨੂੰ ਯਾਦ ਹੈ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ। ਹਾਂ ਗੱਜ ਕੇ ਪੜਿਆ ਕਰੋ, ਭਰੀਏ ਹੱਥ ਪੈਰ ਤਨ ਦੇ ਪਾਣੀ। ਜਿਹੜੀ ਬਾਣੀ ਯਾਦ ਹੋਵੇ ਨਾ ਉਹਨੂੰ ਫਿਰ ਅੰਦਰੋਂ ਤਕੜੇ ਹੋ ਕੇ ਗੱਜ ਕੇ ਪੜ੍ਹੀ ਦੇ। ਜਿੰਨਾ ਉੱਚਾ ਪੜ੍ਹੋਗੇ ਉਨੀ ਸੁਰ ਤੇ ਕਾਗਰ ਹੋਏਗੀ, ਜਿੰਨਾ ਉੱਚਾ ਵਾਹਿਗੁਰੂ ਕਹੋਗੇ, ਇਹ ਨਹੀਂ ਵੀ ਦੂਜਿਆਂ ਨੂੰ ਸੁਣਾਉਣ ਲਈ, ਸੁਰਤੀ ਨੂੰ ਕਾਗਰ ਕਰਨ ਲਈ, ਉਨੀ ਸੁਰਤ ਛੇਤੀ ਕਾਗਰ ਹੋਏਗੀ। ਔਰ ਬਾਣੀ ਯਾਦ ਹੋਵੇ ਇਹਨੂੰ ਉੱਚੇ ਪੜ੍ਹੋ, ਫਿਰ ਸੰਗਣ ਦੀ ਲੋੜ ਨਹੀਂ ਹੈ। ਮੈਂ ਕਈ ਵਾਰ ਕਹਿੰਦਾ ਹੁੰਦਾ, ਤੁਸੀਂ ਵਿਆਹਾਂ ਸ਼ਾਦੀਆਂ 'ਤੇ ਜਾਂਦੇ ਹੋ ਨਾ ਪੰਜਾਬ, ਅਤੇ ਉੱਥੇ ਜਦੋਂ ਕਿਸੇ ਦੇ ਵਿਆਹ 'ਤੇ ਜਾਓ ਉੱਥੇ ਘਰੌਲਾ ਪੈਂਦਾ, ਤੁਸੀਂ ਸੁਣੋਗੇ ਕਈ ਸਟਾਲ ਪਕੌੜਿਆਂ ਦੇ ਲੱਗੇ ਹੋਏ ਨੇ, ਪਾਲਕ ਵਾਲੇ, ਗੋਭੀ ਵਾਲੇ, ਬ੍ਰੈਡ ਪਕੌੜੇ, ਪਨੀਰ ਵਾਲੇ। ਅੱਛਾ ਸਭ ਤੋਂ ਪਹਿਲਾਂ ਕਿਹੜੇ ਮੁੱਕਦੇ ਦੱਸੋ ਬੀਬੀ, ਉਹ ਸਭ ਤੋਂ ਪਹਿਲਾਂ ਕਿਹੜੇ ਪਕੌੜੇ ਮੁੱਕਦੇ? ਪਨੀਰ ਵਾਲੇ। ਤੁਹਾਨੂੰ ਪਤਾ ਸਭ ਤੋਂ ਪਹਿਲਾਂ ਪਨੀਰ ਵਾਲੇ ਮੁੱਕ ਜਾਂਦੇ, ਰੌਲਾ ਪੈ ਜਾਂਦਾ ਪਨੀਰ ਵਾਲੇ ਮੁੱਕ ਗਏ, ਕਿਉਂ ਜਿਹੜਾ ਆਉਂਦਾ ਪਨੀਰ ਵਾਲੇ ਨੂੰ ਹੱਥ ਪਾਉਂਦਾ। ਫਿਰ ਕਈ ਵਾਰ ਤਾਂ ਉੱਥੇ ਪੰਜਾਬ 'ਚ ਰਿਹਾ ਪਿੰਡਾਂ 'ਚ, ਉਹਨਾਂ ਜਦੋਂ ਬਰਾਤ ਆਉਣੀ ਪਨੀਰ ਵਾਲੇ ਉਦੋਂ ਰੱਖਣੇ, ਪਾਲਕ ਵਾਲੇ ਪਹਿਲਾਂ ਰੱਖ ਦੇਣੇ, ਵੀ ਥੋੜ੍ਹੇ ਬਰਾਤੀਆਂ ਲਈ ਬਚਾ ਲਓ, ਇਹਨਾਂ ਪਹਿਲਾਂ ਪਨੀਰ ਵਾਲਿਆਂ ਨੂੰ ਹੱਥ ਪਾਉਣਾ। ਸਭ ਤੋਂ ਪਹਿਲਾਂ ਪਨੀਰ ਵਾਲੇ ਪਕੌੜੇ ਮੁੱਕਦੇ, ਇਹਦਾ ਮਤਲਬ ਉਹ ਕੋਹਨੂੰ ਪੈਂਦੇ ਨੇ। ਇੱਦਾਂ ਜਦੋਂ ਗੁਰੂ ਘਰ 'ਚ ਬੈਠਿਆਂ ਬਾਣੀ ਦੀ ਪੰਕਤੀ ਯਾਦ ਹੋਵੇ, ਫਿਰ ਤਕੜੇ ਹੋ ਕੇ ਸੁਰਤੀ ਨਾਲ ਪੜੀ ਦੀ, ਫਿਰ ਭੱਜ ਕੇ ਪਈਦਾ, ਫਿਰ ਕੱਲੇ ਸੰਗਣੇ ਪੜੋ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ। ਹਾਂ ਗੱਜ ਕੇ, ਭਰੀਏ ਹੱਥ ਪੈਰ ਤਨ ਦੇ ਪਾਣੀ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ। ਹੁਣ ਸੁਰਤੀ ਦੀ ਗੱਲ ਆ ਗਈ, ਇਹ ਸਰੀਰ ਦੀ ਗੱਲ ਲੰਘ ਗਈ। ਐਗਜ਼ਾਮਪਲ ਦੇ ਕੇ ਹੁਣ ਕਹਿੰਦੇ, ਹੁਣ ਵੇਖ ਤੇਰੀ ਸੁਰਤੀ ਨੂੰ ਜਿਹੜੀ ਮੈਲ ਲੱਗੀ ਹੋਈ ਹੈ, ਫੁਰਨੇ ਮਨਸਾਵਾਂ ਚਿੰਤਾਵਾਂ ਇਹ ਉੱਤਰ ਜਾਣੀਆਂ ਕਾਹਦੇ ਨਾਲ? ਭਰੀਏ ਮਤ ਬਾਬਾ ਕੈ ਸੰਗ ਉਹ ਤੋ ਪੈ ਨਾਵੇ ਕੈ। ਜਿਹੜਾ ਤੂੰ ਕੰਮ ਵਧਾਉਣ ਲਈ ਮੈਲਾ ਫੁਰਨਾ ਸੋਚਿਆ, ਕਿਸੇ ਬਾਰੇ ਮਾੜੀਆਂ ਗੱਲਾਂ ਸੋਚੀਆਂ, ਕਿਸੇ ਨੇ ਤੈਨੂੰ ਕੁਝ ਕਿਹਾ, ਸੁਰਤੀ ਵਿੱਚ ਇਹੀ ਰੌਲਾ ਚੱਲ ਰਿਹਾ। ਅੱਛਾ ਕਮਾਲ ਦੀ ਗੱਲ ਹੈ, ਜਿਹੜਾ ਤੁਹਾਨੂੰ ਦੁਖੀ ਕਰ ਰਿਹਾ ਉਹ ਤੁਹਾਡੇ ਘਰ ਵੀ ਨਹੀਂ ਆ ਰਿਹਾ, ਪਰ ਉਹਦੀਆਂ ਗੱਲਾਂ ਹੀ ਤੁਸੀਂ ਦੁਖੀ ਹੋ ਰਹੇ ਹੋ ਘਰ 'ਚ ਬੈਠ ਕੇ, ਉਹਦੀਆਂ ਗੱਲਾਂ ਤੁਹਾਨੂੰ ਦੁਖੀ ਕਰ ਰਹੀਆਂ, ਉਹ ਨਹੀਂ ਤੁਹਾਡੇ ਘਰ ਆ ਰਿਹਾ। ਸਰੀਰ ਕਰਕੇ ਦੂਰ ਹੈ ਪਰ ਉਹਦੀਆਂ ਗੱਲਾਂ ਹੀ ਘਰ 'ਚ ਕਲੇਸ਼ ਪਾ ਰਹੀਆਂ ਨੇ। ਫਿਰ ਉਹ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ, ਉੱਚੀ ਸੁਰਤੀ ਨਾਲ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਹੋਏ

ਕਹਿ ਭਾਈ ਉਹ ਨਾਮ ਦੇ ਰੰਗ ਨਾਲ ਧੋਤੀ ਜਾਣੀ ਹੈ। ਤੂੰ ਉੱਚੀ ਸੁਰਤੀਆਂ ਜਪ ਨੂੰ ਸਤਨਾਮ ਸ੍ਰੀ ਵਾਹਿਗੁਰੂ, ਫਿਰ ਤੇਰੀ ਸੁਰਤ ਦੇ ਰੋਗ ਉੱਤਰ ਜਾਣਗੇ, ਸੁਰਤ ਇਕਾਗਰ ਹੋ ਜਾਏਗੀ। ਤਾਂ ਆਪਾਂ ਹਜ਼ੂਰ ਦੇ ਚਰਨਾਂ ਵਿੱਚ ਇੱਥੇ ਜੁੜ ਕੇ ਬੈਠੇ, ਭਾਈ ਐਤਵਾਰ ਹੈ, ਇਹਨੂੰ ਨੀਂਦ ਪੂਰੀ ਕਰਨ ਲਈ ਨਾ ਰੱਖੋ। ਇਹ ਐਤਵਾਰ ਛੁੱਟੀ ਦਾ ਦਿਨ ਘੁੰਮਣ ਵਾਸਤੇ ਨਹੀਂ ਹੈ। ਹਜ਼ੂਰ ਕਹਿੰਦੇ ਭਗਤੀ ਦਾ ਆਰੰਭ ਕਰ, ਕੰਮ ਵਾਲੇ ਦਿਨਾਂ 'ਚੋਂ ਤੇਤੋਂ ਪਾਠ ਘੱਟ ਗਿਆ ਹੋਣਾ, ਅੱਜ ਵੱਧ ਕਰ ਲਈ। ਕੀ ਪਤਾ ਅਗਲੇ ਦਿਨਾਂ ਵਿੱਚ ਇੱਕ ਦੋ ਜਪਜੀ ਸਾਹਿਬ ਦੇ ਪਾਠ ਨਾ ਹੋਣ। ਅੱਜ ਛੁੱਟੀ ਹੈ, ਇੱਕ ਘੰਟਾ ਲਾ ਲਾ, ਤਿੰਨ ਚਾਰ ਪਾਠ ਕਰ ਲਾ ਜਪਜੀ ਸਾਹਿਬ ਦੇ, ਔਰ ਬੋਲ ਕੇ ਕਰ। ਅਦਿੱਤਵਾਰ ਕਰੇ ਭਗਤ ਰੰਭ, ਕਾਇਆ ਮਨਸਾ ਮੰਦਰ ਥੰਮ। ਆਪਣੀਆਂ ਮਨਸਾਵਾਂ ਨੂੰ ਰੋਕ, ਐਤਵਾਰੀ ਸੁਰਤੀ 'ਚ ਵੇਖ ਕਿਹੜੇ ਫੁਰਨੇ ਆ ਰਹੇ। ਸੋਮਵਾਰ ਸਸ ਰਹੇ ਸਰੀਰ, ਮੰਗਲਵਾਰ ਲੇ ਮਹੀਤ, ਬੁੱਧਵਾਰ ਬੁੱਧ ਕਰੇ ਪਰਵ। ਹਜ਼ੂਰ ਨੇ ਸਾਰੇ ਦਿਨਾਂ ਦੀ ਗੱਲ ਕਹਿਤੀ, ਕਹਿੰਦੇ ਰੋਜ਼ ਕੀ ਕਰਨਾ ਸੁਣ। ਬੁੱਧਵਾਰ ਬੁੱਧ ਕਰੇ ਪ੍ਰਗਾਸ, ਜੇ ਤੂੰ ਗੁਰੂ ਦਾ ਹੁਕਮ ਮੰਨ ਕੇ ਤੁਰਦਾ ਰਿਹਾ ਨਾ, ਤਾਂ ਬੁੱਧਵਾਰ ਤੱਕ ਤੇਰੀ ਸੁਰਤੀ 'ਚ ਪ੍ਰਕਾਸ਼ ਹੋ ਜਾਣਾ ਗੁਰੂ ਦੇ ਸ਼ਬਦ ਦਾ, ਤੈਨੂੰ ਸਮਝ ਆ ਜਾਣੀ ਤੂੰ ਕਰਨਾ ਕੀ ਹੈ। ਪਰ ਐਤਵਾਰ ਤੋਂ ਭਗਤੀ ਸ਼ੁਰੂ ਕਰ, ਦੂਜੇ ਦਿਨਾਂ 'ਚ ਪਾਠ ਘੱਟ ਸਕਦਾ, ਇਸ ਲਈ ਅੱਜ ਛੁੱਟੀ ਹੈ, ਅੱਜ ਵੱਧ ਪਾਠ ਕਰ ਲਈ। ਮੈਂ ਇਹੋ ਜਿਹੇ ਸੱਜਣ ਨੇ ਦਰਸ਼ਨ ਕੀਤੇ, ਉਹ ਸਰੀਰ ਛੱਡ ਗਏ ਨੇ, ਤਾਂ ਜਦੋਂ ਮੈਂ ਉਹਨਾਂ ਦੇ ਭੋਗ 'ਤੇ ਗਿਆ ਤਾਂ ਦੱਸਣ ਲੱਗੇ। ਮੈਂ ਉਹਨੂੰ ਕਿਹਾ ਕਿੰਨੇ ਚਿਰ ਬਿਮਾਰ ਰਹੇ, ਕਹਿੰਦੇ ਭਾਈ ਸਾਹਿਬ 16 ਕੁ ਦਿਨ ਢਿੱਲੇ ਰਹੇ। ਕਹਿੰਦੇ 16 ਕੁ ਦਿਨ ਭਾਈ ਸਾਹਿਬ ਜੀ ਉਹ ਢਿੱਲੇ ਰਹੇ, ਔਰ ਬੜੀ ਹੈਰਾਨੀ ਵਾਲੀ ਗੱਲ, ਅਤੇ 16 ਦਿਨ ਪਹਿਲਾਂ ਉਹਨੇ ਆਪਣੇ ਭਤੀਜੇ ਨੂੰ ਦੱਸ ਦਿੱਤਾ, ਕਹਿੰਦਾ ਜੱਗੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਰਸ ਕੀਤਾ ਕਲਗੀਆਂ ਵਾਲੇ ਪਿਤਾ ਨੇ, 16 ਦਿਨ ਦਾ ਨਿਤਨੇਮ ਐਡਵਾਂਸ ਕਰ ਲਿਆ, ਕਹਿੰਦਾ ਹੁਣ ਭਾਵੇਂ ਕੋਈ ਨਹੀਂ ਦਵਾਈ ਦਵਾਈ ਦਵਾਈ ਜਾਓ। ਉਹ ਕਹਿੰਦਾ ਭਾਈ ਸਾਹਿਬ ਸੱਚੀ 16 ਦਿਨ ਹੀ ਪੂਰੇ ਹੋਏ, 16ਵੇਂ ਦਿਨ 16 ਦਿਨ ਦਾ ਨਿਤਨੇਮ ਐਡਵਾਂਸ ਕਰ ਲਿਆ। ਸੁਣ ਕੇ ਮੇਰੇ ਮਨ 'ਚ ਵੀ ਬੜੀ ਹੈਰਾਨੀ ਹੋਈ, ਅੰਦਰੋਂ ਆਪਣੇ ਆਪ ਨੂੰ ਮਨ ਨੇ ਕੁੱਸਿਓ, ਮਨ ਤੂੰ ਐਡਵਾਂਸ ਕਦੋਂ ਹੋਏਗਾ, ਤੂੰ ਤਾਂ ਪਿੱਛੇ ਚੱਲੀ ਜਾਂਦਾ। ਆਪਣੇ ਬਾਰੇ ਸੋਚੀਏ, ਆਪਾਂ ਤਾਂ ਪਿੱਛੇ ਹੀ ਚੱਲ ਰਹੇ ਹਾਂ, ਆਪਾਂ ਐਡਵਾਂਸ ਕਦੋਂ ਹੋਵਾਂਗੇ। ਕਿਤੇ ਨਿਤਨੇਮ 2 ਵਾਰ ਕਰ ਲਿਆ ਹੋਵੇ ਦਿਨ 'ਚ, ਕਿਤੇ ਜਪਜੀ ਸਾਹਿਬ ਦੇ ਪਾਠ 2-3 ਕਰ ਲਏ ਹੋਣ ਦਿਨ ਵਿੱਚ, ਕਿਸੇ ਦਿਨ ਡਬਲ ਨਿਤਨੇਮ ਕਰਕੇ ਵੇਖੋ, ਵੀ ਕਿੱਦਾਂ ਜਮ੍ਹਾਂ ਕਰਕੇ ਰੱਖੀਏ। ਦੇਖੋ ਹਰ ਚੀਜ਼ ਬੰਦਾ ਜਮ੍ਹਾਂ ਰੱਖਦਾ, ਤੁਸੀਂ ਗਰੋਸਰੀ ਘਰ ਵਿੱਚ ਜਮ੍ਹਾਂ ਰੱਖਦੇ ਹੋ, ਪੈਸੇ ਜਮ੍ਹਾਂ ਰੱਖਦੇ ਹੋ, ਹਰ ਚੀਜ਼ ਬੰਦਾ ਕਹਿੰਦਾ ਐਡਵਾਂਸ ਜਮ੍ਹਾਂ ਰੱਖੋ। ਗੁਰਸਿੱਖ ਨੂੰ 1-2 ਨਿਤਨੇਮ ਵੀ ਐਡਵਾਂਸ ਕਰਕੇ ਰੱਖ ਲੈਣੇ ਚਾਹੀਦੇ। ਚਲੋ ਇੰਨੇ ਨਹੀਂ ਆਪਾਂ ਅਜੇ ਪੱਕੇ ਹੋਏ, ਪਰ ਐਤਵਾਰ ਹੈ ਤਾਂ ਜਪਜੀ ਸਾਹਿਬ ਇੱਕ ਵੱਧ ਪੜ੍ਹ ਲਿਆ ਕਰੋ, ਨੀਂਦ ਨਹੀਂ ਵਧਾਉਣੀ, ਵੀ ਨੀਂਦ ਸੌਂ ਲਓ ਹੋਰ। ਸੋ ਐਤਵਾਰ ਇਹਨੂੰ ਛੁੱਟੀ ਨਹੀਂ ਸਮਝਣਾ, ਇਹਨੂੰ ਇਹ ਸਮਝਣਾ ਅੱਜ ਗੁਰੂ ਨੇ ਕਿਰਪਾ ਕੀਤੀ, ਅੱਜ ਪਾਠ ਆਪਾਂ ਵੱਧ ਕਰਨਾ। ਬੰਦੀ ਛੋੜ ਦਾਤੇ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਖ਼ਤ ਗੱਦੀ ਗੁਰਪੁਰਬ ਹੈ। ਅੱਛਾ, ਕਈ ਵਾਰ ਸਾਨੂੰ ਸਵਾਲ ਕਰਦੇ, ਕਿਉਂਕਿ ਅੱਜ ਕੱਲ੍ਹ ਕਥਾ ਕਰਨੀ ਬਹੁਤ ਔਖੀ ਹੈ। ਲਓ ਜੀ, ਭਾਈ ਸਾਹਿਬ ਜਪਜੀ ਸਾਹਿਬ ਦੇ ਪਾਠ ਦੱਸੀ ਜਾਂਦੇ, ਬਾਣੀ ਪੜ੍ਹਨ ਨਾਲ ਕੀ ਹੁੰਦਾ, ਤੋਤਾ ਰਟਨ ਹੈ, ਉਈ ਕਿਸੇ ਨੂੰ ਪਾਠ ਪੜ੍ਹਾਈ ਜਾਓ ਜਦੋਂ ਅਰਥ ਹੀ ਨਹੀਂ ਆਉਂਦੇ। ਨਹੀਂ, ਅਰਥ ਆਉਣੇ ਚਾਹੀਦੇ ਨੇ, ਜਦੋਂ ਵਕਤ ਹੋਵੇ ਅਰਥ ਸੁਣੋ ਵੀ ਕਥਾ ਵਿੱਚ, ਅਰਥ ਆਪ ਵੀ ਪੜ੍ਹੋ ਮੋਬਾਈਲ 'ਤੇ। ਅਰਥ ਆਉਣੇ ਚੰਗੀ ਗੱਲ ਹੈ, ਬਹੁਤ ਜ਼ਰੂਰੀ ਹੈ ਕਿ ਅਰਥਾਂ ਬਾਰੇ ਜਾਣਕਾਰੀ ਲਓ, ਕੀ ਲਿਖਿਆ ਹੋਇਆ, ਗੁਰੂ ਦਾ ਕੀ ਉਪਦੇਸ਼ ਹੈ। ਪਰ ਇਹ ਵੀ ਸੱਚਾਈ ਹੈ ਕਿ ਅਰਥ ਨਹੀਂ ਵੀ ਆਉਂਦੇ, ਬਾਣੀ ਨੇ ਤਾਂ ਵੀ ਤੁਹਾਡੇ 'ਤੇ ਅਸਰ ਕਰਨਾ ਹੈ। ਜੇ ਦੁਨਿਆਵੀ ਕਿਸੇ ਦਾ ਸ਼ਬਦ ਤੁਹਾਡੇ 'ਤੇ ਅਸਰ ਕਰ ਸਕਦਾ, ਬਾਣੀ ਅੱਖਰ ਨਹੀਂ ਹੈ, ਬਾਣੀ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ। ਬਾਣੀ ਪੜ੍ਹਨ ਨਾਲ ਅਸਰ ਜ਼ਰੂਰ ਹੋਣਾ, ਹਜ਼ੂਰ ਨੇ ਕਿਹਾ ਇਕੱਲਾ ਸੁਣਨ ਲੱਗ ਜਾ, ਅਰਥ ਨਾ ਵੀ ਆਉਂਦੇ ਹੋਣ ਤਾਂ ਵੀ ਅਸਰ ਹੋਣਾ। ਇਕੱਲਾ ਸੁਣਨ ਲੱਗ ਜਾਓ, ਪੜ੍ਹਨਾ ਵੀ ਨਹੀਂ ਆਉਂਦਾ, ਚਲੋ ਅਰਥ ਵੀ ਨਹੀਂ ਆਉਂਦੇ, ਪੜ੍ਹਨਾ ਵੀ ਨਹੀਂ ਆਉਂਦਾ, ਇਕੱਲਾ ਸੁਣਨ ਲੱਗ ਜਾਓ ਤਾਂ ਵੀ ਤੁਹਾਡੇ 'ਤੇ ਅਸਰ ਹੋਏਗਾ। ਮੈਂ ਕੋਲੋਂ ਨਹੀਂ ਕਹਿ ਰਿਹਾ ਤੁਸੀਂ ਰੋਜ਼ ਪੜ੍ਹਦੇ ਹੋ, ਪਰ ਇਹਦਾ ਅਰਥ ਭਾਵ ਇਹ ਨਹੀਂ ਲੈਣਾ ਵੀ ਅਰਥ ਨਹੀਂ ਪੜ੍ਹਨੇ। ਅਰਥ ਜ਼ਰੂਰ ਜਦੋਂ ਆਉਂਦੇ, ਬਾਹਰ ਆਉਂਦੇ ਹੋ ਹੁਕਮਨਾਮਾ ਸਾਹਿਬ ਲਿਖੇ, ਉਹਦੇ ਅਰਥ ਵੀ ਥੱਲੇ ਲਿਖੇ ਹੁੰਦੇ, ਉਹ ਜ਼ਰੂਰ 2 ਮਿੰਟ ਖਲੋ ਕੇ ਪੜ੍ਹੋ, ਜ਼ਰੂਰ ਪੜ੍ਹਨੇ ਚਾਹੀਦੇ।
ਪਰ ਇਹ ਵੀ ਯਾਦ ਰੱਖੋ ਜਿਹਨੂੰ ਪੜ੍ਹਨਾ ਵੀ ਨਹੀਂ ਆਉਂਦਾ, ਜਿਹਨੂੰ ਅਰਥ ਵੀ ਨਹੀਂ ਆਉਂਦੇ, ਮੇਰੇ ਗੁਰੂ ਦੀ ਬਾਣੀ ਨੇ ਉੱਤੇ ਵੀ ਅਸਰ ਕਰਨਾ। ਹਜ਼ੂਰ ਕਹਿੰਦੇ ਦੁੱਖ ਰੋਗ ਸੰਤਾ ਪੁੱਤਰੇ, ਪੜੋ ਦੁੱਖ ਰੋਗ ਸੰ ਗੱਜ ਕੇ, ਦੁੱਖ ਰੋਗ ਸੰਤਾਪ

भाई बाणी सुनने वाली असर हो जाएगा, सुनने वाली। अमृत बाणी हर हर तेरी, पढ़ो अमृत बाणी। हुण अर्थ लिखिया कहिंदे नहीं, सुन सुन होवे परम गत मेरी, सुन सुन होवे परम गत। भाई सुनने वाली अर्थ नहीं भी आते। एक कथा सी कई साल पहला नेट ते पाई है, मैं सिर्फ वह दृष्टांत देना है। सरदार परमिंदर सिंह नत्त टोरंटो रेंदे ने, 2012 विच जदों मैं उन्होंने कोल गया तो उन्होंने मैं दस्या कि भाई साहब मैं कंस्ट्रक्शन का कम करदा, जिहड़े गोरियां दे घर मैं कम किया, दो बजुर्ग माई ते उहदे घर वाला, दो ही रेंदे सी। तुहानूं पता इत्थे गोरे कल्ले रेंदे ने, बच्चे नहीं कोल रेंदे, बिरध शरीर सी, बुढ़े सी, पेंशन आउंदी है, गुजारा चल रहा सी। तो उन्होंने घर थोड़ा जिहा कोई किचन दीआं टाइलां ते वाशरूमां दीआं टाइलां खराब सी, उह बदलियां। चार पांच दिन तो पैसे दिंदे रहे रोज दी रोज, तो कहना भाई साहब छेवें दिन ना वो अंग्रेज औरत जिहड़ी गोरी सी उन्हें जवाब देता, वो कहती मिस्टर सिंह प्लीज क्लोज टू वर्क, कम बंद कर दो, असीं करवाउणा नहीं। कहिंदा मैं कहा मैडम क्यों, वो कहती साडे को पैसे मुक गए। कहिंदा मैं उन्हें कहा पैसे मुक गए, कोई गल नहीं मैडम, दो दिन का कम है, $500-600 की गल है सारी, असी समान कोलों ला देने, तुसीं पैसे अगले महीने दे दिओ, तुहानूं पेंशन आ जाणी है। वो कहती नहीं, जदों पैसे होणगे कम करा लांगे। कहना मैं पुछण ते मजबूर हो गया, साडे लोग तो उधार कम करा के पैसे नहीं दिंदे, बाद विच फोन करने पैंदे, लोगों ने कराने पैंदे ने, लोग पैसे मार लेंदे ने। ये गोरे ने जिन्हों मैं कह रहा उधार कर लो अगले महीने दे दो, गोरी बजुर्ग माही कह रही नहीं असी नहीं कराने, जब पैसे होणगे करा लांगे। कहना मैं पुछण ते मजबूर हो गया, क्यों? उहदा जवाब ये सी, मिस्टर सिंह एक तो असी दोवें बुढ़े हाँ, उम्र इन्नी हुई हो, पेंशन आउंदी है, गुजारा हुंदा है, सरदा नहीं सी असी वो कम करदा, छोड़ा जिहा करा लिया थोड़ा जिहा। और दूजी गल अंग्रेज औरत बोली, मिस्टर सिंह कहिंदी मैनू 7 साल तो कैंसर है, कल मैं मर गई तो तेरे पैसे कौन दऊगा, कल मैं मर गई तेरे पैसे कौन दऊगा। वो कहिंदा मैं चुप कर गया, घर आके परिवार विच राती प्रशादा छकदिया कहिंदा मैं परिवार च गल कीती वी साडे बंदे उधार कम करा लैंदे पैसे नहीं दिंदे, गोरियां नूं मैं कहा कि उधार कर दिंदे, उहने उधार कम नहीं करवाया। जदों सारी गल दसी तो परमिंदर सिंह नत्तो कहिंदा भाई साहब मेरी 18 साल की बच्ची है, कहिंदा वह बोल के कहिंदी पापा नाले तुसीं कहिंदे दसवंध कढ़ी दा लोड़वंदा वास्ते, तो अंग्रेज भी तो फिर लोड़बंदी होए जे बीमार ने बजुर्ग ने, लोड़वंद कला सिखा वास्ते थोड़ी दसवंध हुंदा, तुसी मुफ्त विच कम कर दिंदे। जो उन्हें पैसों करके कम रोकया वे पैसे मुक गए तो भी लोड़वंद ने, लोड़वंद कले सिख थोड़ी। कहिंदा उह बच्ची की गल मैनू बहुत चंगी लगी और यह सच्चाई है भाई, लोड़वंद कले अपने सिखा नूं ना समझी जाओ, अपने भैन भरावां नूं देना ठीक है, देना चाहिए है, पर गुरु नानक साहब महाराज का पता, वह हर लोड़वंद है जिहदी कोई जरूरत होवे, लोड़वंद समझ के जदों किसी की मदद कर दो, वह गुरु नानक का पता है। क्योंकि गुरु नानक कल्ले सिखां दे नहीं, पूरी मनुखता वास्ते हजूर ने एक पैगाम दिता है कि लोगों के अंदर हमदर्दी पैदा होवे, दया पैदा होवे, प्रेम पैदा होवे। हजूर चाइना में जाके उपदेश देंदे ने, श्रीलंका लोगों की बोली उन्होंने महाराज उन्होंने रब में जाके समझाते, ये थोड़ी क्या श्रीलंकन लोगों के सिख बन जाओ, उत्थों दे राजे नूं इह कहा परजा नाल मुहब्बत कर, राजे चुली नियाम की बड़ी है सत ध्यान है, राजन तू न्याय कर अपनी परजा नाल, यही धर्म है। राजे शिव नाभ नूं संगला देव श्रीलंका दे राजे नूं उपदेश दिता, परजा नाल प्यार कर, उन्हूं कुछ नहीं कहे तू सिख बन जा मेरा। सो गुरु नानक की सिखी छोटी नहीं है, पूरा वर्ल्ड गुरु नानक साहब की सिखी है। ताइयों गुरमत का सिद्धांत है, छेवें पातशाह ने जिहड़ा तख्त बनाया ना पहला, उहदा नाम पता की रखिया, अकाल तख्त। की रखिया? अकाल तख्त। अकाल तो सारिया का संज है, अकाल कोई छोटा थोड़ी है वे सिखां दे फैसले होने ने। अकाल तख्त तो वह तख्त है, उहदा नाम ही अकाल का तख्त तां रखिया, उत्थे पूरी दुनिया के लोगों के फैसले हो सकते। पर दुख की गल असी अपने च उलझे बैठे हैं, साढ़े अपने नहीं झगड़े मुकते, दूजे के की असी नवेड़ने।
ਸਾਡੇ ਆਪਣੇ ਕਈ ਝਗੜੇ ਜਿਹੜੇ ਉਹੀ ਨਹੀਂ ਮੁੱਕ ਰਹੇ ਕੱਲ ਤਖ਼ਤ ਤੇ, ਦੂਜਿਆਂ ਦੇ ਅਸੀਂ ਕੀ ਨਵੇਂ, ਇਹ ਤਾਂ ਕਾਲ ਦਾ ਤਖ਼ਤ ਹੈ। ਪੂਰੇ ਵਰਲਡ ਦੇ ਲੋਕਾਂ ਦੇ ਝਗੜਿਆਂ ਦਾ ਫੈਸਲਾ ਉੱਥੇ ਹੋਣਾ ਚਾਹੀਦਾ ਸੀ, ਪਰ ਅਸੀਂ ਆਪਣੇ ਤੱਕ ਸੀਮਤ ਹੋ ਕੇ ਆਪਣੇ ਝਗੜਿਆਂ 'ਚ ਉਲਝ ਕੇ ਬਹਿ ਗਏ। ਔਰ ਮੈਂ ਇੱਕ ਵਾਰੀ ਬੇਨਤੀ ਕਹੀ ਸੀ, ਜਿਹਦੇ 2-2.5 ਕਰੋੜ ਤੋਂ ਵੱਧ ਫੋਲੋਵਰ ਨੇ ਪੂਰੇ ਇੰਡੀਆ ਵਿੱਚ, ਵਿਦੇਸ਼ਾਂ ਵਿੱਚ ਵੀ ਉਹਨੇ ਡੇਰੇ ਬਣਾ ਲਏ, ਉਹ ਪਿਛਲੇ 5 ਸਾਲ ਤੋਂ ਤਿਆਰ ਬੈਠਾ ਸੀ, ਕਿਸੇ ਵਕਤ ਵੀ ਐਲਾਨ ਕਰ ਸਕਦਾ ਸੀ ਕਿ ਜਿੰਨੇ ਲੋਕ ਮੈਨੂੰ ਫੋਲੋ ਕਰ ਰਹੇ ਨੇ, ਮੇਰੇ ਡੇਰਿਆਂ ਵਿੱਚ ਨਾਮ ਭਜਨ ਲੈਂਦੇ ਨੇ ਆ ਕੇ, ਕਿਸੇ ਵਕਤ ਵੀ ਐਲਾਨ ਕਰ ਸਕਦਾ ਸੀ। ਪੂਰੇ ਲੋਕਾਂ ਨੂੰ ਇੱਕੋ ਹੀ ਹੁਕਮ ਹੈ ਕਿ ਗੁਰੂ ਮੰਨਿਓ ਗ੍ਰੰਥ, ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਏਗਾ। ਪਰ ਸਾਡੇ ਝਗੜਿਆਂ ਕਰਕੇ ਉਹ ਪਿੱਛੇ ਹਟ ਗਿਆ, ਹੁਣ ਉਹਨੇ ਜਿਉਂਦਿਆਂ ਜੀ ਇੱਕ ਬੰਦਾ ਨਾਲ ਬਿਠਾ ਲਿਆ, ਕਿਉਂਕਿ ਉਹਦੇ ਅੰਦਰ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਇਹ ਕਦੇ ਵੀ ਐਲਾਨ ਕਰ ਸਕਦਾ ਕਿ ਜਿੰਨੇ ਡੇਰੇ ਨੇ ਉਹ ਡਿਸਪੈਂਸਰੀਆਂ ਬਣਨਗੀਆਂ, ਹੋਸਪਿਟਲ ਸਕੂਲ ਬਣਨਗੇ, ਔਰ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਗੇ। ਉਹਨੇ ਇੱਕ ਬੰਦਾ ਨਾਲ ਬਣਾ ਲਿਆ, ਕਿਉਂ? ਉਹਦੇ ਨਾਲ ਦਿਆਂ ਨੂੰ ਥੱਲੇ ਵਾਲਿਆਂ ਨੂੰ ਪਤਾ ਲੱਗ ਗਿਆ। ਪਰ ਵਿੱਚ ਪਤਾ ਕਿਉਂ ਨਹੀਂ ਆਏ? ਸਾਡੇ ਆਪਣੇ ਨਹੀਂ ਝਗੜੇ ਮੁੱਕਦੇ। ਅਸੀਂ ਛੋਟੀ ਛੋਟੀ ਗੱਲ ਉੱਤੇ ਗੱਲ ਵਧਾਉਣ 'ਤੇ ਦਿਲ ਵੱਡੇ ਕਰੋ, ਤੁਹਾਡੇ ਦਿਲ ਅੰਦਰ ਹਮਦਰਦੀ, ਦਇਆ, ਪ੍ਰੇਮ, ਮੁਹੱਬਤ ਪੈਦਾ ਹੋਣੀ ਚਾਹੀਦੀ ਹੈ। ਸਿੱਖੀ ਸੰਕੀਰਨਤਾ ਦਾ ਵਿਸ਼ਾ ਨਹੀਂ, ਪੰਥ ਇੰਨਾ ਕਿ ਅਸੀਂ ਤਾਂ ਬਿਲਕੁਲ ਛੋਟਾ ਕਰਕੇ ਰੱਖ ਲਿਆ ਪੰਥ। ਪੰਥ ਤਾਂ ਬਹੁਤ ਵੱਡਾ। ਮੈਂ ਕੱਲ੍ਹ ਵੀ ਬੇਨਤੀ ਕਹੀ, ਸਿੱਖੋ, ਸਿੱਖ ਰਾਜ ਦੀਆਂ ਗੱਲਾਂ ਕਰਨੀਆਂ ਬੰਦ ਨਾ ਕਰਿਓ, ਸਿੱਖ ਰਾਜ ਦੀ ਗੱਲ ਹੋਣੀ ਚਾਹੀਦੀ ਹੈ। ਸਿੱਖ ਰਾਜ ਦੀ ਗੱਲ ਹੁੰਦੀ ਰਹਿਣੀ ਚਾਹੀਦੀ ਹੈ, ਸਿੱਖ ਰਾਜ ਦੀ ਗੱਲ ਖਤਮ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਤੁਹਾਡੇ ਅੰਦਰੋਂ ਰਾਜ ਕਰਨ ਦੀ ਸ਼ਮਤਾ ਮੁੱਕ ਜਾਏਗੀ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਰਾਜ ਲੈਣ ਦਾ ਸੁਪਨਾ ਭੁੱਲ ਜਾਣਗੀਆਂ। ਰਾਜ ਹੋਣਾ ਚਾਹੀਦਾ, ਰਾਜ ਬਿਨਾਂ ਨੇ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਪਰ ਇੱਕ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ, ਜਿੰਨਾ ਤੁਸੀਂ ਆਪਣੇ ਨਿਸ਼ਾਨ ਨੂੰ ਪਿਆਰ ਕਰਦੇ ਹੋ, ਉਹਨਾਂ ਦੂਜੇ ਲੋਕਾਂ ਦੇ ਨਿਸ਼ਾਨ ਨੂੰ ਵੀ ਪਿਆਰ ਕਰੋ। ਇਹ ਨਾ ਹੋਵੇ ਮੇਰਾ ਨਿਸ਼ਾਨ ਬਹੁਤ ਵਧੀਆ, ਉਹ ਨਹੀਂ ਦੂਜੇ ਦਾ ਪਾੜ ਦਿਓ, ਇਹ ਸਿੱਖੀ ਨਹੀਂ ਹੈ। ਦੂਜੇ ਕਿਸੇ ਦਾ ਝੰਡਾ ਪਾੜ ਕੇ ਪੈਰਾਂ ਥੱਲੇ ਮਿੱਧੋ, ਇਹ ਸਿੱਖੀ ਨਹੀਂ ਹੈ। ਸਿੱਖੀ ਤਾਂ ਬਹੁਤ ਵਿਸ਼ਾਲ ਹੈ। ਤੁਸੀਂ ਆਪਣੇ ਨਿਸ਼ਾਨ ਨੂੰ, ਆਪਣੇ ਝੰਡੇ ਨੂੰ ਜੀ ਜਹਾਨ ਤੋਂ ਵੱਧ ਪਿਆਰ ਕਰੋ, ਪਰ ਦੂਜਿਆਂ ਦਾ ਵੀ ਸਤਿਕਾਰ ਕਰੋ। ਜਿੱਦਣ ਕੌਮ ਇਹ ਗੱਲ ਸਿੱਖ ਗਈ, ਉੱਦਣ ਤੁਹਾਨੂੰ ਖਾਲਸਾ ਰਾਜ ਦੀ ਗੱਲ ਸਮਝ ਆ ਜਾਏਗੀ, ਉੱਦਣ ਪੂਰਾ ਵਰਲਡ ਖਾਲਸਾ ਰਾਜ ਮੰਗੇਗਾ। ਇੱਕ ਅੰਗਰੇਜ਼ ਦੀ ਸਟੇਟਮੈਂਟ ਹੈ USA ਦਾ, ਉਹਨੇ ਕਿਹਾ ਪੂਰੀ ਕਾਇਨਾਤ, ਪੂਰੇ ਵਰਲਡ ਨੂੰ, ਕਿੰਨੀਆਂ ਭਾਸ਼ਾਵਾਂ ਨੇ ਪੂਰੇ ਵਰਲਡ ਵਿੱਚ, ਕਿੰਨੀਆਂ ਕਮਿਊਨਿਟੀਆਂ ਨੇ ਪੂਰੇ ਵਰਲਡ ਵਿੱਚ, ਕਿੰਨੇ ਧਰਮ ਨੇ ਪੂਰੇ ਵਰਲਡ ਵਿੱਚ। ਪੂਰੇ ਵਰਲਡ ਨੂੰ ਗੋਡ ਨੇ ਇੱਕ ਗਿਫਟ ਦਿੱਤਾ ਹੈ, ਪੂਰੇ ਵਰਲਡ ਨੂੰ ਗੋਡ ਨੇ ਇੱਕ ਗਿਫਟ ਦਿੱਤਾ ਹੈ। ਵਾਸ਼ਿੰਗਟਨ ਤੋਂ ਬੋਲਿਆ ਸੀ, ਪੂਰੇ ਵਰਲਡ ਨੂੰ ਗੋਡ ਨੇ ਇੱਕ ਗਿਫਟ ਦਿੱਤਾ ਹੈ। ਉਹ ਗਿਫਟ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਜੀ ਹੋਈ ਖਾਲਸਾ ਕੌਮ। ਤੁਹਾਡੇ 'ਤੇ ਇੰਨਾ ਮਾਣ ਹੈ ਲੋਕਾਂ ਨੂੰ, ਜਿੰਨਾ ਕਰੋਨਾ ਵਿੱਚ ਸਿੱਖਾਂ ਨੇ ਸੇਵਾ ਕੀਤੀ ਹੈ, ਪੂਰੇ ਵਰਲਡ 'ਚ ਕਿਸੇ ਕੌਮ ਨੇ ਨਹੀਂ ਕੀਤੀ। ਸਪੇਨ ਵਿੱਚ ਲੋਕ ਦਸਤਾਰ ਤੋਂ, ਕਿਰਪਾਨ ਤੋਂ ਨਫ਼ਰਤ ਕਰਦੇ ਸੀ, ਸਪੈਨਿਸ਼ ਲੋਕ। ਕੁਝ ਸਾਲ ਪਹਿਲਾਂ ਵਰਸੀਲੋਨਾ ਦੇ ਲਾਗੇ ਹੜ੍ਹ ਆਇਆ, ਉਹ ਵੀ ਗੰਦੇ ਪਾਣੀ ਦਾ ਹੜ੍ਹ, ਗੱਡੀਆਂ ਰੋੜਤੀਆਂ, ਬੇਸਮੈਂਟਾਂ ਰੁੜ ਗਈਆਂ, ਲੋਕ ਘਿਰ ਗਏ ਉੱਥੋਂ ਦੇ। ਇੱਕ ਔਰਤ ਗੱਡੀ ਦੇ ਵਿੱਚੋਂ ਪਾਣੀ ਨਾਲ ਰੁੜੀ ਜਾਵੇ, ਕਿਉਂਕਿ ਪਾਣੀ ਦਾ ਤੇਜ਼ ਸੀ ਵਾ, ਉਹ ਆਪਣੇ ਬੱਚੇ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਤੋਂ ਕੱਢ ਨਹੀਂ ਸਕੀ, ਅਤੇ ਉਹ ਗੱਡੀ ਦੇ ਵਿੱਚ ਹੀ ਬੈਠਿਆਂ ਰੁੜ ਗਈ, ਔਰ ਸ਼ੀਸ਼ੇ ਖੋਲ੍ਹ ਕੇ ਹੈਲਪ ਮੀ ਪੁਕਾਰ ਰਹੀ ਸੀ। ਇੱਕ ਨੌਜਵਾਨ ਸਿੱਖ ਨੇ ਉਹ ਰੁੜਦੀ ਜਾਂਦੀ ਗੱਡੀ ਨੂੰ ਭੱਜ ਕੇ ਉਹਨੂੰ ਬਾਰੀ ਨੂੰ ਦੋਵਾਂ ਹੱਥਾਂ ਨਾਲ ਜੱਫਾ ਪਾ ਲਿਆ, ਅਤੇ ਉਹ ਗੱਡੀ ਉਹਨੇ ਜਾਮ ਕਰਤੀ, ਆਪਣੀ ਪੱਗ ਉਹਨੇ ਨਾਲ ਹੀ ਪਾਣੀ ਲੰਘੀ ਗਿਆ, ਸਿਰ ਦੀ ਪੱਗ ਲੱਗ ਕੇ ਪੋਲ ਨਾਲ ਬੰਨੀ, ਔਰ ਗੱਡੀ ਦੇ ਵਿੱਚੋਂ ਉਹਨਾਂ ਨੂੰ ਕਿਹਾ ਪੱਗ ਬੰਨ ਕੇ ਨਿਕਲ ਜਾਓ ਪਰੇ ਨੂੰ, ਬਾਜੀ ਖੋਲ੍ਹ ਕੇ ਰੱਖੀ। ਉਹ ਜਿਸ ਘਰ ਮੋਹਰੇ ਘਟਨਾ ਘਟੀ ਉੱਥੇ ਵੀਡੀਓ ਕੈਮਰਾ ਰਿਕਾਰਡਿੰਗ ਵਾਲੇ ਕੈਮਰੇ ਲੱਗੇ ਸੀ, ਉਹ ਵੀਡੀਓ ਬਾਅਦ ਵਿੱਚ ਬਾਹਰ ਆਈ, ਔਰ ਸਪੇਨ ਦੀ ਪਾਰਲੀਮੈਂਟ ਵਿੱਚ ਉਹ ਗੱਲ ਚੱਲੀ, ਵੀਡੀਓ ਵਿਖਾਈ ਗਈ। ਅੱਜ ਸਪੇਨ ਦੀ ਗੌਰਮੈਂਟ ਨੇ ਐਲਾਨ ਕੀਤਾ ਹੈ ਕਿ ਸਿੱਖਾਂ ਦੀ ਦਸਤਾਰ 'ਤੇ ਕੋਈ ਪਾਬੰਦੀ ਨਹੀਂ, ਕਿਰਪਾਨ 'ਤੇ ਕੋਈ ਪਾਬੰਦੀ ਨਹੀਂ। ਇੰਨੀ ਕੁ ਘਟਨਾ ਨੇ ਪੂਰੇ ਸਪੈਨਿਸ਼ ਲੋਕਾਂ ਵਿੱਚ ਖਾਲਸੇ ਦੀ ਵਡਿਆਈ ਵਧਾ ਦਿੱਤੀ। ਤੁਹਾਨੂੰ ਮਾਣ ਹੈ ਸਿੱਖੋ,
ਤੁਸੀਂ ਛੋਟੇ ਬਣ ਕੇ ਨਾ ਰਹੋ, ਤੁਸੀਂ ਵਰਲਡ ਦੇ ਸਿੱਖੋ। ਉਹ ਤੁਸੀਂ ਤੋਹਫੇ ਉਹ ਰੱਬ ਦੇ ਪੈਦਾ ਕੀਤਾ, ਉਹ ਗੋਡ ਗਿਫਟ ਹੈ ਜਿਹੜਾ ਪੂਰੇ ਵਰਲਡ ਨੂੰ ਸਿੱਖਾਂ ਦੇ ਰੂਪ ਚ ਦਿੱਤਾ। ਇਸ ਲਈ ਅਸੀਂ ਬਹੁਤ ਛੋਟੇ ਹੋ ਕੇ ਨਾ ਰਹੀਏ, ਛੋਟੇ ਸੰਕੀਰਨ ਰੂਪ ਵਿੱਚ ਨਾ ਚੱਲੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਦਰ ਕਿਰਪਾ ਕੀਤੀ ਹੈ, ਅਕਾਲ ਦਾ ਤਖ਼ ਸੱਜੇ, ਉਹਦਾ ਨਾਮ ਹੀ ਅਕਾਲ ਤਖ਼ਤ ਹੈ। ਪੂਰੇ ਵਰਲਡ ਦੇ ਝਗੜੇ ਦੇ ਫੈਸਲੇ ਉੱਥੇ ਹੋ ਸਕਦੇ। ਖੈਰ, ਹਜ਼ੂਰ ਨੇ ਸਾਨੂੰ ਸਮਝਾਇਆ, ਕਹਿੰਦੇ ਭਾਈ ਛੋਟਾ ਨਹੀਂ ਵੀ ਸਿੱਖਾਂ ਤੱਕ ਹੀ ਤੁਹਾਡੀ ਲੋੜਵੰਦ ਹੈ, ਨਹੀਂ, ਸਿੱਖ ਪੂਰੇ ਵਰਲਡ ਦੀ ਇਮਦਾਦ ਕਰਨ ਦੀ ਤਾਕਤ ਰੱਖਦੇ। ਤਾਂ ਉਹ ਕਹਿੰਦਾ ਮੇਰੀ ਬੱਚੀ ਨੇ ਗੱਲ ਮੈਨੂੰ ਯਾਦ ਕਰਾਈ ਕਿ ਲੋੜਵੰਦ ਸਿੱਖਾਂ ਵਾਸਤੇ ਥੋੜ੍ਹੀ ਦਸਵੰਦ ਹੁੰਦਾ, ਤਾਂ ਉਹ ਅੰਗਰੇਜ਼ ਵਿਚਾਰੇ ਬਜ਼ੁਰਗ ਨੇ, ਬਿਮਾਰ ਹੈ ਪਾਪਾ, ਉਹ ਵੀ ਤਾਂ ਲੋੜਵੰਦ ਹੈ, ਤੁਸੀਂ ਫ੍ਰੀ ਸੇਵਾ ਕਰ ਦਿੰਦੇ। ਕਹਿੰਦਾ ਮੇਰੇ ਮਨ 'ਚ ਆਇਆ, ਅਗਲੇ ਦਿਨ ਬੈਨ ਲੈ ਕੇ ਚਲੇ ਗਏ, ਉਹਨਾਂ ਨੂੰ ਸਮਾਨ ਲਿਆ ਵਿੱਚ ਰੱਖਿਆ, ਬੈਨ ਲੈ ਕੇ ਕੰਮ ਵਾਲੀ ਪਹੁੰਚ ਗਏ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੈਸੇ ਨਹੀਂ ਲੈਣੇ, ਤੁਹਾਡਾ ਕੰਮ ਕੰਪਲੀਟ ਕਰਨਾ, ਮੈਡਮ ਪਲੀਜ਼ ਸਾਨੂੰ ਰੋਕਿਓ ਨਾ। ਉਹ ਹੈਰਾਨ ਹੋ ਗਈ, ਕੋਲੋਂ ਅਸੀਂ ਉਹਨਾਂ ਦੇ ਕਿਚਨ ਦਾ ਅਧੂਰਾ ਕੰਮ ਪੂਰਾ ਕਰਤਾ। ਔਰ ਉਹ ਅੰਗਰੇਜ਼ ਔਰਤ ਬਜ਼ੁਰਗ ਹੈਰਾਨ ਹੋ ਕੇ ਕਹਿੰਦੀ ਸੀ, ਮੈਂ ਸਿੱਖਾਂ ਨੂੰ ਲੰਗਰ ਲਾਉਂਦਿਆਂ ਵੇਖਿਆ, ਅੱਜ ਪਹਿਲੀ ਵਾਰ ਵੇਖਿਆ ਸਿੱਖ ਮੁਫ਼ਤ ਵਿੱਚ ਕਿਸੇ ਦੇ ਘਰ ਦਾ ਕੰਮ ਵੀ ਕਰ ਜਾਂਦੇ। ਕੋਲੋਂ ਪੈਸੇ ਡਾਲਰ ਖਰਚ ਕੇ ਸਿੱਖ ਕਿਸੇ ਲੋੜਵੰਦ ਦੇ ਘਰ ਦਾ, ਜਿਹਦੇ ਕੋਲ ਪੈਸੇ ਮੁੱਕ ਜਾਣ, ਉਹਦਾ ਘਰ ਵੀ ਬਣਾ ਜਾਂਦੇ ਨੇ, ਅੱਜ ਪਹਿਲੀ ਵਾਰ ਵੇਖਿਆ। ਤੇ ਕਹਿੰਦਾ ਉਹਨੇ ਬਹੁਤ ਅੰਦਰੋਂ ਥੈਂਕਸ ਕੀਤਾ, ਰਿਸਪੈਕਟ ਕੀਤੀ। ਦੂਜੇ ਦਿਨ ਕੰਮ ਮੁੱਕਿਆ, ਹੱਥ ਧੋ ਕੇ ਮੈਂ ਉਹਦੇ ਜਾਣ ਲੱਗਾ, ਮੇਰੇ ਫੋਨ ਉੱਤੇ ਕਿਸੇ ਦਾ ਫੋਨ ਆਇਆ, ਰਿੰਗ ਟੋਨ ਵੱਜ ਗਈ। ਉਹ ਟੋਨ ਰਿੰਗ ਸੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਤੇ ਉਹਦੇ ਵਿੱਚ ਸਿਮਰਨ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਾਈ ਸਾਹਿਬ ਕੀਰਤਨੀਆਂ ਦਾ ਕਿਸੇ ਦਾ ਗਾਇਆ ਹੋਇਆ। ਕਹਿੰਦਾ ਜਦੋਂ ਉਹ ਪੂਰੀ ਟੋਨ ਵੱਜ ਗਈ, ਫਿਰ ਮੈਂ ਹੱਥ ਧੋ ਕੇ ਰੁਮਾਲ ਨਾਲ ਸਾਫ਼ ਕਰਕੇ ਫੋਨ ਬਾਅਦ ਵਿੱਚ ਕੱਢ ਕੇ ਉਹਨੂੰ ਕਾਲ ਕੀਤੀ। ਉਹ ਅੰਗਰੇਜ਼ ਔਰਤ ਬੋਲੀ, ਕਹਿੰਦੀ ਮਿਸਟਰ ਸਿੰਘ, ਦਿਸ ਇਜ਼ ਏ ਵੈਰੀ ਸਵੀਟ ਸੌਂਗ, ਆ ਜਿਹੜਾ ਤੁਹਾਡੇ ਮੋਬਾਈਲ 'ਚ ਵੱਜ ਰਿਹਾ ਸੀ ਨਾ, ਬਹੁਤ ਸੋਹਣਾ ਗੀਤ ਹੈ, ਮੈਨੂੰ ਮਿਲ ਸਕਦਾ? ਕਹਿੰਦਾ ਮੈਂ ਉਹਨੂੰ ਕੀ ਦੱਸਾਂ, ਸੌਂਗ ਨਹੀਂ ਹੈ, ਗੁਰੂ ਦੀ ਬਾਣੀ ਹੈ, ਪਰ ਉਹਨੂੰ ਕੀ ਪਤਾ ਸੀ। ਉਹ ਕਹਿੰਦੀ ਮੈਨੂੰ ਮਿਲ ਸਕਦਾ? ਕਹਿੰਦਾ ਮੈਂ ਕਿਹਾ ਹਾਂ ਕੋਈ ਨਹੀਂ, ਕੱਲ ਲਿਆ ਦਾਂਗਾ। ਫਿਰ ਮੇਰੇ ਮਨ 'ਚ ਆਇਆ, ਜਦੋਂ ਹਰਿਮੰਦਰ ਸਾਹਿਬ ਗਏ ਸੀ, ਹਰਿਮੰਦਰ ਸਾਹਿਬ ਦੀ ਫੋਟੋ ਲੈਟਾਂ ਵਾਲੀ ਲਿਆਂਦੀ, ਉਹਦੇ ਵਿੱਚੋਂ ਸ਼ਬਦ ਚੱਲਦਾ, ਆਪਣੇ ਘਰੋਂ ਫੋਟੋ ਲਾਹ ਕੇ ਹਰਿਮੰਦਰ ਸਾਹਿਬ ਦੀ ਲੈਟਾਂ ਵਾਲੀ, ਧੰਨ ਧੰਨ ਗੁਰੂ ਰਾਮਦਾਸ ਜੀ ਦੇ ਨਾਮ 'ਤੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਵਾਹਿਗੁਰੂ ਗੁਰੂ ਮੰਤਰ ਉਹਦੇ ਘਰ ਲਾ ਦਿੱਤਾ ਅੰਗਰੇਜ਼ਾਂ ਨੇ। ਕਹਿੰਦਾ ਉਹ ਲਾ ਕੇ ਮੈਂ ਅਗਲੇ ਦਿਨ ਕੰਮ 'ਤੇ ਚਲਾ ਗਿਆ। ਇਸ ਘਟਨਾ ਨੂੰ 2 ਮਹੀਨੇ ਗੁਜ਼ਰ ਗਏ, ਅਚਾਨਕ ਉਹਦਾ ਫੋਨ ਆਉਂਦਾ, ਮਿਸਟਰ ਸਿੰਘ 5 ਕੁ ਮਿੰਟ ਲਈ ਸਾਡੇ ਘਰ ਆ ਸਕਦੇ ਹੋ ਸ਼ਾਮ ਨੂੰ? ਕਹਿੰਦਾ ਮੈਂ ਕਿਹਾ ਮੈਂ ਕੰਮ 'ਤੇ ਮੈਡਮ, ਆਵਾਂਗਾ। ਉਹ ਬਜ਼ੁਰਗ ਔਰਤ ਅਤੇ ਬਜ਼ੁਰਗ ਘਰ ਵਿੱਚ ਸੀ ਦੋਵੇਂ ਜਣੇ। ਕਹਿੰਦਾ ਜਦੋਂ ਅਸੀਂ ਸ਼ਾਮ ਨੂੰ ਉਹਨਾਂ ਦੇ ਘਰ ਗਏ, ਅਤੇ ਮੈਂ ਚਿੱਤ ਵਿੱਚ ਪਤਾ ਕੀ ਸੋਚਣਾ, 2 ਮਹੀਨਿਆਂ ਦੀ ਪੈਨਸ਼ਨ ਇਕੱਠੀ ਹੋ ਗਈ ਹੋਣੀ, ਉਹ ਮੈਨੂੰ ਪੈਸੇ ਦੇਣਗੇ ਕਿ ਤੂੰ ਮੁਫ਼ਤ 'ਚ ਕੰਮ ਕੀਤਾ, ਹਾਲੇ ਪੈਸੇ, ਪਰ ਮੈਂ ਪੈਸੇ ਲੈਣੇ ਨਹੀਂ, ਮੋੜ ਦੇਣੇ, ਇੱਦਾਂ ਸੋਚਦਾ। ਜਦੋਂ ਉੱਥੇ ਗਿਆ, ਗੱਲ ਕੋਈ ਹੋਰ ਹੋਈ। ਉਹਨਾਂ ਬਿਠਾਉਂਦਿਆਂ ਸਾਰ ਪਹਿਲਾਂ ਪਾਣੀ ਪਿਲਾਇਆ, ਫਿਰ ਉਹ ਮੈਡਮ ਬਜ਼ੁਰਗ ਔਰਤ ਅੰਗਰੇਜ਼ ਹੌਲੀ ਹੌਲੀ ਤੁਰ ਕੇ ਆਈ, ਉਹਨੂੰ ਵੱਡਾ ਲਿਫਾਫਾ ਕਾਗਜ਼ਾਂ ਦਾ ਚੁੱਕ ਕੇ ਲਿਆਈ, ਟੇਬਲ 'ਤੇ ਰੱਖਦਿਆਂ ਉਹ ਕਾਗਜ਼ ਕੱਢ ਕੇ ਰੋਣ ਲੱਗ ਪਈ। ਮੈਂ ਉਹਨੂੰ ਪੁੱਛਿਆ, ਮੈਡਮ ਵਟ ਹੈਪਨ, ਕੀ ਰੋ ਕਿਉਂ ਰਹੇ ਹੋ, ਕੀ ਹੋਇਆ? ਅਤੇ ਉਹ ਕਹਿੰਦੀ, ਸਿੰਘ ਜਿਹੜਾ ਤੁਸੀਂ ਸਾਡੇ ਘਰ ਵਿੱਚੋਂ ਲਾ ਕੇ ਗਏ ਹੋ ਨਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਜਿਹੜਾ ਉਹਦੇ ਵਿੱਚ ਕਰਦੇ ਨਾ ਗੁਰੂ ਵਾ ਗੁਰੂ ਵਾ ਗੁਰੂ ਵਾ, ਉਹ ਮੈਨੂੰ ਬਹੁਤ ਚੰਗਾ ਲੱਗਦਾ। ਕਹਿੰਦਾ ਮੈਂ ਉਹਨੂੰ ਕਿਹਾ ਵਾਹਿਗੁਰੂ, ਫਿਰ ਮੇਰੇ ਅੰਦਰੋਂ ਆਵਾਜ਼ ਆਈ, ਚੱਲ ਕੋਈ ਨਹੀਂ, ਗੁਰੂ ਵਾ ਕਹਿ ਰਹੀ ਤਾਂ ਵੀ ਠੀਕ ਹੈ। ਉਹ ਕਹਿੰਦੀ ਮੈਨੂੰ ਬਹੁਤ ਚੰਗਾ ਲੱਗਦਾ, ਮੈਂ ਦਿਨ ਵਿੱਚ ਨਾ ਸਾਰਾ ਦਿਨ ਉਹ ਸੁਣਦੀ ਰਹਿੰਦੀ, ਕਈ ਵਾਰ ਤਾਂ ਉਹ ਜਿਹੜਾ ਤੁਹਾਡਾ ਗੋਲਡਨ ਟੈਂਪਲ ਉਹਦੇ ਸਾਹਮਣੇ ਖਲੋਕੇ ਨੂੰ ਵੇਖ ਕੇ ਮੈਨੂੰ ਗਾਉਣ ਲੱਗਿਆ, ਬਹੁਤ ਚੰਗਾ ਲੱਗਦਾ। ਕਹਿੰਦੀ ਮਿਸਟਰ ਸਿੰਘ ਹੁਣ ਪਤਾ ਕੀ ਹੋਇਆ, ਪਰਸੋਂ ਮੇਰੀ ਅਪੁਆਇੰਟਮੈਂਟ ਸੀ ਡਾਕਟਰ ਦੀ, ਮੇਰੇ ਟੈਸਟ ਹੋਏ ਨੇ, ਕੱਲ ਮੇਰੀ ਰਿਪੋਰਟ ਆਈ ਹੈ, ਤੇ ਡਾਕਟਰ ਕਹਿੰਦਾ ਤੁਹਾਡਾ 7 ਸਾਲ ਵਾਲਾ ਕੈਂਸਰ ਪਤਾ ਨਹੀਂ ਕਿੱਧਰ ਚਲਾ ਗਿਆ, ਦਵਾਈ ਕਿੱਥੋਂ ਲਈ? ਡਾਕਟਰ ਪੁੱਛਦੇ ਦਵਾਈ ਕਿੱਥੋਂ ਲਈ ਹੈ, ਤੇ ਕਹਿੰਦੀ ਮੇਰਾ ਮਨ ਅੰਦਰੋਂ ਕਹਿੰਦਾ, ਜਿਹੜਾ ਮੈਂ ਰੋਜ਼ ਗੋਲਡਨ ਟੈਂਪਲ ਦੇ ਸਾਹਮਣੇ ਖਲੋ ਕੇ ਗਾਉਂਦੀ ਨਾ, ਧੰਨ ਧੰਨ ਰਾਮਦਾਸ ਗੁਰ ਗੁਰੂ ਵਾ ਗੁਰੂ ਵਾ, ਉਹਨੇ ਮੈਨੂੰ ਠੀਕ ਕਰਤਾ। ਪਰਮਿੰਦਰ ਸਿੰਘ ਕਹਿੰਦਾ ਭਾਈ ਸਾਹਿਬ ਮੈਂ ਉਹਦੇ ਸੁਣਦਿਆਂ ਅੱਖਾਂ ਭਰ ਕੇ ਰੋ ਪਿਆ, ਉਹ ਮਨਾ, ਹੇ ਗੁਰੂ ਰਾਮਦਾਸ, ਜਿਹਨਾਂ ਨੂੰ ਵਾਹਿਗੁਰੂ ਵੀ ਕਹਿਣਾ ਨਹੀਂ ਆਉਂਦਾ ਤੂੰ ਉਹਨਾਂ ਨੂੰ ਵੀ ਠੀਕ ਕਰ ਦਿੰਦਾ, ਜਿਹਨਾਂ ਨੂੰ ਵਾਹਿਗੁਰੂ ਵੀ ਕਹਿਣਾ ਨਹੀਂ ਆਉਂਦਾ ਤੂੰ ਉਹਨਾਂ ਨੂੰ ਵੀ ਠੀਕ ਕਰ ਦਿੰਦਾ।

ਭਾਈ ਜਿਹਨਾਂ ਨੂੰ ਵਾਹਿਗੁਰੂ ਵੀ ਕਹਿਣਾ ਨਹੀਂ ਆਉਂਦਾ, ਗੁਰੂ ਰਾਮਦਾਸ ਉਹਨਾਂ ਨੂੰ ਵੀ ਠੀਕ ਕਰ ਦਿੰਦੇ। ਸਾਡਾ ਕਦੋਂ ਗੁਰੂ 'ਤੇ ਵਿਸ਼ਵਾਸ ਆਏਗਾ? ਇਹ ਕਥਾ ਕੀਰਤਨ ਕਰਾਉਣਾ, ਗੁਰਦੁਆਰਿਆਂ ਵਿੱਚ ਸਮਾਗਮ ਹੋਣੇ, ਕੋਈ ਮਕਸਦ ਹੈ? ਖਾਲਸੇ ਦਾ ਸਿਰਜਣਾ ਪੁਰਬ ਮਨਾਉਣਾ ਇੱਕੋ ਹੀ ਮਕਸਦ ਹੈ? ਕਿਤੇ ਸਿੱਖੋ ਤੁਹਾਨੂੰ ਇੱਕ 'ਤੇ ਵਿਸ਼ਵਾਸ ਆ ਜਾਏ। ਖਾਲਸੇ ਦੀ ਡੈਫੀਨੇਸ਼ਨ ਹੀ 33 ਸਵਈਆਂ 'ਚੋਂ ਪਹਿਲਾ ਸਵਈਆ ਦਸ਼ਮੇਸ਼ ਪਿਤਾ ਦਾ ਇਹ ਹੈ ਕਿ ਜਗਤ ਜੋਤ ਜਪੈ ਨਿਸਵਸਰ ਏਕ ਬਿਨਾ ਮਨ ਨੈਕ ਨਾਨੇ। ਖਾਲਸਿਆ, ਤੈਨੂੰ ਇੱਕ ਤੋਂ ਬਗੈਰ ਕਿਸੇ 'ਤੇ ਵਿਸ਼ਵਾਸ ਨਹੀਂ ਚਾਹੀਦਾ। ਪੜ੍ਹੋ ਜਾਗ

ਸੇ ਜਾਨੇ ਫਿਰ ਤੂੰ ਖਾਲਸੈ, ਤੈਨੂੰ ਵਿਸ਼ਵਾਸ ਆ ਜਾਏ ਕਿਤੇ। ਛੁੱਟੀ ਜਿਹੀ ਘਟਨਾ ਕਹਿ ਕੇ ਮੈਂ ਸਮਾਪਤੀ ਕਰ ਦੇਣੀ। ਆਪਾਂ 5 ਮਿੰਟ ਲੇਟ ਚੱਲ ਰਹੇ, ਧਿਆਨ ਨਾਲ ਸੁਣਿਆ। ਪਹਿਲੇ ਤਾਂ ਤੁਹਾਨੂੰ ਲੱਖ ਲੱਖ ਵਧਾਈਆਂ, ਤੁਸੀਂ ਕੱਲ੍ਹ ਨਗਰ ਕੀਰਤਨ 'ਤੇ ਬਹੁਤ ਡਿਸਿਪਲਨ ਵਿੱਚ, ਲੱਖਾਂ ਦੀ ਤਦਾਦ ਵਿੱਚ ਸੰਗਤ ਨੇ ਦਰਸ਼ਨ ਕੀਤੇ ਨੇ, ਐਡਮਿੰਟਨ ਤੋਂ, ਰੈਡੀਅਰ ਤੋਂ। ਔਰ ਦੇਖੋ ਜਿਹਨਾਂ ਨੂੰ ਪਿਆਰ ਹੁੰਦਾ, ਕੱਲ੍ਹ ਮੇਰੇ ਕੋਲ ਸੱਜਣ 6.5-7 ਘੰਟੇ ਦੀ ਡਰਾਈਵ ਕਰਕੇ ਨਗਰ ਕੀਰਤਨ ਵਿੱਚ ਆਏ ਕਲੋਨਾ ਤੋਂ। ਜਿਨ੍ਹਾਂ ਦੇ ਅੰਦਰ ਚਾਹੋ ਹੈ, ਉਹ ਕਿਲੋਮੀਟਰ ਜਾਂ ਘੰਟੇ ਨਹੀਂ ਵੇਖਦੇ। ਔਰ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਡੇ ਸ਼ਹਿਰ ਵਿੱਚ ਉਹ ਨਗਰ ਕੀਰਤਨ ਦੇ ਦਰਸ਼ਨ ਕਰਨ ਆਏ। ਔਰ ਆਪਾਂ ਨੂੰ ਵੀ ਬੜੀ ਸ਼ਿੱਦਤ, ਪ੍ਰੇਮ ਭਾਵਨਾ ਨਾਲ ਹਰ ਸਾਲ ਸੇਵਾ ਕਰਨੀ ਚਾਹੀਦੀ। ਸੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ, ਪ੍ਰਬੰਧਕਾਂ ਨੂੰ ਇਹਦੇ ਕਰਕੇ ਲੱਖ ਲੱਖ ਵਧਾਈਆਂ। ਆਪਣਾ ਵਿਸ਼ਵਾਸ ਆ ਜਾਏ ਗੁਰੂ 'ਤੇ, ਭਰੋਸਾ ਆ ਜਾਏ। 1748 ਨੂੰ ਸਾਰੀਆਂ ਮਿਸਲਾਂ ਜਥੇਬੰਦੀਆਂ ਦੀ ਅਗਵਾਈ ਨਵਾਬ ਕਪੂਰ ਸਿੰਘ ਜੀ ਨੇ ਸੌਂਪ ਦਿੱਤੀ ਜੱਸਾ ਸਿੰਘ ਆਲੂਵਾਲੀਆ ਨੂੰ। ਇਹ ਜੱਸਾ ਸਿੰਘ ਆਲੂਵਾਲੀਆ ਆਪਾਂ ਪਿਛਲੇ ਦਿਨਾਂ ਸੁਣਿਆ, ਮਾਤਾ ਸੁੰਦਰ ਕੌਰ ਜੀ ਨੇ 7-8 ਸਾਲ ਦੀ ਉਮਰ ਤੋਂ ਗੋਦ ਲੈ ਕੇ ਪਾਲਿਆ, ਫਿਰ ਨਵਾਬ ਕਪੂਰ ਸਿੰਘ ਜੀਆਂ ਕੋਲ ਕੱਲਿਆ, ਇਹਨੂੰ ਸ਼ਸਤਰ ਵਿੱਦਿਆ ਸਿਖਾਓ, ਇਹਨੂੰ ਨੀਤੀ ਸਿਖਾਓ ਗੁਰਮਤ ਦੀ, ਗੁਰਮਤ ਨੀਤੀ। ਅੱਛਾ, 52 ਬਚਨਾਂ ਵਿੱਚ ਇਹ ਲਿਖਿਆ ਹੋਇਆ 10ਵੇਂ ਪਾਤਸ਼ਾਹ ਦੇ ਕਿ ਸਿੱਖ ਨੀਤੀ ਪੜ੍ਹੇ, ਸਿੱਖ ਨੀਤੀ ਪੜ੍ਹੇ। ਇਹ ਨੀਤੀਵਾਨ ਸਿੱਖ ਹੋਣਾ ਚਾਹੀਦਾ, ਪਰ ਉਹ ਨੀਤੀ ਆਪਣੀ ਜਿਹੜੀ ਨਾ ਰਾਜਨੀਤੀ ਸਿੱਖਾਂ 'ਤੇ ਹੀ ਨਾ ਕਰੀ ਜਾਵੇ, ਵੀ ਇਹਨੂੰ ਥੱਲੇ ਕਿਵੇਂ ਲਾਉਣਾ, ਉਹਨੂੰ ਕਿਵੇਂ ਸਿੱਟਣਾ। ਲੋਕ ਘਰ 'ਚ ਰਾਜਨੀਤੀ ਕਰੀ ਜਾਂਦੇ, ਵੀ ਲੜਾਈ ਕਿਵੇਂ ਕਰਾਉਣੀ ਤੀਵੀਂ ਆਦਮੀ ਦੀ, ਇਹ ਵੱਖ ਵੱਖ ਹੋਣਗੇ ਤਾਂ ਸਾਡਾ ਚੱਲੇਗਾ, ਉਹਦੀ ਲੜਾਈ ਕਿਵੇਂ ਕਰਾਉਣੀ। ਨਹੀਂ, ਨੀਤੀ ਬਹੁਤ ਉੱਚੀ ਚੀਜ਼ ਹੈ, ਉਹਨੂੰ ਪੜ੍ਹਨ ਦੀ ਜ਼ਰੂਰਤ ਹੈ। ਖੈਰ, ਜਦੋਂ ਮਾਤਾ ਸੁੰਦਰ ਕੌਰ ਜੀ ਨੇ ਭੇਜਿਆ ਇਹਨੂੰ ਨੀਤੀ ਸਿਖਾਓ, ਗੁਰਮਤ ਸਿਖਾਓ, ਸ਼ਸਤਰ ਵਿੱਦਿਆ ਸਿਖਾਓ, ਕੋਲ ਰੱਖਿਆ ਕਈ ਵਰੇ, ਵਕਤ ਆਇਆ ਉਹਨੂੰ ਪੰਥ ਦੀ ਬਾਂਗਡੋਰ ਸੌਂਪੀ ਗਈ। 12 ਜਥੇਬੰਦੀਆਂ ਦੇ ਸਾਰਾ ਕੁਝ, ਜਿੰਨੇ ਪਰਗਣਾ ਸੀ 8 ਪਿੰਡਾਂ ਦਾ, ਨਵਾਬ ਕਪੂਰ ਸਿੰਘ ਜੀ ਦੇ ਕੋਲ ਕਪੂਰਥਲਾ ਰਿਆਸਤ ਦਾ ਸਾਰਾ ਕੁਝ ਨਵਾਬ ਕਪੂਰ ਸਿੰਘ ਜੀ ਨੇ ਸੌਂਪ ਦਿੱਤਾ ਅਤੇ ਨਾਮ ਰੱਖਿਆ ਸੁਲਤਾਨੇ ਉਲ ਕੌਮ ਨਵਾਬ ਜੱਸਾ ਸਿੰਘ ਆਲੂਵਾਲੀਆ। ਨਵਾਬੀ ਲੈ ਕੇ ਵੀ ਆਪਣੇ ਤੋਂ ਉਮਰ ਵਿੱਚ ਵੱਡੇ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਭੰਗੀ ਸਰਦਾਰ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਜੱਸਾ ਸਿੰਘ ਕੰਮ ਕਰਦੇ ਰਹੇ, ਹਾਲਾਂਕਿ ਆਪ ਨਵਾਬ ਹੈ ਅਤੇ ਕੰਮ ਕਿਹਨਾਂ ਦੇ, ਵੱਡੇ ਬਜ਼ੁਰਗਾਂ ਦੀ ਅਗਵਾਈ ਵਿੱਚ। ਆ ਚੀਜ਼ ਵੀ ਮੈਂ ਨਾਲ ਜ਼ਰੂਰ ਕਹਾਂਗਾ, ਤੁਹਾਨੂੰ ਪੜ੍ਹਾਈ ਕਰਕੇ ਅਹੁਦੇ ਮਿਲ ਜਾਣ ਵੱਡੇ, ਬਹੁਤ ਚੰਗੀ ਗੱਲ ਹੈ, ਪਰ ਬਜ਼ੁਰਗਾਂ ਦਾ ਸਤਿਕਾਰ ਨਾ ਭੁੱਲਿਓ, ਆਪਣੇ ਤੋਂ ਸੀਨੀਅਰ ਬੰਦਿਆਂ ਦਾ ਸਤਿਕਾਰ ਜ਼ਰੂਰ ਕਰੋ। ਉਹਨਾਂ ਕੋਲ ਜਿਹੜਾ ਗੁਣ ਹੈ ਉਹ ਸਿੱਖ ਲੈਣਾ ਚਾਹੀਦਾ। ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ, ਉਹਨੂੰ ਨਾਲ ਲੈ ਕੇ ਚੱਲੋ ਜੇ ਕੌਮ 'ਚ ਵਾਧਾ ਕਰਨਾ। ਅੱਜ ਸਾਡੇ ਵਿੱਚ ਇਹ ਮੁਸ਼ਕਲ ਹੈ ਕਿ ਸਾਰੇ ਸਰੋਪੇ ਮੈਨੂੰ ਇਕੱਲੇ ਨੂੰ ਦੇ ਦਿਓ, ਦੂਜੇ ਨੂੰ ਹਟਾ ਦਿਓ, ਚੰਗੇ ਚੰਗੇ ਵਿਦਵਾਨ ਬੰਦੇ ਕੌਮ ਵਿੱਚੋਂ ਐਂ ਪਾਸੇ ਲਾਏ ਹੋਏ ਹੋਵੇ। ਜਾਂ ਤਾਂ ਸਾਡੀ ਗੱਲ ਕਰੋ, ਨਹੀਂ ਤਾਂ ਪਰੇ ਹੋ ਕੇ ਬਹਿ ਜਾਓ, ਉਹ ਕੌਮ ਨੂੰ ਯੋਗਦਾਨ ਦੇ ਹੀ ਨਹੀਂ ਸਕੇ। ਜਿਹਦੇ ਕੋਲ ਕੋਈ ਗੁਣ ਹੈ ਉਹ ਤੋਂ ਜ਼ਰੂਰ ਲਾਓ। ਜੱਸਾ ਸਿੰਘ ਆਲੂਵਾਲੀਆ ਨਵਾਬ ਹੋਣ ਦੇ ਬਾਵਜੂਦ ਅਗਵਾਈ ਵਿੱਚ ਸਰਦਾਰ ਦਰਬਾਰਾ ਸਿੰਘ ਦੇ, ਹਰੀ ਸਿੰਘ ਭੰਗੀ ਉਹਨਾਂ ਦੇ ਅਗਵਾਈ ਵਿੱਚ ਚੱਲਦਾ ਰਿਹਾ। ਬੜਾ ਵੱਡਾ ਮੇਲਾ ਵਿਸਾਖੀ ਦਾ ਆਇਆ, ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸਾਖੀ ਲੱਗੀ, 3 ਦਿਨ ਮੇਲਾ ਚੱਲਿਆ। 3 ਦਿਨ ਦੀ ਸਮਾਪਤੀ ਤੋਂ ਬਾਅਦ ਖਾਲਸੇ ਆਪੋ ਆਪਣੇ ਜਥੇਬੰਦੀਆਂ ਲੈ ਕੇ ਆਪਣੇ ਇਲਾਕਿਆਂ ਨੂੰ ਪਰਤ ਗਏ। ਸਾਰੀ ਸੇਵਾ ਸੰਭਾਲ ਜੱਸਾ ਸਿੰਘ ਆਲੂਵਾਲੀਆ ਸਰਦਾਰ ਦਰਬਾਰਾ ਸਿੰਘ ਔਰ ਸਤਿਕਾਰਯੋਗ ਹਰੀ ਸਿੰਘ ਭੰਗੀ ਜੋ ਮਿਸਲ ਦੀ ਅਗਵਾਈ ਕਰ ਰਹੇ ਸੀ ਉਹਨਾਂ ਦੇ ਅੰਡਰ ਸੀ। ਵਿਸਾਖੀ ਤੋਂ 3ਜਾ ਦਿਨ ਆਇਆ, ਖਾਲਸੇ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਸਨ, ਜਥੇਬੰਦੀਆਂ ਵਾਪਸ ਆਪਣੇ ਪੜਾਅ 'ਤੇ ਮੁੜ ਚੁੱਕੀਆਂ ਸਨ। ਸਵੇਰੇ ਸਵੇਰੇ ਅਸਾ ਕੀ ਵਾਰ ਦੇ ਭੋਗ ਪਏ। ਇੱਕੋ ਜਥੇਬੰਦੀ ਜੱਸਾ ਸਿੰਘ ਆਲੂਵਾਲੀਏ ਦੀ ਅਕਾਲ ਤਖਤ ਸਾਹਿਬ 'ਤੇ ਹੈ। ਜਦੋਂ ਹਰਿਮੰਦਰ ਸਾਹਿਬ ਅਸਾ ਦੀ ਵਾਰ ਦੇ ਭੋਗ ਹੋਏ, ਭੋਗ ਤੋਂ ਬਾਅਦ ਕੜਾਹ ਪ੍ਰਸ਼ਾਦੀ ਦੇਗ ਛਕਦਿਆਂ ਲੱਚੀ ਵੇਰੀ ਤੋਂ ਬਾਹਰ ਆਏ, ਵੇਖਦੇ ਕੀ ਨੇ, ਜਿੱਥੇ ਅੱਜ ਨਿਸ਼ਾਨ ਸਾਹਿਬ ਲੱਗਾ ਅਕਾਲ ਤਖਤ ਸਾਹਿਬ ਦੇ ਬਾਹਰ, ਉੱਥੇ ਇੱਕ ਗਰੀਬ ਪੰਡਿਤ ਰੋ ਰਿਹਾ। 2 ਬੰਦੇ ਕੋਲ ਖਲੋ ਗਏ, ਕੀ ਗੱਲ ਬਈ ਰੋਂਦਾ ਕਿਉਂ ਹੈ, 2 ਤੋਂ 4, 4 ਤੋਂ 6 ਸਾਰੇ ਖਾਲਸੇ ਇਕੱਠੇ ਹੋ ਗਏ, ਕੌਣ ਰੋਂਦਾ, ਕੀ ਗੱਲ ਹੋਈ? ਉਹ ਕਹਿੰਦਾ ਜੀ ਮੈਂ ਗਰੀਬ ਬ੍ਰਾਹਮਣ, ਮੇਰੀ ਬੱਚੀ ਦਾ ਨਾ ਡੋਲਾ ਖੋ ਕੇ ਅਸਮਾਨ ਖਾਨ ਲੈ ਗਏ, ਕਹਿੰਦੇ ਕਸੂਰ ਦਾ ਹਾਕਮ ਹੈ ਤੇ ਪੱਟੀ ਠਹਿਰਿਆ ਹੋਇਆ,
ਕਸੂਰ ਤੋਂ ਪੱਟੀ ਤੱਕ ਉਹਦਾ ਹੁਕਮ ਚੱਲਦਾ, ਮੇਰੀ ਬੱਚੀ ਦਾ ਡੋਲਾ ਖੋ ਕੇ ਲੈ ਗਿਆ, ਆਹ ਮੇਰਾ ਜਵਾਈ ਹੈ, ਸਾਰੀ ਬਰਾਤ ਭੱਜ ਗਈ ਹੈ, ਜਾਨ ਬਚਾਉਂਦਿਆਂ ਹਰ ਇੱਕ ਨੂੰ ਜਾਨ ਪਿਆਰੀ ਹੈ, ਡੋਲਾ ਉਹ ਖੋ ਕੇ ਲੈ ਗਿਆ। ਖਾਲਸੇ ਪੁੱਛਦੇ ਕਦੋਂ, ਕਹਿੰਦੇ ਰਾਤੀ। ਸਾਡੇ ਕੋਲ ਕਿਵੇਂ ਆਇਆ, ਕਹਿੰਦੇ ਕਿਸੇ ਨੇ ਦੱਸਿਆ, ਜੇ ਖਾਲਸੇ ਦੀ ਸ਼ਰਨ ਵਿੱਚ ਚਲਾ ਜਾਏ ਸ਼ਾਇਦ ਤੇਰੀ ਬੱਚੀ ਬਚ ਜਾਏ। ਉਸੇ ਨਿਸ਼ਾਨ ਸਾਹਿਬ ਕੋਲ ਖਾਲਸੇ ਬਹਿ ਗਏ, ਜੱਸਾ ਸਿੰਘ ਅੱਲੂ ਵਾਲੀਆ ਕਹਿੰਦਾ ਬੈਠ ਜਾਓ। ਨਿਸ਼ਾਨ ਸਾਹਿਬ ਦੇ ਥੱਲੇ ਬਹਿ ਕੇ ਗੁਰਮਤਾ ਕਰਨ ਲੱਗੇ, ਦੱਸੋ ਵੀ ਕੀ ਕਰਨਾ। ਵਿੱਚੋਂ ਦੋ ਚਾਰ ਬੰਦੇ ਬੋਲੇ, ਜੀ ਉਸਮਾਨ ਖਾਨ ਕੋਈ ਆਮ ਬੰਦਾ ਥੋੜ੍ਹੀ ਹੈ, ਕਸੂਰ ਦਾ ਹਾਕਮ ਹੈ, 7 ਕਿਲੇ ਨੇ ਉਹਦੇ ਕੋਲ, 1000 ਫੌਜਾਂ ਨੇ ਉਹਦੇ ਕੋਲ, ਉਹਦੇ ਨਾਲ ਲੜਨ ਵਾਸਤੇ ਘੱਟੋ ਘੱਟ 8-10 ਦਿਨ ਦੀ ਤਿਆਰੀ ਚਾਹੀਦੀ ਹੈ। ਜੱਸਾ ਸਿੰਘ ਅੱਲੂ ਵਾਲੇ ਬੋਲਿਆ, ਫਿਰ ਡੋਲਾ ਛੁਡਾਉਣ ਦਾ ਕੀ ਫਾਇਦਾ, 10 ਦਿਨ ਦੀ ਤਿਆਰੀ, 10 ਦਿਨ ਉਡੀਕਦੇ ਰਹੋਗੇ, ਬੱਚੀ ਦੀ ਇੱਜ਼ਤ ਬੇਪੱਤ ਹੋ ਜਾਏਗੀ, ਫਿਰ ਤਾਂ ਕੋਈ ਛੁਡਾਉਣ ਦਾ ਫਾਇਦਾ, ਫੈਸਲਾ ਲੈਣਾ ਹੁਣੇ ਚਲੋ। ਉਹ ਕਹਿੰਦੇ ਹੁਣੇ ਕਿਵੇਂ ਹਮਲਾ ਕਰ ਸਕਦੇ, ਆਪਾਂ ਮੁੱਠੀ ਭਰ ਬੰਦੇ ਹਾਂ, ਨਾਲੇ ਖਾਲਸਾ ਦਲ ਜਾ ਚੁੱਕਾ। ਜੱਸਾ ਸਿੰਘ ਅੱਲੂ ਵਾਲੀਆ ਨੇ ਖਲੋ ਕੇ ਕਿਹਾ, ਖਾਲਸਾ ਜੀ ਜਿਨ੍ਹਾਂ ਦਾ ਗੁਰੂ ਜਾਗਦਾ ਹੋਵੇ ਉਹਨਾਂ ਨੂੰ ਦੁਬਧਾ ਵਿੱਚ ਪੈਣ ਦੀ ਲੋੜ ਨਹੀਂ, 5 ਸਿੰਘ ਮੇਰੇ ਨਾਲ ਚੱਲੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੁਕਮਨਾਮਾ ਲੈਂਦੇ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਦੇਣਗੇ ਆਪਾਂ ਹਮਲਾ ਕਰ ਦੇਣਗੇ, ਜੇ ਗੁਰੂ ਰੋਕਦਾ ਹੈਗਾ ਆਪਾਂ ਰੁਕ ਜਾਂਗੇ। ਕਹਿੰਦੇ ਚਲੋ ਬਈ, ਸਰੋਵਰ ਚੋਂ ਜਲ ਲੈ ਕੇ 5 ਇਸ਼ਨਾਨ ਕੀਤਾ, 5 ਸਿੱਖ ਚਲੇ ਗਏ ਹਰਿਮੰਦਰ ਸਾਹਿਬ, ਅਰਦਾਸ ਹੋਈ। ਦੇਖੋ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਸਾਨੂੰ ਵਿਸ਼ਵਾਸ ਚਾਹੀਦਾ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਚੇਤਾ ਲਿਖਦਾ, ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਗਈ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਹੇ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸੱਚੇ ਪ੍ਰਗਟ ਗੁਰਾਂ ਦੀ ਦੇਹ ਹੋ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਬਾਕ ਸੱਚ ਦੇ। ਮਹਾਰਾਜ ਆਹ ਮਸਲਾ, ਬ੍ਰਾਹਮਣ ਦੀ ਬੱਚੀ ਚੁੱਕ ਕੇ ਲੈ ਗਿਆ ਸਮਾਨ ਖਾਨ, ਹੁਣ ਖਾਲਸੇ ਨੂੰ ਹੁਕਮ ਕਰੋ, ਖਾਲਸੇ ਦੀ ਸ਼ਰਨ ਚ ਆਇਆ ਕੀ ਕਰੀਏ, ਅਸੀਂ ਗਿਣਤੀ ਚ ਥੋੜੇ ਹਾਂ, ਉਹ ਤਾਕਤਵਰ ਹੈ, ਤੁਹਾਡਾ ਕੀ ਹੁਕਮ ਹੈ। ਕਹਿੰਦੇ ਜਦੋਂ ਅਰਦਾਸ ਹੋਈ, ਜਕਾਰਾ ਛੱਡਿਆ ਗਿਆ, ਫਤਿਹ ਬਲਹਾਤੀ ਹੁਕਮ ਹੋਇਆ, ਜਦੋਂ ਹੁਕਮਨਾਮਾ ਹੋਇਆ, ਹੁਣ ਗੁਰੂ ਗ੍ਰੰਥ ਸਾਹਿਬ ਜੀ ਬੋਲੇ, ਚੁੱਕ ਪੱਤਰੇ ਜਬ ਗ੍ਰੰਥ ਕੋ ਦੇਖਾ, ਜਦੋਂ ਰੁਮਾਲ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਏ, ਅੰਗ ਚੁੱਕੇ ਗਏ, ਚੁੱਕ ਪੱਤਰੇ ਜਬ ਗ੍ਰੰਥ ਕੋ ਦੇਖਾ, ਵਸੰਤ ਕੀ ਵਾਰ ਕੋ ਆਇਓ ਲਿਖਾ, ਹੁਕਮਨਾਮਾ ਆਇਆ ਸਿੱਧਾ ਵਸੰਤ ਦੀ ਵਾਰ ਚੋਂ ਕਿ

ਸਭ ਸ਼ਾਹੀ। ਇਸੇ ਹੁਕਮ ਚ ਫਿਰ ਹੁਕਮ ਆ ਗਿਆ ਕਿ ਪੰਜੇ ਵੱਧੇ ਮਹਾਂਬਲੀ ਕਰ ਸੱਚਾ ਢੋਆ। ਪੜੋ, ਪੰਜੇ ਵੱਧੇ ਮਹਾਂਬਲੀ ਕਰ ਸੱਚਾ, ਸੱਚੇ ਦਾ ਹੁਣ ਆਸਰਾ ਮਿਲਿਆ। ਪੰਜੇ ਵੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਏ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ। ਜਦੋਂ ਹੁਕਮ ਹੋ ਗਿਆ ਨਾ, ਜੁਕਾਰਾ ਛੱਡਿਆ, ਫਿਰ ਜੱਸਾ ਸਿੰਘ ਆਲੂ ਵਾਲੀਆਂ ਨਿਸ਼ਾਨ ਸਾਹਿਬ ਕੋਲ ਆ ਕੇ ਕਿਹਾ, ਭਾਈ ਚਲੋ ਹੱਲਾ ਕਰਨਾ। ਕਹਿੰਦੇ ਉਹ ਹਾਥੀਆਂ ਦਾ ਮਾਲਕ ਹੈ, 9 ਕਿਲਿਆਂ ਦਾ ਮਾਲਕ, ਕਹਿੰਦੇ ਕੁਝ ਵੀ ਹੋਵੇ, ਹੱਲਾ ਬੋਲ ਦਿੱਤਾ। ਦੁਪਹਿਰ 12 ਵਜਦਿਆਂ ਹੱਲਾ ਕਰਕੇ ਕਸੂਰ ਦੇ ਹਾਕਮ ਨੂੰ ਖਿੱਚ ਕੇ ਲਿਆਂਦਾ, ਮੁਸ਼ਕਾਂ ਬੰਨ ਕੇ ਬ੍ਰਾਹਮਣ ਦੀ ਬੱਚੀ ਛੜਾਤੀ। ਪੁੱਛਣ ਵਾਲੇ ਪੁੱਛਦੇ ਸੀ, ਜੱਸਾ ਸਿੰਘ ਤੈਨੂੰ ਡਰ ਨਹੀਂ ਲੱਗਾ? ਉਹ 9 ਕਿਲਿਆਂ ਦਾ ਮਾਲਕ, ਹਜ਼ਾਰਾਂ ਫੌਜਾਂ ਦਾ, ਤੂੰ ਸਿੱਧਾ ਜਾ ਕੇ ਹੱਥ ਪਾ ਲਿਆ। ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਕਿਲਿਆਂ ਦਾ ਮਾਲਕ ਹੈ, ਮੈਨੂੰ ਨਹੀਂ ਪਤਾ ਉਹ ਹਾਥੀਆਂ ਦਾ ਮਾਲਕ ਹੈ, ਮੈਨੂੰ ਨਹੀਂ ਪਤਾ ਉਹ ਹਜ਼ਾਰਾਂ ਫੌਜਾਂ ਦਾ ਮਾਲਕ ਹੈ, ਮੈਨੂੰ ਤਾਂ ਇੱਕੋ ਗੱਲ ਸਾਹਮਣੇ ਸੀ, ਮੇਰੇ ਗੁਰੂ ਦਾ ਹੁਕਮ ਹੋ ਗਿਆ, ਜਿਹਦੀ ਕੰਢ ਤੇ ਗੁਰੂ ਦਾ ਹੱਥ ਹੋਵੇ ਉਹਨੂੰ ਕੋਈ ਨਹੀਂ ਹਰਾ ਸਕਦਾ। ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਆਪਾਂ ਗੁਰੂ 'ਤੇ ਵਿਸ਼ਵਾਸ ਪੈਦਾ ਕਰੀਏ। ਸਾਰੀਆਂ ਸੰਗਤਾਂ ਦਾ ਧੰਨਵਾਦ, ਅਰਦਾਸ ਕਰੋ ਸਾਡਾ ਵਿਸ਼ਵਾਸ ਪੈਦਾ ਹੋਵੇ। ਬੰਦੀ ਛੋੜ ਦਾਤੇ ਦਾ ਅੱਜ ਗੁਰਤਗ ਦੀ ਗੁਰਪੁਰਬ ਹੈ, ਉਹ ਪੰਕਤੀ ਫਿਰ ਦੁਹਰਾ ਕੇ ਕਹੋ, ਫਿਰ ਸਮਾਪਤੀ ਹੈ।

ਪਰਮ ਪੂਜੇ ਪਾਕ ਸਾਹਿਬ ਕਮਾਲ ਹਜ਼ੂਰੀ ਅਨਵਰ ਬਾਲੀਏ ਦੋ ਜਹਾਨ ਸਾਹਿਬ ਸੁਹਾਵਾ ਪ੍ਰਤੱਖ ਵਿਰਾਜਮਾਨ ਸ਼ਬਦ ਗੁਰੂ ਚਬਰ ਛੱਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਪਿਆਰੇ ਉਸ ਸਮਾਂ ਮਿਲਿਆ ਐਤਵਾਰ ਦੇ ਹਫ਼ਤਾਵਾਰੀ ਦੀਵਾਨ ਵਿੱਚ ਆਉਣ ਵਾਲੇ ਲਗਭਗ 36-37 ਮਿੰਟ ਵਾਸਤੇ ਆਪ ਜੀ ਦੇ ਦਰਸ਼ਨ ਦੀ ਦਾਰ ਕਰਦੇ ਆਪ ਜੀ ਨਾਲ ਗੁਰਮਤ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਨ ਜੀਵਨ ਦੇ ਕੁਝ ਪੰਨੇ ਆਪ ਜੀ ਨਾਲ ਸਾਂਝੇ ਕੀਤੇ ਜਾਣ। ਤੁਹਾਡੇ ਮਨ ਵਿੱਚ ਇਹ ਸਵਾਲ ਪੈਦਾ ਹੋ ਸਕਦਾ ਕਿ ਕੱਲ੍ਹ ਤੇ ਅਸੀਂ ਸਿੱਖ ਪਰੇਡ ਕਰਕੇ ਹਟੇ ਹਾਂ, ਖਾਲਸਾ ਉਹਦੀ ਸੱਜਣਾ ਦੇ ਦਿਵਸ ਨੂੰ ਏਡੇ ਵੱਡੇ ਪੱਧਰ ਤੇ ਮਨਾ ਕੇ ਹਟੇ ਹਾਂ, ਤੇ ਅੱਜ ਕੱਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ੁਰੂ ਹੋਣ ਜਾ ਰਹੀ ਹੈ, ਕਿਉਂਕਿ ਜਿਹੜਾ ਸ਼ਡਿਊਲ ਸਾਨੂੰ ਪ੍ਰੋਗਰਾਮ ਦਾ ਦਿੱਤਾ ਗਿਆ ਉਹਦੇ ਤੇ ਲਿਖਿਆ ਹੋਇਆ ਕਿ ਅੱਜ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ। ਇਸ ਕਰਕੇ ਮੈਂ ਪ੍ਰਕਰਨ ਛੇਵੇਂ ਪਾਤਸ਼ਾਹ ਦਾ ਆਰੰਭ ਕਰਨ ਜਾ ਰਿਹਾ ਤੇ ਆਪਣੀ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਗੁਰਮਤਿ ਦੀ ਪਰੰਪਰਾ ਮੁਤਾਬਕ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ। ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਕੱਲ੍ਹ ਤੁਸੀਂ ਇੱਕ ਇਤਿਹਾਸ ਸਿਰਜਿਆ। ਕੈਲਗਰੀ ਦੀ ਧਰਤੀ 'ਤੇ ਜਿੰਨਾ ਸਿੱਖ ਸੰਗਤਾਂ ਦਾ ਪਿਆਰ, ਜਿੰਨਾ ਉਤਸ਼ਾਹ, ਥਾਂ ਥਾਂ 'ਤੇ ਚੱਲਦੇ ਲੰਗਰ, ਥਾਂ ਥਾਂ 'ਤੇ ਸਜੇ ਹੋਏ ਦੀਵਾਨ, ਪੂਰੇ ਵਰਲਡ ਦੇ ਮੀਡੀਆ ਵਿੱਚ ਇਹ ਗੱਲ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚੀ ਹੈ ਕਿ ਖਾਲਸਾ ਪੰਥ ਸਿੱਖ ਕੌਮ ਉਹ ਕੌਮ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਤੋਂ ਸੇਧ ਲੈ ਕੇ ਇੱਕ ਨਵਾਂ ਇਤਿਹਾਸ ਸਿਰਜਦੀ ਹੈ। ਕੱਲ੍ਹ ਤੁਸੀਂ ਵੀ ਸਾਰਿਆਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ। ਮੈਂ ਸਮੁੱਚੀ ਸਿੱਖ ਸੰਗਤ ਨੂੰ ਅਤੇ ਸਮੁੱਚੀ ਮੈਨੇਜਮੈਂਟ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਆਓ ਫਿਰ ਆਪਣੇ ਵਿਸ਼ੇ ਵੱਲ ਪਰਤੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ, ਜੇ ਇਤਿਹਾਸ ਪੜ੍ਹਦੇ ਹਾਂ ਅਸੀਂ ਤੇ ਸਾਨੂੰ ਇਹ ਦਿਨ ਮਿਲਦਾ 25 ਮਈ 1606 ਈਸਵੀ, ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਾ ਜਿਹੜਾ ਦਿਨ ਹੈ ਉਹ ਹੈ 30 ਮਈ 1606 ਈਸਵੀ, ਜਦੋਂ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਲਾਹੌਰ ਵੱਲ ਤੁਰਨ ਲੱਗੇ ਨੇ ਤੇ ਗੁਰਤਾ ਗੱਦੀ ਦੀਆਂ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਬਾਬਾ ਬੁੱਢਾ ਸਾਹਿਬ ਨੂੰ ਸੌਂਪਦੇ ਨੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ ਵੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਉੱਤੇ ਸਵਾਇਮਾਨ ਹੋਏ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਰਜਨ ਦੇਵ ਮਹਾਰਾਜ, ਲੇਕਿਨ ਅੱਜ ਹਾਲਾਤ ਹੋਰ ਨੇ। ਤੁਸੀਂ ਗੁਰਤਾ ਗੱਦੀ ਦੇ ਸੰਬੰਧ ਵਿੱਚ ਮੁਬਾਰਕਬਾਦ ਵੀ ਦੇ ਸਕਦੇ ਹੋ, ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਤੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਾ ਰਹੇ ਨੇ, ਔਰ ਮਹਾਰਾਜ ਨੂੰ ਪਤਾ ਇਸ ਗੱਲ ਦਾ, ਤੇ ਸਤਿਗੁਰੂ ਮਹਾਰਾਜ ਦੀ ਉਮਰ ਵੀ ਬਹੁਤੀ ਜ਼ਿਆਦਾ ਨਹੀਂ, ਕੇਵਲ 43 ਸਾਲ 1 ਮਹੀਨੇ ਤੇ 15 ਦਿਨ ਦੀ ਉਮਰ ਹੈ ਗੁਰੂ ਅਰਜਨ ਦੇਵ ਮਹਾਰਾਜ। ਉਹਨਾਂ ਨੇ ਆਪਣੇ ਲਖਤੇ ਜਿਗਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਿਹੜੀ 14 ਤਰ੍ਹਾਂ ਦੀ ਵਿੱਦਿਆ ਹਾਸਲ ਕਰਵਾਈ ਹੈ, ਕੈਸਾ ਢੰਗ ਹੈ। ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ, ਦੁਨੀਆਂ ਦੇ ਇਤਿਹਾਸ ਵਿੱਚ ਉਹਨਾਂ ਵਰਗੀ ਸ਼ਾਂਤੀ ਕਿਸੇ ਕੋਲ ਨਹੀਂ। ਤੱਤੀ ਤਵੀ ਤੇ ਬੈਠ ਕੇ ਸ਼ਾਂਤ ਰਹਿਣਾ, ਸਾਡਾ ਮਨ ਤੇ ਛੋਟੀ ਜਿਹੀ ਗੱਲ ਤੋਂ ਭਟਕ ਜਾਂਦਾ ਹੈ, ਅਸੀਂ ਸੜ ਵਲ ਕੇ ਕੋਲੇ ਹੋ ਜਾਂਦੇ ਹਾਂ, ਲੇਕਿਨ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਅਡੋਲ, ਕੋਈ ਸ਼ਿਕਵਾ ਨਹੀਂ। ਐਸਾ ਸ਼ਾਂਤੀ ਦਾ ਪੁੰਜ ਜਦੋਂ ਆਪਣੇ ਬੇਟੇ ਲਖਤੇ ਜਿਗਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਾਲੀਮ ਜਾਪਤਾ ਕਰਾਉਂਦਾ ਤੇ 14 ਤਰ੍ਹਾਂ ਦੀ ਵਿੱਦਿਆ ਦੇ ਨਾਲ ਨਾਲ ਇੱਕ ਵਿੱਦਿਆ ਸ਼ਸਤਰ ਵਿੱਦਿਆ, ਇੱਕ ਉਹ ਵਿੱਦਿਆ ਜਿਹੜੀ ਗੁਰਮਤਿ ਵਿੱਚ ਪਹਿਲੀ ਵਾਰੀ ਪ੍ਰਵੇਸ਼ ਕਰਨ ਵਾਸਤੇ ਜਾ ਰਹੀ ਹੈ। ਹੁਣ ਸ਼ਾਂਤੀ ਦਾ ਪੁੰਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਸਤਰ ਕਲਾ ਦੇ ਨਾਲ ਉਹਦੀ ਵਿੱਦਿਆ ਦੇ ਨਾਲ ਸਿੱਖਿਅਤ ਕਰਦਾ ਤੇ ਇਹ ਜ਼ਿੰਮੇਵਾਰੀਆਂ ਦੇ ਕੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਕਿ ਅਗਲੀ ਜਿਹੜੀ ਜ਼ਿੰਮੇਵਾਰੀ ਹੈ ਤੁਹਾਡੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਜੋ ਜ਼ਿੰਮੇਵਾਰੀ ਹੈ ਉਹ ਆਪ ਜੀ ਨੇ ਨਿਭਾਉਣੀ ਹੈ, ਕਿਉਂਕਿ ਆਪ ਵੱਡੇ ਹੋ ਨਿਭਾਉਂਦੇ ਆਏ ਹੋ। ਹੁਣ ਉੱਥੇ ਜਿਹੜਾ ਜ਼ਿਕਰ ਸਾਨੂੰ ਇਤਿਹਾਸ ਵਿੱਚ ਮਿਲਦਾ, ਜਦੋਂ ਬਾਬਾ ਬੁੱਢਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹ ਗੁਰਿਆਈ ਹੈ ਜਿਹੜੀ
ਉਹਦੀ ਜੋ ਮਰਦਾਨਾ ਹੈ ਨਿਭਾਉਣ ਲੱਗੇ ਨੇ ਉਹਦੇ ਵਿੱਚ ਤੁਸੀਂ ਸੇਲੀ ਟੋਪੀ ਦਾ ਜ਼ਿਕਰ ਸੁਣਦੇ ਹੋ। ਸੇਲੀ ਟੋਪੀ, ਟੋਪੀ ਜਿਵੇਂ ਤੁਸੀਂ ਪੁਰਾਣੇ ਮੁਸਲਮਾਨਾਂ ਦੇ ਸਿਰ 'ਤੇ ਕੁੱਲਾ ਰੱਖਿਆ ਵੇਖਿਆ ਹੋਵੇਗਾ, ਉਸ ਸ਼ਕਲ ਦੇ ਆਕਾਰ ਨੂੰ ਅੱਜ ਤੇ ਨਹੀਂ ਵੇਖਿਆ ਜਾਂਦਾ, ਲੇਕਿਨ ਮੁਸਲਮਾਨ ਕੁੱਲਾ ਪਹਿਨਦੇ ਸਨ। ਪੁਰਾਣੇ ਥਾਣੇਦਾਰ ਜਿਹੜੇ ਮੁਸਲਮਾਨਾਂ ਵਿੱਚ ਹੁੰਦੇ ਸਨ ਉਹਨਾਂ ਦੇ ਕੁੱਲਾ ਪਹਿਨਿਆ ਹੁੰਦਿਆ ਸੀ। ਅੱਜ ਇੱਥੇ ਸ਼ਬਦ ਹੈਟ, ਉਹਦੇ ਵੱਖਰਾ ਤਰੀਕਾ ਹੈ, ਉਹਦੀ ਰੂਪ ਰੇਖਾ ਵੱਖਰੀ ਹੈ। ਅਤੇ ਇੱਕ ਸ਼ਬਦ ਹੈ ਸੇਲੀ, ਅਤੇ ਇਤਿਹਾਸ ਵਿੱਚ ਹੈ ਕਿ ਸਿਆਹ ਰੰਗ ਦੀ, ਕਾਲੇ ਰੰਗ ਦੀ, ਇਹ ਕੀ ਹੁੰਦੀ ਹੈ ਸੇਲੀ? ਅਸਲ ਵਿੱਚ ਲੰਮੀ ਰੇਸ਼ਮ ਦੀ ਰੱਸੀ ਹੁੰਦੀ ਹੈ, ਬਹੁਤ ਕੂਲੀ, ਬਹੁਤ ਕੋਮਲ, ਰੇਸ਼ਮ ਕੋਮਲ ਹੁੰਦਾ ਨਾ, ਇੱਕ ਲੰਮੀ ਰੱਸੀ ਹੁੰਦੀ ਹੈ। ਜਿਹੜੇ ਮੁਖੀ ਫਕੀਰ ਆਪਣੇ ਸਿਰ ਦੇ ਆਲੇ ਦੁਆਲੇ ਲਪੇਟ ਕੇ ਬਹਿੰਦੇ ਨੇ, ਜਾਂ ਉਹ ਜਨੇਊ ਵਾਂਗ ਵੀ ਪਾ ਲੈਂਦੇ ਸਨ। ਅਸਲ ਵਿੱਚ ਉਹ ਜਿਹੜੀ ਰੇਸ਼ਮ ਦੀ ਰੱਸੀ ਹੈ ਨਾ, ਬਹੁਤ ਕੋਮਲ, ਬਹੁਤ ਨਰਮ, ਉਹ ਤੋਂ ਭਾਵ ਸੀ ਕਿ ਫਕੀਰ ਦਾ ਦਿਲ ਹੈ ਜਿਹੜਾ ਬੇਹੱਦ ਨਰਮ ਹੈ, ਬੇਹੱਦ ਕੋਮਲ ਹੈ। ਲੇਕਿਨ ਬਾਬਾ ਬੁੱਢਾ ਸਾਹਿਬ ਜਦੋਂ ਇਹ ਸੇਲੀ ਟੋਪੀ ਲੈ ਕੇ, ਜੋ ਗੁਰਿਆਈ ਦੀਆਂ ਰਸਮਾਂ ਨੇ ਉਹ ਲੈ ਕੇ, ਜੋ ਮਰਜ਼ਾਦਾ ਨਿਭਾਉਣੀ ਆ ਉਹ ਲਾ ਕੇ ਆਉਂਦੇ ਨੇ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਬਾਬਾ ਜੀ ਹੁਣ ਇਹ ਸੇਲੀ ਟੋਪੀ ਹੈ ਜਿਹੜੀ, ਇਹ ਤੋਸ਼ੇਖਾਨੇ ਵਿੱਚ ਰੱਖ ਦਿਓ। ਅਸੀਂ ਸੇਲੀ ਟੋਪੀ ਧਾਰਨ ਨਹੀਂ ਕਰਨੀ, ਅਸੀਂ ਤੇ ਦੋ ਤਲਵਾਰਾਂ ਪਹਿਨਣੀਆਂ ਨੇ, ਜਿਹਨੂੰ ਮੀਰੀ ਤੇ ਪੀਰੀ ਦੇ ਤੇਗਾ ਕਿਹਾ ਜਾਏਗਾ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਪਹਿਨਾਉਂਦੇ ਨੇ, ਇਉਂ ਜਾਣੋ ਕਿ ਗੁਰਦਾ ਗੱਦੀ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਭਾਏਮਾਨ ਹੁੰਦੇ ਨੇ, ਬਿਰਾਜਮਾਨ ਹੁੰਦੇ ਨੇ। ਇਤਿਹਾਸ ਦੇ ਉਸ ਪੰਨੇ ਦੀ ਕਹਾਣੀ, ਤਰਲੋਚਨ ਸਿੰਘ ਪਮਰਦੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿੜਾ ਪਿੰਡ ਗਿੱਦੜ ਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ, ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਬੀਲਾ, ਆਪ ਸੰਗਤ ਦੇ ਸਨਮੁਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੁੰਦੇ ਨੇ, ਉਸ ਸਮੇਂ ਦੇ ਜ਼ਿਕਰ ਦਾ ਖੁਲਾਸਾ ਇਉਂ ਕਰ ਲਿਆ।

0: ਜੋ ਇਸ ਨਾਲ ਟਕਰਾਵੇਗਾ ਮਿੱਟੀ ਮਿਲ ਜਾਵੇਗਾ, ਜੋ ਇਸ ਨਾਲ ਟਕਰਾਵੇਗਾ ਮਿੱਟੀ ਮਿਲ ਜਾਵੇਗਾ।
1: ਇਸ ਦੀ ਤਾਕਤ ਖਾਕ ਮਿਲਾ ਹੁਸ਼ਾਨ ਅਮੀਰੀ ਦੀ, ਇਸ ਦੀ ਤਾਕਤ ਖਾਕ ਮਿਲਾ ਹੁਸ਼ਾਨ ਅਮੀਰੀ ਦੀ, ਸਤਿਗੁਰ ਤੇ

ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਗੱਦੀ ਉੱਤੇ ਸਭਾਏਮਾਨ ਨੇ ਤੇ ਹਰ ਰੋਜ਼ ਸੰਗਤਾਂ ਸਤਿਗੁਰੂ ਮਹਾਰਾਜ ਦੇ ਚਰਨ ਪਰਸਦੀਆਂ ਨੇ ਕਿਉਂਕਿ ਸਮਾਂ ਗਿਣਵਾਂ ਮਿਣਵਾਂ ਮੈਂ ਇੱਕ ਕਵਿਤਾ ਕਹਿ ਕੇ ਇਤਿਹਾਸੇ ਤੇ ਮੈਂ ਦਾਅਵਾ ਨਹੀਂ ਕਰਦਾ ਕਿ ਆਪਣੇ ਨਹੀਂ ਸੁਣਿਆ ਬਹੁਤ ਘੱਟ ਸੁਣਿਆ ਹੋਵੇਗਾ ਇਹਦੇ ਵਿੱਚੋਂ ਅਰਦਾਸ ਦੀ ਸ਼ਕਤੀ ਜਿਹੜਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਘਟਨਾ ਹੈ ਆਗਰੇ ਦੀ ਆਪ ਜੀ ਨੂੰ ਗਿਆਤ ਹੋਏਗੀ ਕਿ ਪਹਿਲਾਂ ਜਿਹੜਾ ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਦੇ ਮਹਾਰਾਜ ਨੂੰ ਤਸੀਹੇ ਦੇ ਕੇ ਸ਼ਹੀਦ ਕਰਦਾ ਫਿਰ ਜਦੋਂ ਉਹਨੂੰ ਅਸਲੀਅਤ ਦਾ ਪਤਾ ਲੱਗਦਾ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਨੇੜਤਾ ਬਣਾਉਂਦਾ ਹੈ ਇਹ ਨੇੜਤਾ ਬਣਾਉਣ ਵਿੱਚ ਸਾਈਵੀਂ ਅਮੀਰ ਆਪਣਾ ਇੱਕ ਰੋਲ ਅਦਾ ਕਰਦਾ ਸਾਈਵੀਂ ਅਮੀਰ ਦੀ ਪ੍ਰੇਰਨਾ ਹੈ ਬਾਦਸ਼ਾਹ ਜਹਾਂਗੀਰ ਤੂੰ ਬਹੁਤ ਗਲਤ ਕੀਤਾ ਮਹਾਰਾਜ ਦਾ ਦਿੱਲੀ ਜਾਣਾ ਬਾਦਸ਼ਾਹ ਜਹਾਂਗੀਰ ਨਾਲ ਨੇੜਤਾ ਪੈਦਾ ਹੋਣੀ ਤੇ ਫਿਰ ਜਿਹੜੇ ਗਵਾਲੀਅਰ ਦੇ ਕਿਲੇ ਵਿੱਚ ਮਹਾਰਾਜ ਨੂੰ ਜਦੋਂ ਭੇਜਿਆ ਗਿਆ ਨਾ ਤੇ ਉਦੋਂ ਬਾਦਸ਼ਾਹ ਜਹਾਂਗੀਰ ਪਹਿਲਾਂ ਨਾਲ ਨਾਲ ਜਾ ਰਿਹਾ ਆਗਰੇ ਵਿੱਚ ਜਦੋਂ ਇੱਕ ਘਾਹੀ ਵਾਲੀ ਘਟਨਾ ਤੁਸੀਂ ਪੜ੍ਹੀ ਹੋਵੇਗੀ ਉੱਥੋਂ ਦੀ ਇਹ ਘਟਨਾ ਹੈ ਜਿਹੜੀ ਮੈਂ ਸੁਣਾਉਣ ਲੱਗਾ ਜਦੋਂ ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਸੀ ਤੇ ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਘਾਹੀ ਸਿੱਖ ਜਦੋਂ ਆ ਕੇ ਇੱਕ ਪੈਸੇ ਦਾ ਮੱਥਾ ਟੇਕਦਾ ਤੇ ਮੁਕਤੀ ਮੰਗਦਾ ਬਾਦਸ਼ਾਹ ਜਹਾਂਗੀਰ ਕੋਲੋਂ ਇਹ ਉਸੇ ਥਾਂ ਦੀ ਘਟਨਾ ਹੈ ਤੇ ਇਹਦੇ ਵਿੱਚੋਂ ਅੱਜ ਦੇ ਸਮਾਜਿਕ ਵਰਤਾਰੇ ਵਿੱਚੋਂ ਸਾਨੂੰ ਕੁਝ ਸਿੱਖਣ ਵਾਸਤੇ ਮਿਲ ਸਕਦਾ ਹੈ ਆਗਰੇ ਵਿੱਚ ਇੱਕ ਬੱਚੀ ਵਿਆਹੀ ਹੈ ਜਿਹੜੀ ਸਿੱਖਾਂ ਦੀ ਬੱਚੀ ਹੈ ਜਿਨ੍ਹਾਂ ਦੇ ਘਰ ਵਿੱਚ ਜਿਹਦੇ ਮਾਪਿਆਂ ਦੇ ਘਰ ਵਿੱਚ ਸਿੱਖੀ ਹੈ ਲੇਕਿਨ ਉਹ ਗੈਰ ਸਿੱਖਾਂ ਦੀ ਵਿਆਹੀ ਗਈ ਇਹ ਸਵਾਲ ਹੈ ਸਾਡਾ ਬਹੁਤ ਵੱਡਾ ਕਿ ਜਿਹੜਾ ਅੰਮ੍ਰਿਤਧਾਰੀ ਪਰਿਵਾਰ ਹੈ ਕੀ ਉਹ ਆਪਣੇ ਪਰਿਵਾਰ ਦੀ ਬੱਚੀ ਨੂੰ ਜੇ ਕਿਸੇ ਦੂਜੇ ਪਰਿਵਾਰ ਵਿੱਚ ਵਿਆਹੁਣ ਕੀ ਉਹ ਪਰਿਵਾਰ ਅੰਮ੍ਰਿਤਧਾਰੀ ਹੋਣਾ ਚਾਹੀਦਾ ਜਾਂ ਕਿਸੇ ਕਲੀਨ ਸ਼ੇਵ ਬੱਚੇ ਨਾਲ ਵਿਆਹ ਦੇਣਾ ਆਪਣੀ ਬੱਚੀ ਨੂੰ ਹੁਣ ਬਾਹਰੋਂ ਤੇ ਪਤਾ ਨਹੀਂ ਲੱਗਦਾ ਬੰਦਾ ਪਤਾ ਨਹੀਂ ਕਿਹੜੇ ਧਰਮ ਨੂੰ ਮੰਨਦਾ ਇਹ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਜਦੋਂ ਕਿਸੇ ਪਰਿਵਾਰ ਦੇ ਬੱਚੇ ਵੱਡੇ ਹੁੰਦੇ ਨੇ ਮੁੰਡਾ ਗੱਭਰੂ ਹੁੰਦਾ ਹੈ ਧੀ ਮੁਟਿਆਰ ਹੁੰਦੀ ਹੈ ਮਾਪਿਆਂ ਨੂੰ ਚਿੰਤਾ ਹੁੰਦੀ ਹੈ ਕਿ ਇਹਨਾਂ ਦਾ ਸੰਯੋਗ ਪ੍ਰਗਟ ਹੋ ਜਾਏ ਬੇਟਾ ਚੰਗੇ ਘਰ ਵਿੱਚ ਵਿਆਹਿਆ ਜਾਏ ਚੰਗੇ ਖਾਨਦਾਨ ਘਰ ਦੀ ਲੜਕੀ ਸਾਡੇ ਘਰ ਵਿੱਚ ਨੂੰਹ ਰਾਣੀ ਬਣ ਕੇ ਆ ਜਾਏ ਤੇ ਬੇਟੀ ਵਾਸਤੇ ਚੰਗਾ ਦਾਬਾਦ ਮਿਲ ਜਾਏ ਇੱਕ ਤੇ ਹੈ ਸੰਯੋਗ ਜਿਹੜਾ ਧੁਰ ਤੋਂ ਲਿਖਿਆ ਜਾਂਦਾ ਵਾਹਿਗੁਰੂ ਵੱਲੋਂ ਇੱਕ ਹੈ ਮਨੁੱਖੀ ਅਕਲ ਸੰਯੋਗ ਤੇ ਆਪਣੇ ਆਪ ਵਿੱਚ ਬਹੁਤ ਚੀਜ਼ਾਂ ਸਾਡੇ ਸਾਹਮਣੇ ਸਪਸ਼ਟ ਕਰ ਦਿੰਦਾ ਲੇਕਿਨ ਹਰ ਮਨੁੱਖ ਆਪਣੀ ਅਕਲ ਵਰਤਦਾ ਕੌਣ ਨਹੀਂ ਵਰਤਦਾ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਅਨੇਕਾਂ ਮੁਸ਼ਕਲਾਂ ਜਦੋਂ ਬੇਟੀ ਵਿਆਹੁਣੀ ਹੈ ਕਿਹੋ ਜਿਹਾ ਘਰ ਹੋਵੇ ਹੁਣ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਜੇ ਤੁਹਾਡੀ ਬੇਟੀ ਕਿਸੇ ਦੂਜੇ ਧਰਮ ਨੂੰ ਮੰਨਣ ਵਾਲਿਆਂ ਦੇ ਘਰ ਵਿੱਚ ਚਲੀ ਜਾਏ ਕਿਉਂਕਿ ਧਰਮ ਵਿੱਚ ਮਨੁੱਖ ਦਾ ਅਕੀਦਾ ਹੁੰਦਾ ਧਰਮ ਵਿੱਚ ਮਨੁੱਖ ਦਾ ਵਿਸ਼ਵਾਸ ਹੁੰਦਾ ਮਨੁੱਖ ਕਹਿੰਦਾ ਮੈਂ ਆਪਣੇ ਧਰਮ ਵਿੱਚ ਪਰਪੱਕ ਰਵਾਂ ਮਨੁੱਖ ਆਪਣੇ ਧਰਮ ਦੇ ਉਲਟ ਜਾ ਕੇ ਕੁਝ ਕਰਨਾ ਨਹੀਂ ਚਾਹੁੰਦਾ ਮਨੁੱਖੀ ਮਨ ਹੈ ਹੁਣ ਇੱਥੇ ਤੇ ਅਸੀਂ ਆਪਣੇ ਸਿੱਖ ਪਰਿਵਾਰਾਂ ਵਿੱਚ ਰਿਸ਼ਤੇ ਕਰਕੇ ਵੀ ਜਦੋਂ ਵੇਖਦੇ ਹਾਂ ਇੱਕ ਬਹੁਤ ਵੱਡੀ ਚੁਣੌਤੀ ਹੈ ਕੈਨੇਡਾ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਤੇ ਇੰਗਲੈਂਡ ਦੀ ਧਰਤੀ ਤੇ ਉਹ ਹੈ ਕਿ ਸਾਡੇ ਬੱਚਿਆਂ ਦਾ ਵਿਆਹ ਹੁੰਦਾ ਅਸੀਂ ਬਹੁਤ ਖਰਚਾ ਕਰਦੇ ਹਾਂ ਲੇਕਿਨ ਬਹੁਤ ਛੇਤੀ ਉਹਨਾਂ ਵਿੱਚ ਅਣਬਣ ਹੋ ਜਾਂਦੇ ਜੇ ਮੈਂ ਤੁਹਾਨੂੰ ਕੈਨੇਡਾ ਦੇ ਗੁਰਦੁਆਰਾ ਸਾਹਿਬ ਦਾ ਡਾਟਾ ਸੁਣਾਵਾਂ ਅੰਕੜਾ ਸੁਣਾਵਾਂ ਤੁਸੀਂ ਹੈਰਾਨ ਵੀ ਹੋਵੋਗੇ ਤੇ ਉਦਾਸ ਵੀ ਹੋਵੋਗੇ ਕਿਉਂਕਿ ਕੈਨੇਡਾ ਵਿੱਚ ਡਾਈਵੋਰਸ ਰੇਟ ਬਹੁਤ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਸ਼ਗਨਾਂ ਨਾਲ ਵਿਆਹ ਕੀਤਾ ਜਾਂਦਾ ਪਤਾ ਹੀ ਨਹੀਂ ਲੱਗਦਾ ਜਦੋਂ ਰਿਸ਼ਤੇ ਤੜਕ ਜਾਂਦੇ ਨੇ ਕਿਉਂ ਤੜਕ ਜਾਂਦੇ ਨੇ ਉਹਦੇ ਕੋਈ ਕਾਰਨ ਤੇ ਹੋਣਗੇ ਨਾ ਮੈਂ ਵਿਸਾਰ ਵਿੱਚ ਨਹੀਂ ਜਾਣਾ ਕਿਉਂਕਿ ਕਵਿਤਾ ਵੀ ਕਹਾਉਣੀ ਹੈ ਲੇਕਿਨ ਟੂਕ ਮਾਤਰ ਇਸ਼ਾਰਾ ਕਰਕੇ ਗੱਲ ਨੂੰ ਸਮਝਣ ਦਾ ਤੇ ਸਮਝਾਉਣ ਦਾ ਯਤਨ ਕਰਨ ਲੱਗਾ ਕੈਨੇਡਾ ਦੀਆਂ ਕੁਝ ਸੰਸਥਾਵਾਂ ਨੇ ਇਹਦਾ ਸਰਵੇਖਣ ਕੀਤਾ ਸਰਵੇ ਕੀਤਾ ਸਾਡੇ ਵਿਆਹ ਕਾਮਯਾਬ ਕਿਉਂ ਨਹੀਂ ਤੇ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਚੁਣਿਆ ਤੇ ਉਸ ਗੁਰਦੁਆਰਾ ਸਾਹਿਬ ਵਿੱਚ ਵੇਖਿਆ ਕਿ ਇੱਕ ਸਾਲ ਵਿੱਚ ਕਿੰਨੇ ਵਿਆਹ ਹੋਏ ਉਹ ਵਿਆਹਾਂ ਦੀ ਗਿਣਤੀ ਸੀ 70 ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਸਾਲ ਵਿੱਚ 70 ਵਿਆਹ ਹੋਏ
ਤੇ ਇੱਕ ਸਾਲ ਬਾਅਦ ਜਦੋਂ ਉਹਨਾਂ ਨੇ ਲੇਖਾ ਜੋਖਾ ਕੀਤਾ ਵੀ ਇਸ ਵਿਆਹਾਂ ਵਿੱਚੋਂ ਕਿੰਨੇ ਵਿਆਹ ਕਾਮਯਾਬ ਹੋਏ, ਉਦਾਸ ਕਰਨ ਵਾਲੀ ਖਬਰ ਹੈ, ਉਹਨਾਂ ਵਿੱਚੋਂ 38 ਦਾ 38 ਡਾਈਵੋਰਸ ਹੋ ਗਿਆ ਇੱਕ ਸਾਲ ਦੇ ਵਿੱਚ ਵਿੱਚ। ਕਿਉਂ ਨਹੀਂ ਬੱਚੇ ਇੱਥੇ ਵਿਆਹ ਕਰਾਉਂਦੇ ਸਾਡੇ? 40-40 42-42 ਸਾਲਾਂ ਦੇ ਬੱਚੇ ਹੋ ਜਾਂਦੇ ਨੇ, ਮੁੰਡਾ ਕਹਿੰਦਾ ਨਹੀਂ ਕਰਾਉਣੀ ਸ਼ਾਦੀ, ਬੇਟੀ ਕਹਿੰਦੀ ਹੈ ਨਹੀਂ ਕਰਾਉਣਾ ਵਿਆਹ, ਕਿਉਂ ਨਹੀਂ ਕਰਾਉਂਦੇ? ਆ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਭਾਈਚਾਰੇ ਵਿੱਚ, ਮੁੰਡੇ ਦੇ ਫਰੈਂਡਾਂ ਵਿੱਚ, ਕੁੜੀ ਦੀਆਂ ਸਹੇਲੀਆਂ ਵਿੱਚ ਵਿਆਹ ਹੋਣ ਤੋਂ ਬਾਅਦ ਜਦੋਂ ਡਿਵੋਰਸ ਹੁੰਦਾ ਇਹਨਾਂ, ਤੇ ਉਹ ਕਹਿੰਦੇ ਨੇ ਵੀ ਜੇ ਇਹੀ ਕੁਝ ਹੋਣਾ ਤੇ ਕਰਨਾ ਕਾਹਨੂੰ ਹੈ, ਜੇ ਡਿਵੋਰਸ ਹੋਣਾ ਹੈ ਤੇ ਕਰਨਾ ਕਿਉਂ ਹੈ? ਇੱਥੇ ਮੈਂ ਕੁਐਸਚਨ ਮਾਰਕ ਪਾਉਣਾ, ਸਵਾਲੀਆ ਫਿਕਰ ਬਣਾ ਦਿਆਂ, ਕੌਣ ਮਾਪਾ ਚਾਹੁੰਦਾ ਐਸਾ ਹੋ ਜਾਏ? ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਿੱਚੋਂ ਹੈ। ਮੈਂ ਗੱਲ ਤਾਂ ਜੋੜੀ ਹੈ ਕਿਉਂਕਿ ਅੱਜ ਵੀ ਸਾਡੇ ਸਾਹਮਣੇ ਚੈਲੰਜ ਨੇ। ਜੇ ਅੰਮ੍ਰਿਤਧਾਰੀ ਬੱਚੀ ਹੈ ਜਿਹੜੀ, ਜਾਂ ਜਿਹਦਾ ਪਰਿਵਾਰ ਅੰਮ੍ਰਿਤਧਾਰੀ ਹੈ, ਉਸ ਬੱਚੀ ਨੂੰ ਕਿਸ ਘਰ ਵਿੱਚ ਵਿਆਹਿਆ ਜਾਏ, ਕਿਹੋ ਜਿਹਾ ਉਹਦਾ ਘਰ ਵਾਲਾ ਕਿਹੋ ਜਿਹਾ ਲੱਭਿਆ ਜਾਏ, ਜਾਂ ਬੇਟਾ ਅੰਮ੍ਰਿਤਧਾਰੀ ਹੈ ਉਹਦੇ ਵਾਸਤੇ ਸਾਡੀ ਨੂੰਹ ਰਾਣੀ ਕਿਹੋ ਜਿਹੀ ਹੋਵੇ, ਕੀ ਅੰਮ੍ਰਿਤਧਾਰੀ ਹੋਵੇ? ਹੁਣ ਇਹਨੂੰ ਜਦੋਂ ਦੇਖੋਗੇ, ਇਹ ਦੋਨੋਂ ਪੱਖੇ, ਦੋਨਾਂ ਪੱਖਾਂ ਤੋਂ ਇੱਕ ਆਪਣਾ ਪ੍ਰਭਾਵ ਪਾਉਂਦਾ। ਜੇ ਬੱਚੀ ਅੰਮ੍ਰਿਤਧਾਰੀ ਹੈ, ਗੈਰ ਅੰਮ੍ਰਿਤਧਾਰੀਆਂ ਦੀ ਵਿਆਹੀ ਗਈ, ਤੇ ਐਸਾ ਹੋ ਸਕਦਾ ਕਿ ਬੱਚੀ ਨੂੰ ਦੇਖ ਕੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਬਣ ਜਾਏ, ਇਹ ਸੰਭਵ ਹੈ, ਬੱਚੀ ਦੇ ਜੀਵਨ ਦਾ ਪ੍ਰਭਾਵ ਪੈ ਜਾਏ। ਪਰ ਇਹ ਵੀ ਹੋ ਸਕਦਾ ਕਿ ਉਹ ਬੱਚੀ ਆਪ ਵੀ ਪਤਿਤ ਹੋ ਜਾਏ, ਉਹ ਉਹਨਾਂ ਦਾ ਪ੍ਰਭਾਵ ਕਬੂਲ ਲਵੇ। ਹੁਣ ਇਹ ਬੱਚੀ ਜਿਹੜੀ ਮੈਂ ਗੱਲ ਤੋਰੀ ਸੀ, ਇਹ ਤੇ ਬੜੀ ਵਿਆਖਿਆ ਮੰਗਦੀ ਹੈ, ਕਿਉਂਕਿ 12:30 ਤੱਕ ਸਾਡਾ ਵਕਤ ਹੈ। ਮੈਂ ਨਹੀਂ ਚਾਹੁੰਦਾ, ਵੈਸੇ ਤੇ 12:20 ਤੱਕ ਸੀ, ਲੇਕਿਨ ਸਕੱਤਰ ਸਾਹਿਬ ਕਹਿ ਗਿਆ ਤੁਹਾਨੂੰ ਟਾਈਮ ਲੇਟ ਮਿਲਿਆ, ਇਸ ਕਰਕੇ 10 ਮਿੰਟ ਅੱਗੇ ਚਲ ਜਾਣਾ। ਮੈਂ ਕਵਿਤਾ ਵੀ ਕਹਾਉਣੀ ਹੈ, ਪੂਰੇ ਪ੍ਰਕਰਨ ਨੂੰ ਮੈਂ ਇੱਕੋ ਕਵਿਤਾ ਵਿੱਚ ਸਮੇਟਣ ਲੱਗਾ। ਬੱਚੀ ਗੁਰਸਿੱਖਾਂ ਦੀ ਹੈ, ਲੇਕਿਨ ਗੈਰ ਸਿੱਖਾਂ ਦੀ ਵਿਆਹੀ ਗਈ। ਆਗਰੇ ਦੀ ਘਟਨਾ। ਹੁਣ ਪਰਿਵਾਰ ਅਮੀਰ ਹੈ, ਸੁੱਖ ਸਹੂਲਤਾਂ ਸਾਰੀਆਂ ਨੇ, ਲੇਕਿਨ ਪਰਿਵਾਰ ਨੇ ਆਪਣੀ ਉਸ ਆਈ ਸੱਜ ਵਿਆਹੀ ਬਹੁਤੀ ਨੂੰ ਕਹਿ ਦੇਵਾਂ, ਨੂੰਹ ਰਾਣੀ ਨੂੰ ਕਹਿ ਦੇਵਾਂ, ਇੱਕ ਗੱਲ ਕਹਿ ਦਿੱਤੀ ਵੀ ਤੂੰ ਗੁਰੂ ਦਾ ਨਾਂ ਨਹੀਂ ਲੈਣਾ, ਤੂੰ ਗੁਰੂ ਦਾ ਨਾਂ ਨਹੀਂ ਲੈਣਾ। ਹੁਣ ਜਿਹੜੀ ਬੱਚੀ ਮਾਪਿਆਂ ਦੀ ਪ੍ਰੇਰਨਾ ਦੇ ਨਾਲ ਗੁਰੂ ਦਾ ਨਾਮ ਜਪਦੀ ਹੈ, ਬਾਣੀ ਪੜ੍ਹਦੀ ਹੈ, ਉਹਨੂੰ ਕਹਿ ਦਿੱਤਾ ਤੂੰ ਬਾਣੀ ਨਹੀਂ ਪੜ੍ਹਨੀ, ਤੇਰੀ ਜ਼ਬਾਨ ਵਿੱਚੋਂ ਗੁਰੂ ਦਾ ਸ਼ਬਦ ਨਹੀਂ ਨਿਕਲਣਾ ਚਾਹੀਦਾ। ਹੁਣ ਕੁੜੀਆਂ ਜਾਣਦੀਆਂ ਨੇ ਕਿ ਸਹੁਰੇ ਘਰ ਵਿੱਚ ਜਾ ਕੇ ਉਹਨਾਂ ਦੀ ਪੁੱਗਦੀ ਨਹੀਂ ਹੁੰਦੀ, ਉਹਨਾਂ ਦੀ ਮਰਜ਼ੀ ਨਹੀਂ ਹੁੰਦੀ। ਅੱਜ ਤੇ ਯੁੱਗ ਬਦਲ ਗਿਆ, ਲੇਕਿਨ ਅਸੀਂ ਉਸ ਯੁੱਗ ਵਿੱਚੋਂ ਨਿਕਲੇ ਹਾਂ ਜਿੱਥੇ ਕੁੜੀਆਂ ਵਿਚਾਰੀਆਂ, ਉਹਨਾਂ ਦੀ ਕੀ ਪਹੁੰਚ ਸੀ? ਉਹ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਸੀ ਕਰ ਸਕਦੀਆਂ। ਤੁਸੀਂ ਅੱਜ ਦੇ ਸੰਦਰਭ ਵਿੱਚ ਰੱਖ ਕੇ ਨਾ ਇਹ ਗੱਲ ਨੂੰ ਵੇਖੋ। ਵੈਸੇ ਤੇ ਔਰਤ ਨੂੰ ਹਮੇਸ਼ਾ ਤੋਂ ਮੁੜ ਤੋਂ ਲੈ ਕੇ ਗੁਲਾਮ ਬਣਾਉਣ ਦਾ ਹੀ ਯਤਨ ਹੋਇਆ। ਖੈਰ, ਮੇਰੀ ਗੱਲ ਨਿਬੇਰੀ ਨਾ ਹੋ ਜਾਏ। ਸੰਗਤ ਵਿੱਚ ਪੰਜਾਬ ਦੇ ਸ਼੍ਰੋਮਣੀ ਢਾਡੀਆਂ ਵਿੱਚੋਂ ਜਿਹੜੇ ਲੰਮੇ ਸਮੇਂ ਤੋਂ ਤੁਹਾਡੇ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਸਨ, ਬੀਬੀ ਬੀਰਪਾਲ ਕੌਰ ਸਮਾਲਸਰ ਵਾਲੇ ਆਪਣੇ ਜੱਥੇ ਸਮੇਤ ਬੈਠੇ ਨੇ, ਉਹਨਾਂ ਦੇ ਨਾਲ ਦੋਨੋਂ ਉਹਨਾਂ ਦੀਆਂ ਸਾਥਣਾਂ ਨੇ ਜਿਹੜੀਆਂ ਸਹਿਯੋਗੀ, ਬਹੁਤ ਸਾਊ ਬੱਚੀਆਂ ਨੇ, ਅਤੇ ਨਾਲ ਸਰੰਗੀ ਵਾਦਕ ਭਾਈ ਗੁਰਪ੍ਰੀਤ ਸਿੰਘ ਪਮਾਲ, ਸਮੁੱਚਾ ਜਥਾ ਬੈਠਿਆ ਜਿਉਂ ਆਇਆ, ਨਹੀਂ ਤੇ ਜਥਾ ਜਥੇ ਨੂੰ ਸੁਣਦਾ ਨਹੀਂ ਹੁੰਦਾ। ਖੈਰ, ਮੈਂ ਗੱਲ ਲੰਬੀ ਕਰਨ ਲੱਗਾ, ਧੰਨਵਾਦ ਕਰਦਾ ਹਾਂ। ਅਤੇ ਗੱਲ ਮੈਂ ਜਿਹੜੀ ਆਪ ਜੀ ਨਾਲ ਸਾਂਝੀ ਕਰ ਰਿਹਾ ਸੀ, ਕਹਿ ਦਿੱਤਾ ਗਿਆ ਕਿ ਤੇਰੀ ਜ਼ਬਾਨ ਵਿੱਚੋਂ ਗੁਰੂ ਸ਼ਬਦ ਨਹੀਂ ਨਿਕਲਣਾ ਚਾਹੀਦਾ, ਜੋ ਪਹਿਨਣਾ ਪਹਿਨ, ਜੋ ਹੰਡਾਉਣਾ ਹੰਡਾ, ਜੋ ਖਾਣਾ ਖਾ, ਲੇਕਿਨ ਗੁਰੂ ਨਹੀਂ ਕਹਿਣਾ। ਹੁਣ ਉਹ ਬੱਚੀ ਤੇ ਕੀ ਬੀਤਦੀ ਹੈ, ਉਹ ਬੱਚੀ ਕੀ ਕਰੇ? ਕੋਈ ਬੰਦਾ ਹਰ ਰੋਜ਼ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਜਪਜੀ ਸਾਹਿਬ ਦਾ ਪਾਠ ਕਰਦਾ, ਤੇ ਉਹਨੂੰ ਕਹੇ ਵੀ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ, ਤੁਸੀਂ ਮੇਰੇ ਨਾਲ ਸਹਿਮਤ ਹੋ ਜਾਓਗੇ, ਨਾ ਉਹਨੂੰ ਰੋਟੀ ਚੰਗੀ ਲੱਗੇਗੀ, ਨਾ ਉਹਨੂੰ ਪਾਣੀ ਚੰਗਾ ਲੱਗੇਗਾ। ਮੇਰਾ ਤੇ ਅੱਜ ਨਿਤਨੇਮ ਨਹੀਂ ਹੋਇਆ, ਮੈਨੂੰ ਤੇ ਬਾਣੀ ਨਹੀਂ ਪੜ੍ਹਨ ਦਿੱਤੀ ਗਈ। ਜਿਹੜੇ ਨਿਤਨੇਮੀ ਹੋ, ਮੇਰੀ ਗੱਲ ਨੂੰ ਜ਼ਿਆਦਾ ਮਹਿਸੂਸ ਕਰੋਗੇ। ਜਿਸ ਦਿਨ ਕਦੇ ਅੜਿੱਕਾ ਪੈ ਜਾਏ, ਪਾਠ ਨਾ ਹੋਵੇ, ਤੁਹਾਡਾ ਪ੍ਰਸ਼ਾਦਾ ਛਕਣ ਨੂੰ ਮਨ ਨਹੀਂ ਕਰਦਾ, ਕਿਉਂਕਿ ਜੀਵਨ ਬਣ ਗਿਆ ਗੁਰੂ ਦੇ ਨਾਲ, ਜੁੜ ਗਿਆ।
ਹੁਣ ਬੱਚੀ ਤੇ ਪਾਬੰਦੀ ਲਾ ਦਿੱਤੀ। ਗੱਲਾਂ ਚੱਲਦੀਆਂ ਨੇ ਕਿ ਹੁਣ ਤੂੰ ਆਪਣੀ ਜ਼ਬਾਨ ਵਿੱਚੋਂ ਗੁਰੂ ਦਾ ਨਾਂ ਨਹੀਂ ਲੈਣਾ। ਇਤਫਾਕ ਐਸਾ ਬਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਆਗਰੇ ਵਿੱਚ ਪਹੁੰਚੇ ਜਦੋਂ ਗਵਾਲੀਅਰ ਨੂੰ ਭੇਜੇ ਜਾ ਰਹੇ ਨੇ। ਆਗਰੇ ਵਿੱਚ ਗੁਰੂ ਸਾਹਿਬ ਦੇ ਸਥਾਨ ਨੇ, ਯਾਦਗਾਰੀ ਸਥਾਨ, ਸ਼ਾਇਦ ਤੁਸੀਂ ਦਰਸ਼ਨ ਕੀਤੇ ਹੋਣ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਵਾਹਿਮਾਨ ਨੇ ਤੇ ਉਹ ਬੱਚੀ ਨੇ ਆਪਣੇ ਮਨ ਕਰਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰਾ ਸਹੁਰਾ ਪਰਿਵਾਰ ਮੈਨੂੰ ਤੁਹਾਡਾ ਨਾਂ ਨਹੀਂ ਲੈਣ ਦਿੰਦਾ, ਮੇਰੀ ਜ਼ਬਾਨ ਵਿੱਚੋਂ ਗੁਰੂ ਸ਼ਬਦ ਕਹਿਣ 'ਤੇ ਇਹਨਾਂ ਨੇ ਪਾਬੰਦੀ ਲਾ ਦਿੱਤੀ ਹੈ। ਮਹਾਰਾਜ ਮੈਂ ਆਪ ਜੀ ਦਾ ਦੀਦਾਰ ਕਰਨਾ ਚਾਹੁੰਦੀ ਹਾਂ, ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ, ਪਰ ਪਰਿਵਾਰ ਵੱਲੋਂ ਮੈਨੂੰ ਆਗਿਆ ਨਹੀਂ, ਮੈਂ ਆ ਨਹੀਂ ਸਕਦੀ। ਮੈਨੂੰ ਪਤਾ ਕਿ ਆਪ ਜੀ ਆਗਰੇ ਵਿੱਚ ਆਏ ਹੋ, ਪਰ ਮੈਂ ਜਾ ਨਹੀਂ ਸਕਦੀ। ਜਿਹੜਾ ਪਰਿਵਾਰ ਮੈਨੂੰ ਨਾਂ ਨਹੀਂ ਲੈਣ ਦਿੰਦਾ, ਮੈਨੂੰ ਕਿਵੇਂ ਆਉਣ ਦੇਵੇਗਾ ਤੁਹਾਡੇ ਚਰਨਾਂ ਵਿੱਚ? ਹੁਣ ਮਨ ਕਰਕੇ ਅਰਦਾਸ ਕੀਤੀ, ਹੱਥ ਨਹੀਂ ਸੀ ਜੋੜ ਸਕਦੀ, ਪਰਿਵਾਰ ਵੱਲੋਂ ਮਨਾਹੀ, ਜ਼ਬਾਨ ਵਿੱਚੋਂ ਬੋਲ ਕੇ ਅਰਦਾਸ ਨਹੀਂ ਕਰ ਸਕਦੀ, ਮਨ ਵਿੱਚੋਂ ਅਰਦਾਸ ਕੀਤੀ। ਤੇ ਘਰੇਲੂ ਕੰਮ ਨਿਪਟਾ ਕੇ, ਐਸਾ ਵੀ ਹੈ ਕਿ ਇਸ਼ਨਾਨ ਕਰਕੇ ਬਸਤਰ ਸੁੱਕਣੇ ਪਾਉਣ ਵਾਸਤੇ ਮੰਜਿਆਂ ਦੇ ਉੱਤੇ, ਉਦੋਂ ਮੰਜਿਆਂ ਨੂੰ ਟੇਢੇ ਕਰਕੇ ਬਸਤਰ ਸੁਕਾ ਲਏ ਜਾਂਦੇ ਸਨ, ਕੋਠੇ ਦੀ ਛੱਤ ਉੱਤੇ ਹੀ ਛਕਾਏ ਜਾਂਦੇ ਸਨ, ਆਮ ਤੌਰ 'ਤੇ ਵੱਡੇ ਵੱਡੇ ਵਿਹੜਿਆਂ ਵਾਲੇ ਘਰ ਨਹੀਂ ਸਨ। ਉਹ ਬੱਚੀ ਮਨ ਕਰਕੇ ਅਰਦਾਸ ਕਰਕੇ ਇਸ਼ਨਾਨ ਕਰਨ ਤੋਂ ਬਾਅਦ ਕੱਪੜੇ ਧੋ ਕੇ ਕੋਠੇ 'ਤੇ ਚੜ੍ਹੀ ਬਸਤਰ ਸੁੱਕਣੇ ਪਾਉਣ ਵਾਸਤੇ, ਦੂਜੇ ਬੰਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਦੋਂ ਬੱਚੀ ਨੇ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਪਹੁੰਚ ਗਈ। ਸਿੱਖਾਂ ਨੂੰ ਕਹਿੰਦੇ ਨੇ, ਲਿਆਓ ਭਾਈ ਘੋੜੇ, ਅਸੀਂ ਜਲਦੀ ਨਾਲ ਜਾਣਾ ਹੈ। ਸਿੱਖ ਹੈਰਾਨ ਮਹਾਰਾਜ ਤੇ ਚੌਂਕੜਾ ਮਾਰ ਕੇ ਬੈਠੇ ਸਨ। ਸਿੱਖਾਂ ਨੇ ਹੁਕਮ ਦੀ ਤਾਮੀਲ ਕੀਤੀ, ਮਹਾਰਾਜ ਵਾਸਤੇ ਘੋੜਾ ਲਿਆਂਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਆਗਰੇ ਵੱਲ ਨੂੰ ਚੱਲ ਪਏ ਤੇ ਉਸ ਗਲੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਨੇ ਜਿਸ ਗਲੀ ਵਿੱਚ ਉਸ ਲੜਕੀ ਦਾ ਘਰ ਹੈ। ਕੋਠੇ ਦੀ ਛੱਤ ਉੱਤੇ ਹੈ ਬੱਚੀ, ਅਰਦਾਸ ਦੀ ਤਾਕਤ। ਮਹਾਰਾਜ ਜਦੋਂ ਘੋੜੇ ਤੇ ਸਵਾਰ ਹੋ ਕੇ ਉਸ ਗਲੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਵਾਜ਼ ਮਾਰ ਕੇ ਕਹਿੰਦੇ ਨੇ, ਧੀਏ ਤੂੰ ਯਾਦ ਕਰਦੀ ਸੀ, ਅਸੀਂ ਆ ਗਏ ਹਾਂ। ਦੇਖੋ ਅਰਦਾਸ ਦੀ ਤਾਕਤ, ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਬੇਟੀ ਤੂੰ ਯਾਦ ਕਰਦੀ ਸੀ, ਅਸੀਂ ਆ ਗਏ ਹਾਂ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਉੱਚੀ ਆਵਾਜ਼ ਨਾਲ, ਜਿਵੇਂ ਉਹ ਬੱਚੀ ਨੂੰ ਮੁਖਾਤਬ ਹੋ ਕੇ ਕੁਝ ਕਹਿ ਰਹੇ ਨੇ, ਮੇਰੇ ਦੀਵਾਨ ਦੀ ਆਖਰੀ ਕਵਿਤਾ ਆਪ ਜੀ ਦੀ ਸੇਵਾ ਵਿੱਚ ਇਉਂ ਕਹੀ ਜਾ ਰਹੀ ਹੈ।

0: ਇਹ ਹੈ ਸਤਿਗੁਰੂ ਮਹਾਰਾਜ ਦੀ ਅੰਤਰ ਜਮਤਾ ਅਤੇ ਸਿੱਖ ਦੀ ਅਰਦਾਸ ਦਾ ਇੱਕ ਇਤਿਹਾਸਕ ਵਿਵਰਣ। ਇਹਨੇ ਸ਼ਬਦ ਪ੍ਰਵਾਨ ਕਰੋ, ਗੁਰੂ ਕਿਰਪਾ ਕਰੇ ਸਾਡੇ ਮਨ ਵਿੱਚ ਉਸ ਬੱਚੀ ਵਰਗੀ ਭਾਵਨਾ ਪੈਦਾ ਹੋ ਜਾਏ, ਅਸੀਂ ਭਾਵਨਾ ਨਾਲ ਅਰਦਾਸ ਕਰਨੀ ਸਾਨੂੰ ਜਾਂਚ ਆ ਜਾਏ ਕਿ ਅਰਦਾਸ ਕੀ ਹੈ, ਅਰਦਾਸ ਦੀ ਮਹਾਨਤਾ ਕੀ ਹੈ, ਅਰਦਾਸ ਦੀ ਮਹੱਤਤਾ ਕੀ ਹੈ, ਅਰਦਾਸ ਅਸਲ ਵਿੱਚ ਕਿਵੇਂ ਕਰਨੀ ਹੈ। ਗੁਰੂ ਕਿਰਪਾ ਕਰੇ ਸਾਨੂੰ ਸਮਝ ਆ ਜਾਏ ਤਾਂ ਕਿ ਸਾਡਾ ਮਨੁੱਖਾ ਜੀਵਨ ਸਫਲਾ ਹੋ ਜਾਏ। ਇੱਕ ਵਾਰੀ ਪਿਆਰ ਨਾਲ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਹੋਈਆਂ ਭੁੱਲਾਂ ਦੀ ਖਿਮਾ। ਆਉਣ ਵਾਲਾ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਣੀ ਕਲਾਂ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਕੇ ਤਹਾ ਦੁਆਰਾ ਨਿਹਾਲ ਕਰਨਾ, ਅਤੇ ਉਹਨਾਂ ਤੋਂ ਪਹਿਲਾਂ ਸਮੁੱਚਾ ਜਿਹੜਾ ਪ੍ਰੋਗਰਾਮ ਹੈ, ਮਾਨਯੋਗ ਸਕੱਤਰ ਸਾਹਿਬ ਸਰਦਾਰ ਦਲਜੀਤ ਸਿੰਘ ਢਿੱਲੋਂ ਅਤੇ ਪ੍ਰਧਾਨ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਗੜੇਵਾਲ ਆ ਗਏ ਨੇ ਸਟੇਜ ਉੱਤੇ, ਕਿਉਂਕਿ ਹਫ਼ਤਾਵਾਰੀ ਦੀਵਾਨ ਹੈ, ਬਹੁਤ ਸਾਰੇ ਪੋਲੀਟੀਕਲ ਲੀਡਰ ਸਾਹਿਬਾਨ ਨੇ ਆਪ ਜੀ ਨੂੰ ਮੁਖਾਤਬ ਹੋਣ ਵਾਸਤੇ ਆਉਣਾ, ਬਹੁਤ ਸਾਰੇ ਆਪਣੇ ਲੋਕਲ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਨੇ। ਮੈਂ ਆਪਣੇ ਵਿਚਾਰਾਂ ਨੂੰ ਸੰਕੋਚ ਕੇ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾ ਰਹੇ ਸਨ, ਗਿਆਨੀ ਤਰਨੋਚਨ ਸਿੰਘ ਜੀ ਭਵੱਦੀ ਅਤੇ ਉਹਨਾਂ ਦਾ ਢਾਡੀ ਜਥਾ, ਆਪ ਜੀ ਦੇ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਜਥੇ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਹੁਣ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ, ਜੋ ਆਪ ਜੀ ਨੂੰ ਨਾਲ ਧੰਨਵਾਦ ਅਤੇ ਜਾਣਕਾਰੀ ਦੇਣਗੇ ਨਗਰ ਕੀਰਤਨ ਦੇ ਸੰਬੰਧ ਵਿੱਚ। ਸਰਦਾਰ ਹਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਦਲਜੀਤ ਸਿੰਘ ਹੋਣਾਂ ਦਾ, ਜਿਨ੍ਹਾਂ ਨੇ ਮੈਨੂੰ ਸਿਹਚਾਉਣ ਦਾ ਟਾਈਮ ਦਿੱਤਾ। ਮਹਾਰਾਜ ਦੀ ਅਪਾਰ ਕਿਰਪਾ ਸਦਕਾ ਕੱਲ੍ਹ ਦਾ ਨਗਰ ਕੀਰਤਨ ਸੰਪੂਰਨਤਾ ਵੱਲ ਸਾਧ ਸੰਗਤ ਦੇ ਸਹਿਯੋਗ ਅਤੇ ਮਹਾਰਾਜ ਦੀ ਕਿਰਪਾ ਨਾਲ ਸੰਪੂਰਨ ਹੋਇਆ ਆ। ਮੀਡੀਆ ਦੇ ਅਨੁਸਾਰ 1.5 ਲੱਖ ਤੋਂ ਲੈ ਕੇ 2 ਲੱਖ ਦਾ ਇਕੱਠ ਸੀਗਾ। ਬੜੀ ਮਹਾਰਾਜ ਦੀ ਅਪਾਰ ਕਿਰਪਾ ਰਹੀ, ਕੋਈ ਵੀ ਐਸੀ ਘਟਨਾ ਨਹੀਂ ਵਾਪਰੀ ਜਿਹਦੇ ਬਾਰੇ ਆਪਾਂ ਨੂੰ ਪਹਿਲਾਂ ਕਾਫੀ ਜਾਣਕਾਰੀਆਂ ਦਿੱਤੀਆਂ ਗਈਆਂ ਸੀਗੀਆਂ। ਪਰ ਫਿਰ ਸਾਰੇ ਸੇਵਾਦਾਰਾਂ ਦਾ, ਸਮੂਹ ਗ੍ਰੰਥੀ ਸਾਹਿਬਾਨ ਦਾ, ਕੀਰਤੀ ਜਥਿਆਂ ਦਾ, ਢਾਡੀ ਜਥਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਇਸ ਕੀਮਤੀ ਸਮੇਂ ਵਿੱਚੋਂ ਆਪਣਾ ਟਾਈਮ ਕੱਢ ਕੇ ਸਾਡੇ ਗੁਰੂ ਘਰ ਵਿੱਚ ਪਹੁੰਚੇ ਅਤੇ ਸੰਗਤਾਂ ਨੂੰ ਬਾਣੀ ਨਾਲ ਨਿਹਾਲ ਕੀਤਾ। ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਹਾਂ ਬਾਪੂ ਤਰਲੋਚਨ ਸਿੰਘ ਭਮੱਦੀ, ਜੋ ਮੇਰੇ ਗੁਆਂਢੀ ਪਿੰਡ ਤੋਂ ਨੇ। ਬਾਪੂ ਜੀ ਦਾ ਜਥਾ ਨਹੀਂ ਪਹੁੰਚਿਆ ਸੀ, ਬਾਪੂ ਜੀ ਇਕੱਲੇ ਹੀ ਆਏ ਸੀਗੇ, ਕਿਉਂਕਿ ਬਾਪੂ ਜੀ ਉਹਨਾਂ ਦੇ ਜਥੇ ਨੇ ਯੂਰਪ ਦਾ ਟੂਰ ਲਾਉਣਾ ਸੀਗਾ। ਸਾਨੂੰ ਕੋਈ ਜਥਾ ਢਾਡੀ ਦਰਬਾਰ ਲਈ ਨਹੀਂ ਮਿਲ ਰਿਹਾ ਸੀ। ਅਸੀਂ ਬਾਪੂ ਜੀ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਆਪ ਹੀ ਇਕੱਲੇ ਆਏ। ਫਿਰ ਦੂਜੇ ਜਥੇ ਜੋ ਇਸ ਤਰ੍ਹਾਂ ਆਪਾਂ ਦੇਖਦੇ ਹੀ ਹਾਂ, ਆਪਣਾ ਲਾਲੀ ਵੀਰ ਜੋ ਲਾਂਗਰੀ ਦੀ ਸੇਵਾ ਕਰਦਾ ਲੰਗਰ ਹਾਲ ਦੇ ਵਿੱਚ, ਦੀਪਾ ਵੀਰਾ ਜਿਹਨੂੰ ਆਪਾਂ ਹਰਦੀਪ ਸਿੰਘ ਦੀਪਾ ਕਹਿੰਦੇ ਹਾਂ, ਸਕਿਉਰਟੀ ਦੀ ਸੇਵਾ ਕਰਦਾ, ਇਹਨਾਂ ਦੋਹਾਂ ਵੀਰਾਂ ਨੇ ਅਤੇ ਇੱਕ ਹੋਰ ਵੀਰ ਜੀ ਨੂੰ ਇੱਥੋਂ ਲੈ ਕੇ ਬਾਪੂ ਜੀ ਨੇ ਜਥਾ ਤਿਆਰ ਕਰਕੇ ਸਾਡਾ ਢਾਡੀ ਦਰਬਾਰ ਦੇ ਵਿੱਚ ਸਹਿਯੋਗ ਕੀਤਾ। ਅਸੀਂ ਤਹਿ ਦਿਲੋਂ ਬਾਪੂ ਜੀ ਦੇ ਧੰਨਵਾਦ ਹਾਂ। ਮਹਾਰਾਜ ਇਸੇ ਤਰ੍ਹਾਂ ਹੀ ਇਹਨਾਂ ਤੋਂ ਪੰਥ ਦੀਆਂ ਸੇਵਾਵਾਂ ਲੈਂਦੇ ਰਹਿਣ। ਸਾਧ ਸੰਗਤ ਜੀ, ਗੁਰੂ ਘਰ ਦਾ ਕੂਕਰ ਹੋਣ ਦੇ ਨਾਤੇ ਮੈਂ ਸਮੂਹ ਸੰਗਤ ਤੋਂ ਅਗਾਉਂ ਹੀ ਮਾਫ਼ੀ ਮੰਗ ਲੈਂਦਾ ਹਾਂ, ਕਿਉਂਕਿ ਨਗਰ ਕੀਰਤਨ ਦੌਰਾਨ ਸੇਵਾਦਾਰਾਂ ਕੋਲ ਸੇਵਾ ਕਰਦੇ ਹਾਂ, ਪ੍ਰਬੰਧਕਾਂ ਕੋਲੋਂ ਸੇਵਾ ਕਰਦੇ ਹਾਂ, ਏਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ, ਉਹਦੇ ਲਈ ਅਸੀਂ ਖਿਮਾ ਜਾਚਨਾ ਵੀ ਕਰਦੇ ਹਾਂ। ਪਰ ਸਮੂਹ ਸਾਧ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ, ਖਾਸ ਕਰ ਉਹਨਾਂ ਬੱਚਿਆਂ ਦਾ ਜਿਹੜੇ ਪਿਛਲੇ 3 ਵੀਕਾਂ ਤੋਂ ਲਗਾਤਾਰ ਗੁਰੂ ਘਰ ਦੇ ਵਿੱਚ ਰਾਤ ਦੇ 1:30-2 ਵਜੇ ਤੱਕ ਸੇਵਾ ਕਰਦੇ ਸੀ। ਪਹਿਲਾਂ ਆਪਣੇ ਸਕੂਲ ਤੋਂ ਡਨ ਹੋ ਕੇ 3:30 ਵਜੇ ਸਾਰੇ ਬੱਚੇ ਇੱਥੇ ਪਹੁੰਚ ਜਾਂਦੇ ਸੀਗੇ, ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਆ ਕੇ ਜਿੰਨੇ ਵੀ ਆਪਣੇ ਨਗਰ ਕੀਰਤ ਦੇ ਵਿੱਚ ਫਲੋਟ ਲੱਗੇ ਸੀ ਜਾਂ ਜਿੰਨੇ ਵੀ ਵਲੰਟੀਅਰ ਵਰਕ ਸੀ, ਜਿੰਨੀਆਂ ਟੀਮਾਂ ਸੀ ਉਹਨਾਂ ਨੇ ਤਿਆਰ ਕੀਤੀਆਂ, ਉਹਨਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਕੈਲਗਰੀ ਦੇ ਹਾਕੀ ਕਲੱਬ ਨੇ ਜੋ ਅੱਜ ਵੀ ਕਲੀਨ ਅਪ ਹਜੇ ਤੱਕ ਕਰ ਰਹੇ ਨੇ, ਕਿਉਂਕਿ ਜਿਹੜੀ ਪਾਰਕ ਆ ਵੈਸਟਮੈਂਟ ਪਾਰਕ ਆਪਾਂ ਅੱਜ ਸ਼ਾਮਾਂ ਤੱਕ ਉਹਨਾਂ ਨੂੰ ਸਿਟੀ ਨੂੰ ਸਪੁਰਤ ਕਰਨੀ ਆ। ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਪਤਾ ਵੀ ਕਲੀਨਅਪ ਦਾ ਕੰਮ ਹੋ ਜਾਂਦਾ, ਜਦੋਂ 1.5-2 ਲੱਖ ਦਾ ਇਕੱਠ ਹੋਵੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿੰਨਾ ਕੁਛ ਹੋ ਜਾਂਦਾ ਆ। ਸਾਰੇ ਸੇਵਾਦਾਰ ਉੱਥੇ ਸੇਵਾ ਕਰ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਜੋ ਵੀ ਸੇਵਾਦਾਰ ਅੱਜ ਸੇਵਾ ਕਰਨਾ ਚਾਹੁੰਦੇ ਆ ਪਲੀਜ਼ ਉੱਥੇ ਪਹੁੰਚ ਜਾਣ, ਉੱਥੇ ਸੇਵਾਦਾਰ ਆਲਰੇਡੀ ਲੱਗੇ ਹੋਏ ਨੇ। ਲੰਗਰ ਹਾਲ ਦੇ ਵਿੱਚ ਜਿੰਨਾ ਸੇਵਾ ਬੀਬੀਆਂ ਨੇ ਇੱਕ ਰਾਤ ਲਗਾਤਾਰ ਪ੍ਰਸ਼ਾਦੇ ਬਣਾਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਖਾਸ ਕਰ ਮੇਰੇ ਵੀਰ ਕੁਲਵਿੰਦਰ ਸਿੰਘ ਨਾਹਲ ਦਾ, ਜਿਨ੍ਹਾਂ ਨੇ ਪਿਛਲੇ 3 ਦਿਨ ਲਗਾਤਾਰ ਲੰਗਰਾਂ ਦੀ ਸੇਵਾ ਕੀਤੀ, ਕਿਉਂਕਿ ਕੀਰਤਨ ਦਰਬਾਰ ਸੀ, ਢਾਡੀ ਦਰਬਾਰ ਸੀ ਅਤੇ ਨਗਰ ਕੀਰਤਨ ਕਰਕੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਆ। ਉਹਨਾਂ ਨੇ 3 ਦਿਨ ਹੀ ਲੰਗਰਾਂ ਦੀ ਸੇਵਾ ਕੀਤੀ ਅਤੇ ਨਾਲ ਹੀ ਧੰਨਵਾਦ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਦਾ, ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਵਿੱਚ 2 ਪਿਛਲੀਆਂ ਰਾਤਾਂ ਨਹੀਂ ਸੌਂ ਕੇ ਦੇਖਿਆ, ਸਾਡੇ ਨਾਲ ਰਹੇ, ਸਾਰਿਆਂ ਦਾ ਧੰਨਵਾਦ। ਮੈਂ ਬੇਨਤੀ ਕਰੂੰਗਾ ਬਾਪੂ ਮਹਿੰਦਰ ਸਿੰਘ ਉਹਨਾਂ ਨੂੰ, ਜਿਸ ਤਰ੍ਹਾਂ ਆਪਾਂ ਕਿਹਾ ਸੀ ਆਪਾਂ ਮਹੀਨਾਵਾਰੀ ਰਿਪੋਰਟ ਜੋ ਹਰੇਕ ਦੂਜੇ ਸੰਡੇ ਦਿੰਦੇ ਹਾਂ, ਅੱਜ ਉਹ ਆਪਣੇ ਜੋ ਪਿਛਲੇ ਮਹੀਨੇ ਦਾ ਖਰਚਾ ਸੀਗਾ ਉਹਦਾ ਲੇਖਾ ਜੋਖਾ ਦੱਸਣਗੇ ਬਾਪੂ ਮਹਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਤਾਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ, ਜਿਹਨੇ ਏਕਤਾ ਦਾ ਸਬੂਤ ਚੰਗੇ ਢੰਗ ਨਾਲ ਦਿਖਾ ਲਿਆ ਨਗਰ ਕੀਰਤਨ ਦੇ ਵਿੱਚ। ਸੋ ਮੇਰੀ ਵੱਲੋਂ ਜਾਂ ਸਾਰੀ ਸਾਡੀ ਕਮੇਟੀ ਵੱਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਪਿਛਲੇ ਮਹੀਨੇ ਦਾ ਹਿਸਾਬ ਕਿਤਾਬ ਇਸ ਤਰ੍ਹਾਂ ਹੈ, 1 ਅਪ੍ਰੈਲ ਨੂੰ ਜਿਹੜਾ ਓਪਨਿੰਗ ਬੈਲੈਂਸ ਸੀਗੀ ਬੈਂਕ ਦੇ ਵਿੱਚ 6,46,741.41, ਜਿਹੜੇ ਖਰਚਿਆਂ ਦਾ ਵੇਰਵਾ ਇਸ ਤਰ੍ਹਾਂ ਹੈ, ਜਿਹੜੀਆਂ ਤਨਖਾਹਾਂ $44,599, ਪਾਠ ਦੀਆਂ ਪੇਮੈਂਟਾਂ ਇਹਦੇ ਵਿੱਚ ਵਿਦਾਇਗੀਆਂ ਵੀ ਹੁੰਦੀਆਂ ਹਨ $28,836, ਇੰਸ਼ੋਰੈਂਸ $10,106, ਜਿਹੜੇ ਰਿਸੀਵਰ ਜਨਰਲ ਨੂੰ ਮਹੀਨੇ ਬਾਅਦ ਕਟੌਤੀਆਂ ਦੇ ਪੈਸੇ ਜਾਂਦੇ ਹਨ $9,777, ਮੇਨਟੇਨੈਂਸ ਜਿਹੜੀ ਹੋਈ ਆ $22,239, ਨਗਰ ਕੀਰਤਨ 'ਤੇ $32,732, ਭਾਵੇਂ ਕਿ ਮਾਰਚ ਵਿੱਚ ਵੀ ਨਗਰ ਕੀਰਤਨ 'ਤੇ ਪੈਸੇ ਗਏ ਸਨ, ਬਹੁਤੇ ਪੈਸੇ ਮਈ ਦੇ ਵਿੱਚ ਨਿਕਲਣਗੇ। ਕਲੀਨਿੰਗ ਦੇ ਉੱਤੇ $23,003.58, ਮੋਰਟਗੇਜ ਜਿਹੜੀ ਗੁਰੂ ਘਰ ਦੀ ਜਾਂਦੀ ਆ $32,170.49, ਯੂਟਿਲਿਟੀ ਜਿਹੜੀ ਜਿਹੜੇ ਗੈਸ ਦੇ ਬਿੱਲ ਐਨਮੈਕਸ ਦੇ ਡਾਇਰੈਕਟ ਐਨਰਜੀ ਦੇ $27,102, ਇੰਸਟਾਲੇਸ਼ਨ ਨਵੀਂ ਇਹਦੇ ਵਿੱਚ ਜਿੱਦਾਂ ਬਾਹਰ ਮਸ਼ੀਨ ਲੱਗੀ ਸੀ ਪੈਸੇ ਪਾ ਕੇ ਤੁਸੀਂ ਰਸੀਦ ਕੱਢ ਸਕਦੇ ਹਾਂ, ਉਹਦੇ $6,700 ਪਹਿਲਾਂ ਗਏ ਸੀ, $2,713.20 ਲਾਸਟ ਕਿਸ਼ਤ ਗਈ ਆ। ਟੈਂਟਾਂ ਦਾ ਜਿਹੜਾ ਰੈਂਟਲ ਆ $3,635। ਕਮਿਊਨਿਟੀ ਸਪੋਰਟ ਐਂਡ ਸਰਵਿਸਿਜ਼, ਇਹ ਪੈਸੇ ਉਹ ਨੇ ਜਿਹੜੇ ਕਿ ਹੋਰ ਗੁਰੂ ਘਰ ਜਿਹੜੇ ਕੈਲਗਰੀ ਦੇ ਹਨ ਉਹਨਾਂ ਵੱਲੋਂ ਤਾਂ ਕੋਈ ਇਹਨਾਂ ਨੂੰ ਕੋਈ ਸਪੋਰਟ ਮਿਲਦੀ ਨਹੀਂ, ਵਿਚਾਰੇ ਜਿਹਨਾਂ ਦੇ ਸੰਸਕਾਰ ਕਰਨ ਲਈ ਨਹੀਂ ਪੈਸੇ ਕੋਲ ਹੁੰਦੇ। 3 ਸੰਸਕਾਰਾਂ ਦੇ ਪੈਸੇ ਗੁਰੂ ਘਰ ਨੇ $12,924 ਦਿੱਤੇ ਹਨ, ਜਿਨ੍ਹਾਂ 'ਚੋਂ ਇੱਕ ਜੋੜਾ ਸੀ ਇੱਧਰ ਜਿਹੜਾ ਸਕਾਈ ਵਿਊ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ, ਉਹਨਾਂ ਦੇ ਵੀ ਗੁਰੂ ਘਰ ਨੇ ਦਿੱਤੇ ਹਨ। ਮਿਸਲੇਨੀਅਸ ਖਰਚੇ $6,053 ਦੇ, ਗਰੋਸਰੀ $14,039 ਦੀ, ਟਰਾਂਸਪੋਰਟੇਸ਼ਨ $13,245, ਇਹਦੇ ਵਿੱਚੋਂ 4 ਬੱਸਾਂ ਦਾ ਖਰਚਾ ਦਿੱਤਾ ਸੀ ਜਿਹੜੀਆਂ ਨਗਰ ਕੀਰਤਨ ਲਈ ਸਰੀ ਗਈਆਂ ਸਨ। ਪ੍ਰਿੰਟਿੰਗ ਦੇ $1,627, ਲੀਗਲ ਸਰਵਿਸ ਜਿਹੜੀ ਵਕੀਲਾਂ ਨੂੰ 3 ਵਕੀਲਾਂ ਨੂੰ ਗਈ ਹੈ $41,121, ਇਹਦੇ ਵਿੱਚੋਂ $20,000 ਸਾਨੂੰ ਮੁੜ ਕੇ ਹਾਲੇ ਆਉਣੇ ਹਨ।
3: ਬੈਂਕ ਚਾਰਜਸ $3,685 ਜਿਹੜੀ ਗੋਲਕ ਦੀ ਰਕਮ ਜਮ੍ਹਾਂ ਹੋਈ ਆ ਇੱਕ ਮਹੀਨੇ ਦੇ ਵਿੱਚ $4,87,756 ਜਿਹੜਾ ਕਲੋਜ਼ਿੰਗ ਬੈਲੈਂਸ ਆ $8,01,472 ਹੈ। ਇਹ ਸਾਰੇ ਲੇਖਾ ਜੋਖਾ ਸੀ ਗੁਰੂ ਘਰ ਦੀ ਸਟੇਟਮੈਂਟ ਬਾਰੇ। ਇਹ ਹੁਣ ਤੋਂ ਬਾਅਦ ਬਾਹਰ ਬੋਰਡ 'ਤੇ ਲਗਾ ਦਿੱਤੀ ਜਾਵੇਗੀ, ਜੋ ਵੀ ਚਾਹੇ ਉੱਥੇ ਤੁਸੀਂ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ, ਸਰਦਾਰ ਮਹਿੰਦਰ ਸਿੰਘ ਜੀ ਮਨਿਆਸ, ਮੁੱਖ ਖਜ਼ਾਨਚੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਉਣ ਜਾ ਰਹੇ ਹਨ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ। ਸੰਗਤ ਜੀ, ਇਹ ਜਥਾ ਸਾਡੇ ਪਾਸ ਇੱਕ ਮਹੀਨੇ ਤੋਂ ਹਾਜ਼ਰੀਆਂ ਪਾ ਰਿਹਾ ਹੈ। ਸੰਗਤਾਂ ਵੱਲੋਂ ਬਹੁਤ ਹੀ ਮਾਣ ਸਤਿਕਾਰ ਜਥੇ ਨੂੰ ਪ੍ਰਾਪਤ ਹੋਇਆ ਹੈ। ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ, ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹਿਣ। ਆਓ ਸੰਗਤ ਜੀ, ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀਓ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਡੇ ਤੋਂ ਪਹਿਲਾਂ ਗਿਆਨੀ ਤਰਲੋਚਨ ਸਿੰਘ ਭਮੱਦੀ, ਉਹਨਾਂ ਦਾ ਜੱਥਾ ਆਪ ਗੁਰੂ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਨਿਹਾਲ ਕਰਕੇ ਗਿਆ। ਸਮਾਂ ਸੀਮਿਤ ਹੈ ਕਿਉਂਕਿ 1 ਵਜੇ ਇੱਥੇ ਸ਼ੋਕ ਸਮਾਗਮ ਆਰੰਭ ਹੋਣਾ, 1 ਵਜੇ ਤੱਕ ਹਾਜ਼ਰੀ ਭਰਨੀ ਹੈ। ਅਸੀਸ ਬਖਸ਼ਿਸ਼ ਕਰਿਓ ਗੁਰੂ ਸਾਹਿਬ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਸੋ ਜਿੱਥੇ ਪਿਆਰੇ ਖਾਲਸਾ ਜੀ, ਅੱਜ ਮੀਰੀ ਪੀਰ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਗੁਰੂ ਸਾਹਿਬ ਦਾ ਗੁਰਗੱਦੀ ਦਿਵਸ ਹੈ, ਉਹ ਪਾਵਨ ਇਤਿਹਾਸ ਤੁਹਾਨੂੰ ਭਮੱਦੀ ਸਾਹਿਬ ਸੁਣਾ ਕੇ ਗਏ ਹੈ। ਮੀਰੀ ਪੀਰ ਦੇ ਮਾਲਕਾਂ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰੀ ਹੈ। ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਹਨ। ਅਕਾਲ ਦਾ ਤਖ਼ਤ, ਪਹਿਲਾਂ ਉਹਦਾ ਨਾਂ ਸੀ ਅਕਾਲ ਮੁੰਗਾ, ਫਿਰ ਹੌਲੀ ਹੌਲੀ ਅਕਾਲ ਤਖ਼ਤ, ਦਿੱਲੀ ਦੇ ਤਖ਼ਤ ਤੋਂ 14 ਫੁੱਟ ਉੱਚਾ ਅਕਾਲ ਦਾ ਤਖ਼ਤ ਸਾਜਿਆ, ਜਿੱਥੋਂ ਹੁਣ ਤੱਕ ਸਿੱਖ ਸੰਗਤਾਂ ਵਾਸਤੇ ਹੁਕਮਨਾਮੇ ਜਾਰੀ ਹੋ ਰਹੇ ਹੈ। ਜਿਹੜਾ ਤਾਂ ਅਕਾਲ ਤਖ਼ਤ ਨੂੰ ਸਮਰਪਿਤ ਹੈ, ਅਕਾਲ ਦੇ ਤਖ਼ਤ ਨੂੰ, ਗੁਰੂ ਸਾਹਿਬ ਉਹ ਤੇ ਅਪਾਰ ਬਖਸ਼ਿਸ਼ ਕਿਰਪਾ ਕਰਦਾ। ਮੀਰੀ ਪੀਰ ਦੇ ਮਾਲਕ ਜਦ ਤਖ਼ਤ ਤੇ ਬੈਠੇ ਹੈ, ਮੀਰੀ ਤੇ ਪੀਰ ਤਲਵਾਰਾਂ ਪਹਿਨੀਆਂ ਹਨ, ਗੁਰੂ ਸਾਹਿਬ ਕਹਿੰਦੇ ਸਭੇ ਸਾਂਝੀ ਵਾਰਸਦਾਨ, ਇਹ ਵੀ ਗਾ ਕੇ ਵੜਾ ਵੇਖਿਆ, ਸੱਪ ਕਿਸੇ ਦੇ ਮਿੱਤ ਨਹੀਂ ਬਣਦੇ ਦੁੱਧ ਪਿਆ ਕੇ ਵੜਾ ਵੇਖਿਆ, ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ ਮਾਰਾਂ ਖਾ ਕੇ ਵੜਾ ਵੇਖਿਆ। ਸੱਪਾਂ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਓ, ਉਹ ਡੰਗ ਮਾਰਦੇ ਹੀ ਹੈ, ਜਰਾਸੀਨ ਹੁੰਦੇ ਇਹ ਜਰਾਸੀਨ। ਸਾਡੇ ਸਤਿਕਾਰਯੋਗ ਚਰਨ ਸਿੰਘ ਜੀ ਕਈ ਵਾਰੀ ਕਹਿੰਦੇ ਹੁੰਦੇ ਆ, ਉਹ ਕਹਿੰਦੇ ਜਿਹੜੇ ਮਨੁੱਖ ਦੇ ਵਿੱਚ ਜਰਾਸੀਨ ਹੁੰਦੇ ਆ, ਚਾਹੇ ਉਹਦੀ ਮੌਤ ਵੀ ਹੋ ਜਾਵੇ, ਉਹ ਕਿਰਮ ਜਰਾਸੀਨ ਰਹਿ ਜਾਂਦੇ, ਫਿਰ ਗਾਂਹ ਦੀਆਂ ਪੁਸ਼ਤਾਂ ਤੱਕ ਜਾਂਦੇ ਆ। ਜਿਹੜੇ ਦੁਸ਼ਟ ਬੁੱਧੀ ਦਾ ਮਾਲਕ ਹੋਵੇ, ਉਹਦੀ ਉਹੋ ਜਿਹੀ ਬੁੱਧੀ ਹੋਵੇ, ਫਿਰ ਗਾਂਹ ਦੀਆਂ ਚੱਲੇ ਜਾਂਦੇ ਆ। ਸੋ ਮਹਾਰਾਜ ਕਹਿੰਦੇ ਸੱਪਾਂ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਓ, ਇਹ ਕਿਸੇ ਦੇ ਮਿੱਤ ਨਹੀਂ ਹੁੰਦੇ, ਇਹਨਾਂ ਨੇ ਡੰਗ ਮਾਰਨਾ ਤੇ ਮਾਰਨਾ ਹੀ ਹੈ। ਜਿਹੜਾ ਦੁਸ਼ਟ ਬੁੱਧੀ ਦਾ ਮਾਲਕ ਆ, ਉਹਦੀ ਬਿਰਤੀ ਉਹੋ ਜਿਹੀ ਹੈ ਤੇ ਉਹਨੇ ਦੱਸਣਾ ਹੀ ਦੱਸਣਾ ਹੈ। ਸੋ ਮਹਾਰਾਜ ਕਹਿੰਦੇ ਆਪਾਂ ਗੁਰੂ ਨਾਨਕ ਮਹਾਰਾਜ ਦਾ ਸਿਧਾਂਤ ਵੀ ਮੰਨਣਾ ਹੈ, ਵੀ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਗੁਰੂ ਨਾਨਕ ਮਹਾਰਾਜ ਧੁਰ ਦਰਗਾਹ ਚੋਂ ਬਾਣੀ ਸਾਡੇ ਕਲਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਲੈ ਕੇ ਆਈ ਹੈ, ਤੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ। ਸੱਚੀ ਸੁੱਚੀ ਬਾਣੀ ਹੈ ਗੁਰੂ ਨਾਨਕ ਮਹਾਰਾਜ ਦੀ, ਸੋਮਾ ਅੰਮ੍ਰਿਤ ਦਾ ਗੁਰੂ ਨਾਨਕ ਦੀ ਬਾਣੀ, ਜਿਹੜਾ ਧਿਆਉਂਦਾ ਹੈ, ਉੱਠਦਾ ਬਹਿੰਦਾ ਜਿਹੜਾ ਗੁਰੂ ਸਾਹਿਬ ਦੀ ਬਾਣੀ ਨੂੰ ਧਿਆਉਂਦਾ ਹੈ, ਗੁਰੂ ਸਾਹਿਬ ਨੂੰ ਸਮਰਪਿਤ ਹੁੰਦਾ, ਗੁਰੂ ਸਾਹਿਬ ਨੂੰ ਨਮਸਤਕ ਹੁੰਦਾ ਹੈ, ਗੁਰੂ ਸਾਹਿਬ ਉਹਦੇ ਬਾਰੇ ਨਿਆਰੇ ਕਰਦਾ ਹੈ। ਸੋ ਜਿੱਥੇ ਆਪਣਾ ਅੱਜ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਗੁਰਗੱਦੀ ਦਿਵਸ ਮਨਾ ਰਹੇ ਹੈ, ਉੱਥੇ ਅੱਜ ਮਦਰ ਡੇ ਵੀ ਹੈ, ਮਦਰਸ ਡੇ। ਸੋ ਇਸ ਗੱਲ ਦੀ ਵੀ ਵਧਾਈ ਦਿੰਦੇ ਹਾਂ ਅਸੀਂ, ਕਿਉਂਕਿ ਜਨਨੀ ਜਣੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਝ ਰਹੇ ਕਾਹੇ ਗਵਾਵੈ ਨੂਰ। ਮਾਂ ਨੇ ਹੁਣ ਜਿਹੜੇ ਵੀ ਹੈ, ਚਾਹੇ 4 ਯੁੱਗਾਂ ਦੇ ਅਵਤਾਰ ਹੈ ਸਾਡੇ ਗੁਰੂ ਸਾਹਿਬਾਨ, ਵੱਡੇ ਵੱਡੇ ਸੰਤ, ਰਿਸ਼ੀ ਮੁਨੀ, ਮਹਾਤਮਾ, ਭਗਤ, ਪੀਰ, ਪੈਗੰਬਰ, ਔਲੀਏ, ਸ਼ਾਹ ਸਿਕੰਦਰ ਵਰਗੇ ਕਿੱਡੇ ਕਿੱਡੇ ਹੋਏ ਹਨ, ਰਾਜੇ, ਰਣਾਂ ਦੇ ਜੇਤੂ, ਇਹ ਸਾਰਿਆਂ ਨੇ ਮਾਵਾਂ

ਪੇਟੋਂ ਹੀ ਜਨਮ ਲਿਆ ਹੈ, ਮਾਂ ਨੇ ਹੀ ਜਨਮ ਦਿੱਤਾ ਹੈ। ਜਨਮ ਦੇਣ ਵਾਲੀ ਹੀ ਮਾਂ ਬੱਚਿਆਂ ਦੀ ਪਹਿਲੀ ਗੁਰੂ ਹੈ, ਕਿਉਂਕਿ ਜੇ ਮਾਪੇ ਗੁਰੂ ਵਾਲੇ ਹੈ ਤੇ ਮਾਂ ਆਪਣੇ ਬੱਚੇ ਦੀ ਉਂਗਲ ਫੜ ਕੇ ਗੋਦੀ ਚੱਕ ਕੇ ਉਹਨੂੰ ਗੁਰੂ ਘਰ ਲੈ ਕੇ ਆਊਗੀ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਵੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਇਹ ਰੂਹਾਨੀਅਤ ਦੀ ਗੱਲ ਹੈ ਵੀ ਸਾਡੇ ਸਾਰਿਆਂ ਦੇ, ਜਿੰਨੇ ਅਸੀਂ ਬੈਠੇ ਹਾਂ, ਸਾਰਿਆਂ ਦੇ ਸਾਡੇ ਗੁਰੂ ਹੈ, ਜੋ ਮਾਤਾ ਹੈ, ਪਿਤਾ ਹੈ, ਸਵਾਮੀ ਹੈ, ਪਰਮੇਸ਼ਰ ਹੈ, ਉਹ ਰੱਬ ਹੈ, ਸਾਡੇ ਸਤਿਗੁਰੂ ਹੈ, ਜਿਨ੍ਹਾਂ ਨੇ ਸਾਡੇ 'ਤੇ ਅਪਾਰ ਬਖਸ਼ਿਸ਼ ਕਿਰਪਾ ਕਰਨੀ ਹੈ। ਪਰ ਜੋ ਦੁਨਿਆਵੀ ਮਾਪੇ ਪਿਤਾ ਮਾਪੇ ਹੁੰਦੇ ਹਨ, ਮਾਤਾ ਪਿਤਾ, ਕਿਉਂਕਿ ਮਾਪੇ ਹੀ ਇੱਕ ਜ਼ਰੀਆ ਬਣਦੇ ਆ ਬੱਚੇ ਨੂੰ ਜਨਮ ਦੇਣ ਦਾ। ਅਕਾਲ ਪੁਰਖ ਵਾਹਿਗੁਰੂ ਦੀ ਇਹ ਰਚਨਾ ਹੈ, ਰਚਨਾ ਉਹਦੀ ਇਹ ਅਜਾਇਬ ਹੈ, ਮਾਂ ਦੇ ਰਾਹੀਂ ਹੀ ਬੱਚੇ ਨੂੰ ਇਹ ਲੱਤ ਲੱਗਦੀ ਹੈ, ਨਾਮ ਬਾਣੀ ਦੀ, ਸੇਵਾ ਦੀ, ਸਿਮਨ ਦੇ ਕਹਿ ਲਓ, ਜਾਗ ਲੱਗਦਾ ਹੈ। ਹੁਣ ਇੱਕ ਦੁੱਧ ਹੋਵੇ, ਉਹਨੂੰ ਉਬਾਲ ਕੇ ਉਹਦੋਂ ਜਿੰਨੇ ਮਰਜ਼ੀ ਪਦਾਰਥ ਬਣਾ ਲਓ, ਇਸੇ ਤਰ੍ਹਾਂ ਮਾਂ ਏ, ਜਦੋਂ ਆਪਣੇ ਬੱਚਿਆਂ ਨੂੰ ਸਹੀ ਪੂਰਨਿਆਂ 'ਤੇ ਪਾਉਂਦੀ ਹੈ, ਸਹੀ ਸਬਕ ਸਿਖਾਉਂਦੀ ਹੈ, ਬੇਟਾ ਆਪਾਂ ਕੁਸੰਗੀਆਂ ਦਾ ਸੰਗ ਨਹੀਂ ਕਰਨਾ, ਮਨਮੁੱਖਾਂ ਦੀ ਸੰਗਤ ਵਿੱਚ ਨਹੀਂ ਬਹਿਣਾ, ਜੋ ਆਦਿ ਨਸ਼ੇ ਕੱਢਦੇ ਹਨ ਉਹਨਾਂ ਦੇ ਕੋਲ ਆਪਾਂ ਨਹੀਂ ਜਾਣਾ। ਆਪਣਾ ਰਸਤਾ ਉਹ ਨਹੀਂ ਹੈ, ਆਪਣਾ ਰਸਤਾ ਤਾਂ ਆਹ ਹੈ, ਸੱਚ ਦਾ ਮਾਰਗ, ਸੱਚੇ ਮਾਰਗ ਚੱਲਦੇ ਆ, ਉਸਤ ਕਰੇ ਜਹਾਨ। ਸੱਚ ਦੇ ਰਾਹ ਦੀ ਖਾਸੀਅਤ ਇਹ ਹੈ ਤੇ ਇੱਥੇ ਭੀੜ ਨਹੀਂ ਹੁੰਦੀ, ਜੋ ਸੱਚ ਵਾਲਾ ਰਾਹ ਹੈ, ਸੱਚ ਵਾਲਾ ਮਾਰਗ ਹੈ। ਜਿਹੜਾ ਝੂਠ ਦਾ ਰਾਹ ਹੋਊਗਾ ਉਹ ਤੇ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਇਕੱਠ ਹੋ ਸਕਦਾ ਹੈ, ਪਰ ਜਿੱਥੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ, ਗੁਰੂ ਸਾਹਿਬ ਦੀ ਕਲਾ ਵਰਤਦੀ ਹੈ। ਹੁਣ ਕੱਲ੍ਹ ਜਿਵੇਂ ਕਲਾ ਵਰਤੀ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਛਾਇਆ ਹੇਠ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੁਪਰੀਮ ਕੋਰਟ, ਪੰਜ ਪਿਆਰੇ, ਉਹਨਾਂ ਨੇ ਅਗਵਾਈ ਕਰੀ ਆ ਵਿਸ਼ਾਲ ਮਹਾਨ ਨਗਰ ਕੀਰਤਨ। ਅਸੀਂ ਪਹਿਲੀ ਵਾਰੀ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਹੈ ਤੇ ਐਡਾ ਵੱਡਾ ਇਕੱਠ ਹੋਇਆ, ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਸਭ ਤੁਹਾਡਾ ਪ੍ਰਤਾਪ, ਤੁਸੀਂ ਮੋਢੀ ਬਣੇ ਆਪ, ਤੁਹਾਡੀ ਸਦਕੇ ਤਪੱਸਿਆ ਤੋਂ ਜਾਈਏ, ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜੋ ਆਪਾਂ ਗੁਣ ਗਾ ਰਹੇ ਹੈ, ਜੋ ਇਹ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ, ਪ੍ਰਗਟ ਦਿਵਸ ਮਨਾਇਆ ਹੈ, ਨਮਸਤਕ ਹੋਏ ਹੈ, ਕਲਾ ਵਰਤੀ ਹੈ ਕੱਲ। ਸੋ ਪਿਆਰੇ ਖਾਲਸਾ, ਜਦੋਂ ਗੁਰੂ ਸਾਹਿਬ ਆਪ ਹਾਜ਼ਰ ਹੋਣ ਉੱਥੇ ਕਲਾ ਵਰਤਦੀ ਹੈ। ਲਓ ਸਮਾਂ ਸੀਮਤ, ਕਾਵਿ ਰਚਨਾ ਸਰਵਣ ਕਰਿਓ। ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰਮੇ ਮਾਮਾ, ਮਾਮਾ ਨੇ ਹੀ ਜਨਮ ਦਿੱਤਾ। ਹੁਣ ਬਾਬਾ ਫਰੀਦ ਸਾਹਿਬ, ਫਰੀਦ ਸਾਹਿਬ ਦੀ ਮਾਂ ਨੇ ਆਪਣੇ ਪੁੱਤ ਨੂੰ ਲਗਨ ਲਾਈ ਹੈ, ਧਰੂ ਭਗਤ ਦੀ ਮਾਂ ਨੇ ਆਪਣੇ ਪੁੱਤ ਨੂੰ ਲਗਨ ਲਾਈ ਹੈ, ਪ੍ਰਹਲਾਦ ਭਗਤ ਦੀ ਮਾਂ ਨੇ ਆਪਣੇ ਪੁੱਤ ਨੂੰ ਲਗਨ ਲਾਈ ਹੈ, ਰੱਬ ਨਾਲ ਜੋੜਿਆ ਏ। ਬਾਬਾ ਫਰੀਦ ਸਾਹਿਬ ਦੀ ਮਾਤਾ ਤਾਂ ਆਪਣੇ ਬੱਚੇ ਦੇ ਸਿਰਾਣੇ ਉਹ ਮਿੱਠਾ ਪਦਾਰਥ ਸ਼ੱਕਰ ਰੱਖ ਦਿੰਦੀ, ਸ਼ੱਕਰ, ਕਿਉਂਕਿ ਬੱਚਿਆਂ ਨੂੰ ਮਿੱਠੇ ਪਦਾਰਥ ਚੰਗੇ ਲੱਗਦੇ ਹੈ। ਜਿਵੇਂ ਅੱਜ ਕੱਲ੍ਹ ਦੇ ਬੱਚੇ ਚੌਕਲੇਟ, ਟਾਫੀਆਂ ਜਾਂ ਕਿੰਨਾ ਮਿੱਠਾ ਪਦਾਰਥ ਛੱਕਦੇ ਹੈ, ਇਹ ਮਿੱਠਾ ਪਦਾਰਥ ਛੱਕਦੇ ਆ ਉਦੋਂ ਬੱਚੇ, ਉਸ ਕਲਾਕੰਦ ਹੋਵੇ, ਗੁੜ ਹੋਵੇ, ਸ਼ੱਕਰ ਹੋਵੇ, ਉਦੋਂ ਉਹ ਪਦਾਰਥ ਮਿੱਠੇ ਸਨ। ਤੇ ਮਾਤਾ ਫਰੀਦ ਸਾਹਿਬ ਦੀ ਮਾਤਾ ਇੱਕ ਦਿਨ ਉਹ ਮਿੱਠਾ ਪਦਾਰਥ ਸ਼ੱਕਰ ਰੱਖਣਾ ਭੁੱਲ ਗਈ ਹੈ, ਇਹ ਕੁਦਰਤ ਵੱਲੋਂ ਹੁੰਦਾ ਹੈ ਜੋ ਹੁੰਦਾ ਏ। ਤੇ ਫਿਰ ਜਦੋਂ ਬਾਬਾ ਫਰੀਦ ਉੱਠਿਆ ਨਾ, ਉਹਦੇ ਸਿਰਾਣੇ ਸ਼ੱਕਰ ਦਾ ਕਿੱਡਾ ਵੱਡਾ ਢੇਰ ਲੱਗਿਆ ਹੋਇਆ, ਸਾਖੀ ਪ੍ਰਮਾਣ ਨਹੀਂ ਆਪਾਂ ਨੂੰ ਮਿਲਦਾ ਏ। ਮਾਂ ਵੀ ਹੈਰਾਨ ਹੋ ਗਈ ਹੈ ਬਈ ਉਸ ਅੱਲਾ, ਉਸ ਰੱਬ, ਉਸ ਖੁਦਾ ਨੇ ਮੇਰੀ ਪੱਤ ਰੱਖੀ ਹੈ, ਮੈਂ ਆਪਣੇ ਬੱਚੇ ਨੂੰ ਕਹਿੰਦੀ ਸੀ ਵੀ ਤੂੰ ਅੱਲਾ ਅੱਲਾ, ਖੁਦਾ ਖੁਦਾ, ਰੱਬ ਰੱਬ ਜਪਿਆ ਕਰ, ਉਹ ਭਗਵਾਨ ਤੈਨੂੰ ਸ਼ੱਕਰ ਦਿਆ ਕਰੂ, ਮਿੱਠੇ ਪਦਾਰਥ ਦਿਆ ਕਰੂ। ਇਹ ਮਾਵਾਂ ਹੀ ਲਗਨ ਲਾਉਂਦੀਆਂ ਹਨ, ਰਿਸ਼ੀ ਮੁਨੀ ਪੈਗੰਬਰ ਮਹਾਤਮਾ ਦੀ ਮਾਂ ਦੇ ਪੇਟੋਂ ਹੀ ਜਨਮ ਲਿਆ ਹੈ। ਵੀ ਇਸ ਸੱਚਾਈ ਨੂੰ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਮਨਜੀਤ ਸਿੰਘ ਦੱਦਾਹੁਰ ਸਰੰਗੀ ਮਾਸਟਰ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਤੇ ਦਾਸ ਗੁਰਪ੍ਰੀਤ ਸਿੰਘ ਬੱਧਣੀ ਵਾਲਾ ਬੇਨਤੀ ਇਉਂ ਕਰਦਾ ਵੀ ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰਮੇ ਮਾਰ ਮਾਵਾਂ, ਮੇਰੇ ਸਾਥੀ ਬਿਆਨ ਇਉਂ

0: ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀ ਬਖਸ਼ਿਆ, ਗੁਰੂ ਸਾਹਿਬ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾ ਵਾਲਿਆਂ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨੁਗੁਰ ਤੇ ਆਸਤੇ 12 ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਪੰਨੂ ਸਾਹਿਬ ਜੀ ਹੋਰਾਂ ਨੂੰ, ਖਾਲਿਸਤਾਨ ਰੈਫਰੈਂਡਮ ਵਾਲਿਆਂ ਨੂੰ, ਕਿ ਉਹ ਆ ਕੇ ਆਪ ਜੀਆਂ ਦੇ ਨਾਲ ਵਿਚਾਰ ਸਾਂਝੇ ਕਰਨ ਜੀ। ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਪੰਨੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਚਵਰ ਤਖਤ ਦੇ ਮਾਲਕ ਗੁਰਤਖਤੀ ਦੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੁੱਚੀ ਸੰਗਤ, ਕਰੋ ਕਿਰਪਾ ਝੁਕਾਓ ਸੀਸ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਿ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਨੂੰ ਕਲਯੁਗੀ ਜੀਵਾਂ ਨੂੰ ਦਰਸ਼ਨ ਦਾਰੇ ਦੇ ਰਹੇ ਹਨ, ਕੋਟ ਕੋਟ ਧੰਨਵਾਦ ਹੈ। ਉਸ ਤੋਂ ਉਪਰੰਤ ਕਹਿਲਗਿਰੀ ਦੀਆਂ ਸਮੁੱਚੀਆਂ ਸੰਗਤਾਂ ਦਾ, ਪ੍ਰਬੰਧਕ ਸੱਜਣਾਂ ਦਾ ਤਹਿ ਦਿਲ ਤੋਂ ਅਸੀਂ ਧੰਨਵਾਦੀ ਹਾਂ ਕਿ ਜਿਹੜੀ 28ਵੀਂ ਨਗਰ ਕੀਰਤਨ ਖਾਲਸਾ ਡੇ ਪਰੇਡ ਜਿਹੜੀ ਕੱਲ੍ਹ ਕੱਢੀ ਗਈ, ਗੁਰੂ ਮਹਾਰਾਜ ਦੀ ਬੜੇ ਅਪਾਰ ਕਿਰਪਾ ਹੋਈ ਕਿ ਪੰਜ ਪਿਆਰੇ ਸਾਹਿਬਾਨ ਦੀ ਰਹਿਨਮਾਈ ਹੇਠ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ, ਖਾਲਿਸਤਾਨ ਦੇ ਝੰਡਿਆਂ ਦੀ ਸ਼ਾਨ ਦੇ ਥੱਲੇ ਇਹ ਜਿਹੜੀ ਸਿੱਖ ਡੇ ਪਰੇਡ ਆ, ਇਹ ਬੜੀ ਪੀਸਫੁਲ ਤਰੀਕੇ ਦੇ ਨਾਲ ਸ਼ਰਧਾ ਅਤੇ ਭਾਵਨਾ ਦੇ ਨਾਲ ਕਹਿਲਗਿਰੀ ਦੀਆਂ ਸੰਗਤਾਂ ਨੇ ਕੱਢੀ। ਦੁਨੀਆਂ ਦਾ ਅੱਜ ਹਰ ਪੇਪਰ ਤੁਸੀਂ ਪੜ੍ਹ ਕੇ ਦੇਖ ਲਓ, ਉਸ ਦੇ ਵਿੱਚ ਕਹਿਲਗਿਰੀ ਦੀਆਂ ਸੰਗਤਾਂ ਦੇ ਵੱਲੋਂ ਜਿਹੜਾ ਕੱਲ੍ਹ ਨਗਰ ਕੀਰਤਨ ਖਾਲਸਾ ਡੇ ਪਰੇਡ ਕੱਢੀ ਗਈ, ਉਸ ਦੇ ਚਰਚੇ ਚੱਲ ਰਹੇ ਨੇ ਦੁਨੀਆਂ ਦੇ ਹਰ ਕੋਨੇ ਦੇ ਵਿੱਚ। ਕੱਲ੍ਹ ਢਾਡੀ ਸੱਜਣਾਂ ਨੇ ਵੀ ਪੰਜਾਬ ਦੀ ਆਜ਼ਾਦੀ ਦੀ, ਖਾਲਿਸਤਾਨ ਦੀ ਗੱਲ ਕੀਤੀ, ਅਸੀਂ ਉਹਨਾਂ ਪ੍ਰਚਾਰਕ ਸੱਜਣਾਂ ਦਾ ਵੀ ਧੰਨਵਾਦ ਕਰਦੇ ਹਾਂ। ਨਾਲ ਨਾਲ ਇਹ ਵੀ ਗੱਲ ਕਰਨੀ ਜ਼ਰੂਰ ਚਾਹੁੰਦੇ ਹਾਂ ਕਿ ਖਾਲਿਸਤਾਨ ਕੋਈ ਕਹਿਣਾ ਜਾਂ ਖਾਲਿਸਤਾਨ ਮੰਗਣਾ ਕੋਈ ਹਊਆ ਨਹੀਂ, ਇਹ ਇੱਕ ਪੋਲੀਟੀਕਲ ਸੋਚ ਆ। ਇਸ ਸੋਚ ਨੂੰ ਤੁਸੀਂ ਹੁਣੇ ਦੇਖਿਆ ਕਿ 40 ਸਾਲ ਹੋ ਗਏ ਨੇ, 29 ਅਪ੍ਰੈਲ ਨੂੰ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ 'ਤੇ ਹੋਇਆ, ਸ਼ਹੀਦ ਬਾਬਾ ਗੁਰਭਜਨ ਸਿੰਘ ਜੀ ਮਾਣੋ ਚਾਲ ਜਿਨ੍ਹਾਂ ਨੇ ਅਨਾਊਂਸ ਕੀਤਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਵਿੱਢੇ ਹੋਏ ਸੰਘਰਸ਼ ਖਾਲਿਸਤਾਨ ਦੀ ਗੱਲ ਕੀਤੀ ਗਈ, ਅਤੇ ਬਾਬਾ ਮਾਣੋ ਚਾਲ ਨੇ 29 ਅਪ੍ਰੈਲ 1986 ਨੂੰ ਇਸ ਦੇ ਉੱਤੇ ਸਟੈਂਪ ਲਾ ਦਿੱਤੀ ਕਿ ਸਿੱਖ ਕੌਮ ਦਾ, ਸਿੱਖਾਂ ਦਾ ਆਪਣੇ ਦੇਸ਼ ਤੋਂ ਬਗੈਰ, ਖਾਲਿਸਤਾਨ ਤੋਂ ਬਗੈਰ ਕੋਈ ਵੀ ਗੁਜ਼ਾਰਾ ਨਹੀਂ। ਸਿੱਖਾਂ ਨੂੰ ਹੱਕ ਹੈ, ਬਾਹਰ ਦੇ ਸਿੱਖਾਂ ਨੂੰ ਅਪੀਲ ਕਰਦਾ ਕਿ ਯੂਨਾਈਟਿਡ ਨੇਸ਼ਨ ਦਾ ਦਰਵਾਜ਼ਾ ਖੜਕਾਇਆ ਜਾਵੇ ਅਤੇ ਉੱਥੇ ਜਾ ਕੇ ਆਵਾਜ਼ ਬੁਲੰਦ ਕੀਤੀ ਜਾਵੇ ਕਿ ਭਾਰਤ ਨੇ ਸਾਡੇ ਉੱਤੇ ਪਿਛਲੇ 70-78 ਸਾਲਾਂ ਤੋਂ ਜੋ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਸ ਨੂੰ ਆਜ਼ਾਦ ਕਰਾਉਣ ਵਾਸਤੇ ਇੱਕ ਤਰੀਕਾ ਜ਼ਰੀਆ ਦੱਸ ਦਿੱਤਾ ਕਿ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਰੈਫਰੈਂਡਮ ਕਰਾ ਲਓ, ਉਹ ਤੁਹਾਨੂੰ ਹੱਕ ਦੇ ਦਿੱਤਾ। ਐਸੇ ਸਟੇਜ ਦੇ ਉੱਤੋਂ ਅਸੀਂ ਪਿਛਲੀ ਵਾਰੀ ਇੱਥੇ ਆਏ ਜਿਹੜਾ ਤੁਸੀਂ ਰੈਫਰੈਂਡਮ ਕਰਾਇਆ, ਤੁਸੀਂ ਦਿਲ ਖੋਲ੍ਹ ਕੇ ਵੋਟਾਂ ਪਾਈਆਂ, ਸਾਥ ਦਿੱਤਾ ਕੌਮ ਦਾ, ਅਤੇ ਅੱਜ ਉਹ ਆਵਾਜ਼ ਕਹਿਲਗਿਰੀ ਦੀ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਪਹੁੰਚੀ। ਹੁਣ ਆਪਾਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਅਸੀਂ ਗਏ, ਜਿੱਥੇ ਜਿੱਥੇ ਵੀ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਰੈਫਰੈਂਡਮ ਦੀ ਗੱਲਬਾਤ ਹੋਈ, ਹਰ ਕੰਟਰੀ ਨੇ, ਹਰ ਸਿੱਖ ਨੇ ਉਸ ਦੇ ਵਿੱਚ ਯੋਗਦਾਨ ਆਪਣਾ ਪਾਇਆ, ਧੰਨਵਾਦ ਹੈ ਉਹਨਾਂ ਦਾ। ਅੱਜ ਹੁਣ ਅਗਲੀਆਂ ਵੋਟਾਂ ਜਿਹੜੀਆਂ ਅਮੈਰੀਕਾ ਦੀ ਧਰਤੀ ਦੇ ਉੱਤੇ ਇੰਡੀਆਨਾ ਦੇ ਵਿੱਚ 16 ਅਗਸਤ ਨੂੰ ਪੈਣ ਜਾ ਰਹੀਆਂ ਨੇ, ਉਹ ਵੋਟਾਂ ਉਹਨਾਂ ਭਝੰਗਣਾਂ ਦੇ ਨਾਂ 'ਤੇ ਪੈਣੀਆਂ ਨੇ ਜਿਹੜੀ ਇੱਕ 8 ਸਾਲ ਦੀ ਸੀ ਸਤਨਾਮ ਕੌਰ, ਅਤੇ ਦੂਸਰੀ ਛੋਟੀ ਸਾਡੀ ਬੱਚੀ ਸ਼ਹੀਦ ਬੀਬੀ ਵਾਹਿਗੁਰੂ ਕੌਰ, ਜਿਨ੍ਹਾਂ ਨੇ ਭਾਰਤੀ ਟੈਂਕਾਂ ਨੇ ਜਦੋਂ ਦਰਬਾਰ ਸਾਹਿਬ ਦੇ ਅਟੈਕ ਕੀਤਾ ਅਤੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੇ ਆਪਣੇ ਨਾਲ ਬੰਬ ਵੱਧੇ, ਤੇ ਭਾਰਤੀ ਟੈਂਕਾਂ ਨੂੰ ਜਿਹੜਾ ਉਹ ਮਲੀਆ ਮੇਟ ਕਰ ਦਿੱਤਾ, ਪਿਰਤ ਪਾ ਦਿੱਤੀ ਜੋ ਸਾਹਿਬਜ਼ਾਦਿਆਂ ਨੇ ਪਾਈ ਸੀ, ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲੀਆਂ ਉਹ ਸਾਡੀਆਂ ਪਚੰਗਣਾ ਸ਼ਹੀਦ। ਉਸ ਤੋਂ ਬਾਅਦ ਜਿਹੜੀਆਂ ਵੋਟਾਂ ਤੁਹਾਡੇ ਇੱਥੇ ਅਲਬਰਟਾ ਸਟੇਟ ਦੇ ਵਿੱਚ ਐਡਮਿੰਟਨ ਦੇ ਵਿੱਚ ਪੈਣੀਆਂ ਨੇ, ਉਹ 18 ਅਕਤੂਬਰ ਦਿਨ ਐਤਵਾਰ ਨੂੰ ਪੈਣੀਆਂ ਨੇ। ਉਸ ਦੇ ਵਾਸਤੇ ਅਸੀਂ ਕੰਪੇਨ ਕਰਨ ਆਏ ਹਾਂ ਅਤੇ ਮੈਸੇਜ ਹਰ ਸਟੇਜ ਦੇ ਉੱਤੋਂ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ। 19 ਤਰੀਕ ਨੂੰ ਅਲਬਰਟਾ ਸਟੇਟ ਜਿਹੜੀ ਆ ਉਹ ਰੈਫਰੈਂਡਮ ਆਪਣਾ ਕਰਵਾ ਰਹੀ ਆ, ਕੈਨੇਡਾ ਨੇ ਅਲਾਓ ਕੀਤਾ ਉਹਨਾਂ ਨੂੰ, ਇਸੇ ਕਰਕੇ ਸਾਨੂੰ ਵੀ ਅਲਾਓ ਕੀਤਾ ਅਤੇ ਅਸੀਂ ਕੈਨੇਡਾ ਨੂੰ ਕਹਾਂਗੇ ਕਿ ਜਿਸ ਦਿਨ ਅਸੀਂ ਆਪਣਾ ਕਲੇਮ ਲੈ ਕੇ ਜਾਵਾਂਗੇ ਤੁਸੀਂ ਉਹਦੇ ਉੱਤੇ ਬਿਲਕੁਲ ਸਟੈਂਪ ਲਾਓ ਕਿ ਇਹਨਾਂ ਦਾ ਹੱਕ ਬਣਦਾ। ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਕਿਉਂਕਿ ਓਟ ਆਸਰਾ ਆਪਾਂ ਗੁਰੂ ਸਾਹਿਬ ਦਾ ਲਿਆ ਹਮੇਸ਼ਾ ਲੈਂਦੇ ਆ ਅਤੇ ਲੈਂਦੇ ਰਹਾਂਗੇ ਜਿੰਨਾ ਚਿਰ ਸਿੱਖ ਕੌਮ ਜਿਉਂਦੀ ਆ। ਪ੍ਰਚਾਰਕ ਸੱਜਣਾਂ ਨੂੰ ਮੈਂ ਜ਼ਰੂਰ ਬੇਨਤੀ ਇੱਕ ਜ਼ਰੂਰ ਕਰਾਂਗਾ, ਕਿਉਂਕਿ ਹਰ ਟਾਈਮ ਅਸੀਂ ਹਰ ਥਾਂ 'ਤੇ ਕਰਦੇ ਹਾਂ ਕਿ ਆਜ਼ਾਦੀ ਦੀ ਗੱਲ ਕਰਨੀ, ਖਾਲਿਸਤਾਨ ਦੀ ਗੱਲ ਕਰਨੀ ਜਾਂ ਦੇਸ਼ ਪੰਜਾਬ ਦੀ ਗੱਲ ਕਰਨੀ। ਜੇ ਖਾਲਿਸਤਾਨ ਤੁਸੀਂ ਨਹੀਂ ਕਹਿ ਸਕਦੇ, ਤੁਸੀਂ ਦੇਸ਼ ਪੰਜਾਬ ਆਜ਼ਾਦ ਜਿਸ ਦੇ ਵਾਸਤੇ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ। ਸਾਨੂੰ ਤਾਂ ਭਾਰਤ ਦਾ ਸੰਵਿਧਾਨ ਸਿੱਖ ਵੀ ਨਹੀਂ ਮੰਨਦਾ ਅਤੇ ਫਿਰ ਆਪਾਂ ਡਰੀਏ ਕਿਉਂ? ਇਸ ਕਰਕੇ ਜਿਹੜੀ ਇਸ ਵੇਲੇ ਦੀ ਮੌਜੂਦਾ ਸਰਕਾਰ ਆ ਮੋਦੀ ਦੀ, ਉਸ ਦੇ ਵਾਸਤੇ ਸਾਡੇ ਬਾਹਰ ਸਿੱਖਾਂ ਨੂੰ ਆਣ ਕੇ ਮੋਦੀ ਸਰਕਾਰ ਨੇ ਮਾਰਿਆ। ਜਥੇਦਾਰ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਰੀ ਸਾਹਿਬ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ, 3 ਸਾਲ ਹੋ ਜਾਣੇ ਨੇ ਹੁਣ, ਉਹਨਾਂ ਦੀ ਆਵਾਜ਼ ਅੱਜ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਪਹੁੰਚ ਗਈ। ਉਸ ਯੋਧੇ ਦੀਆਂ ਫੋਟੋ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਲੱਗ ਗਈਆਂ, ਸ਼ਹੀਦਾਂ ਦੀਆਂ ਲੱਗਦੀਆਂ ਨੇ ਜਿਹੜੇ ਕੌਮ ਦੇ ਵਾਸਤੇ ਆਪਣੀ ਸ਼ਹਾਦਤ ਦਿੰਦੇ ਨੇ। ਕਦੀ ਬਾਦਲ ਦਲੀਆਂ ਦੇ ਦੂਜਿਆਂ ਦੀਆਂ ਫੋਟੋ ਨਹੀਂ ਗੁਰਦੁਆਰਾ 'ਚ ਲੱਗਦੀਆਂ ਜਿਹੜੇ ਕੌਮ ਦੀ ਪਿੱਠ ਛੁਰਾ ਮਾਰਦੇ ਨੇ। ਇਸ ਕਰਕੇ ਇਸ ਵੇਲੇ ਮੌਜੂਦਾ ਜਿਹੜਾ CM ਆ, ਇਹ ਦੂਸਰਾ ਬੇਨਤਾ ਬੁੱਚੜ ਆ ਭਗਵੰਤ ਮਾਨ ਜਿਹਨੂੰ ਕਹਿੰਦੇ, ਇਹ ਵੀ ਤੁਹਾਡੀ ਨੌਜਵਾਨੀ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਅੱਜ ਮਾਰ ਰਹੇ ਨੇ। ਆਓ ਆਪਾਂ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਆਪਣੇ ਹੱਕਾਂ ਵਾਸਤੇ, ਕਿਉਂਕਿ ਦੀਪ ਸਿੱਧੂ ਸ਼ਹੀਦ ਹੋ ਗਿਆ ਕਾਹਦੇ ਕਰਕੇ? ਉਹ ਕਹਿੰਦੇ ਫਸਲਾਂ ਦੀ ਗੱਲ ਨਹੀਂ ਨਸਲਾਂ ਦੀ ਗੱਲ ਆ, ਤੁਹਾਡੀ ਤਾਂ ਨਸਲ ਵੀ ਗੋਰਿਆਂ ਨੇ ਵੀ ਕਹਿ ਦਿੱਤੀ ਵੀ ਇਹਨਾਂ ਦੀ ਨਸਲ ਹੀ ਵੱਖਰੀ ਆ, ਚਿਹਰੇ ਮੋਹਰੇ ਤਾਂ ਵੱਖਰੇ ਨੇ, ਇਹਨਾਂ ਦੇ ਅੰਦਰ DNA ਜਿਹੜਾ ਅਣਖ ਵਾਲਾ, ਅਤੇ ਤੁਸੀਂ ਅਣਖ ਦੇ ਉੱਤੇ ਜਿਉਂਦੇ ਜੇ। ਬਾਪੂ ਨੇ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਜਦੋਂ ਨਵੇਂ ਪਾਤਸ਼ਾਹ ਦਾ ਸੀਸ ਕੱਟ ਕੇ ਆਇਆ ਅਤੇ ਭਾਈ ਜੈਤਾ ਨੂੰ ਕਿਹਾ, ਉਹ ਬਾਕੀ ਸਿੱਖ ਨਹੀਂ ਸੀ ਹੋਰ? ਕਹਿੰਦੇ ਹੈ ਤਾਂ ਬਹੁਤ ਸੀ, ਅੱਗੇ ਕੋਈ ਨਹੀਂ ਆਇਆ। ਅਤੇ ਉਹ ਕਹਿੰਦੇ ਫਿਰ ਮੈਂ ਇਹੋ ਜਿਹਾ ਖਾਲਸਾ ਸਾਜੂੰਗਾ। ਤੁਹਾਨੂੰ 5 ਪਿਆਰੇ ਸਾਹਿਬਾਨ ਅੰਮ੍ਰਿਤ ਦੀ ਦਾਤ ਦਿੰਦੇ ਨੇ, ਉਸ ਦਾਤ ਦਾ ਮੁੱਲ ਜਿਹੜਾ ਵਾ ਉਹ ਕੋਈ ਦੁਨੀਆਂ 'ਚ ਨਹੀਂ ਦੇ ਸਕਦਾ, ਉਹ ਤਾਂ ਗੁਰੂ ਸਾਹਿਬ ਨੇ ਆਪ ਮੰਗ ਲਿਆ। ਇਸ ਕਰਕੇ ਆਪਾਂ ਝਕੀਏ ਨਾ, ਡਰੀਏ ਨਾ ਕਿਸੇ ਦੇ ਕੋਲੋਂ, ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਛਤਰਸ਼ਾਹ ਹੇਠ ਆਪਣੀ ਆਜ਼ਾਦੀ ਦੇ ਵਾਸਤੇ, ਖਾਲਿਸਤਾਨ ਵਾਸਤੇ, ਪੰਜਾਬ ਦੇ ਸਿੱਖਾਂ ਦੇ ਵਾਸਤੇ। ਜੇ ਪੰਜਾਬ ਦੇ ਵਿੱਚ ਸਿੱਖ ਕਈ ਵਾਰੀ ਘੱਟ ਬੋਲਦੇ ਨੇ, ਪਰ ਅੱਜ ਤਾਂ ਫਿਰ ਖਾਲਿਸਤਾਨ ਦੇ ਝੰਡੇ 29 ਅਪ੍ਰੈਲ ਨੂੰ ਤੁਸੀਂ ਦੇਖਿਆ ਹੋਵੇਗਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਉੱਥੇ ਪੈਦਲ ਮਾਰਚ ਕੀਤੀ ਸਿੱਖ ਕੌਮ ਨੇ, ਖਾਲਿਸਤਾਨ ਦੀ ਗੱਲ ਕੀਤੀ, ਅਤੇ ਅੱਜ ਆਪਾਂ ਬਾਹਰ ਕਿਉਂ ਨਹੀਂ ਕਰ ਸਕਦੇ? 2 ਮਿਲੀਅਨ ਤੋਂ ਵੱਧ ਵੋਟਾਂ ਸਿੱਖ ਕੌਮ ਨੇ ਬਾਹਰ ਦੇ ਦੇਸ਼ਾਂ 'ਚ ਪਾਤੀਆਂ। ਪੰਜਾਬ ਦੇ ਵੀਰਾਂ ਨੂੰ ਬੇਨਤੀ ਆ ਕਿ ਉਹ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਆਪਣਾ ਯੋਗਦਾਨ ਪਾਓ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੁੱਚੇ ਸਟਾਫ ਦਾ ਅਤੇ ਸਮੁੱਚੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਹਾਂ ਜਿਨ੍ਹਾਂ ਨੇ ਸਾਥ ਦਿੱਤਾ। ਕੱਲ੍ਹ ਖਾਲਿਸਤਾਨ ਦੇ ਝੰਡੇ ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਨੇ ਚੁੱਕੇ, ਉਹ ਤੁਹਾਡਾ ਆਜ਼ਾਦੀ ਦਾ ਝੰਡਾ, ਇਸ ਨੂੰ ਆਪਣੇ ਘਰਾਂ ਦੇ ਵਿੱਚ ਸਜਾਓ, ਲਾਓ, ਸਲੂਟ ਕਰਿਆ ਕਰੋ। ਜਦੋਂ ਅਰਦਾਸ ਕਰਦੇ ਜੇ ਘਰਾਂ ਦੇ ਵਿੱਚ, ਗੁਰਦੁਆਰਿਆਂ 'ਚ ਕਰਦੇ ਜੇ, ਰਾਜ ਕਰੇਗਾ ਖਾਲਸਾ, ਅਤੇ ਫਿਰ ਪਿੱਛੇ ਰਹਿ ਕੋਈ ਨਹੀਂ ਗਿਆ, ਦੂਸਰਾ ਬਦਨ ਖਾਲਿਸਤਾਨ ਆ। ਇਸ ਕਰਕੇ ਤੁਸੀਂ ਖਾਲਿਸਤਾਨ ਦੀ ਗੱਲਬਾਤ, ਸਮੁੱਚੀ ਕਮੇਟੀ ਨੇ ਪੂਰੇ ਸਹਿਯੋਗ ਦਿੱਤਾ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਕਿਸੇ ਵੀ ਭੁੱਲ ਚੁੱਕ ਦੀ ਖਿਮਾ, ਪ੍ਰਬੰਧਕ ਸੱਜਣਾ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ, ਸੰਗਤ ਦਾ ਧੰਨਵਾਦੀ ਹਾਂ, ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਪੰਨੂ, ਖਾਲਿਸਤਾਨ ਰੈਫਰੈਂਡਮ ਵਾਲੇ, ਜੋ ਕਿ ਆਪ ਜੀਆਂ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ। ਸੰਗਤਾਂ ਵੱਲੋਂ ਭਾਈ ਸਾਹਿਬ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਵਾਕਾਂ ਅਨੁਸਾਰ। ਸਰਦਾਰ ਅਜੈਬ ਸਿੰਘ ਜੀ ਵਾਸੀ, ਜੋ ਕਿ ਮਹਾਰਾਜ ਜੀ ਵੱਲੋਂ ਬਖਸ਼ੀ ਹੋਏ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਇਹਨਾਂ ਦੇ ਅੱਜ ਪੰਜ ਪੁੱਤਰ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਪਰੰਤ ਪਰਿਵਾਰ ਵੱਲੋਂ ਵਿਛੜੀ ਹੋਈ ਰੂਹ ਦੇ ਨਿਮਿੱਤ ਰੱਖੇ ਗਏ ਸ੍ਰੀ ਸਹਿਜ ਪਾਤਸ਼ਾਹ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ। ਆਪ ਜੀ ਹੁਣ ਗੁਰਬਾਣੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਹੋ ਜਿਨ ਜਗ ਧੰਦਾ ਲਾਇਆ।

ਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲਹੇ ਪੰਥ ਨਿਹਾਲਹੇ ਅਸਾਂ ਪੇ ਉਥੇ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੇ ਆਇਆ ਅਸੀਂ ਕੇ ਹੁਕਮ ਕਰੇ ਹਾ ਆਵਹੁ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾ ਮਰਨ ਨ ਮੰਦਾ ਲੋਕਾ ਆਖੀਐ ਜੇ ਮਰ ਜਾਣੈ ਐਸਾ ਕੋਏ ਸੇਵਹੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆ ਗਏ ਹੋਏ ਪੰਥ ਸੁਹੇਲੈ ਜਾਵਹੁ।

ਨਾ ਲਾਗੈ। ਕਰ ਏਕ ਧਿਆਵਹਿ ਤਾਂ ਫਲ ਪਾਵਹਿ, ਜਿਤ ਸੇਵਿਐ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆਸੋ ਜਾਣੈ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ। ਵਡਹੰਸ

ਅਪਾਰੋ ਦੋਏ ਪੁੜ ਜੋੜ ਵਿਛੋੜਿਆਂ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਂ ਅਹਿਨਿਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚ

ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਓ ਬਿਕਾਰੋ ਭੂਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸਚਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾ ਵਣਜਾਰੋ ਸਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀ ਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ

ਹੋਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸਚੜੈ ਹੇਤ ਪਿਆਰੇ ਤੁਸੀਂ ਰੋਵ ਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੈ ਧਾਵਣੀਆਂ ਪਿਰ ਛੋਡਿਆੜੀ ਵਿਧਣ ਕਾਰੇ ਘਰ ਘਰ ਕੰਤ ਮਹੇਲੀਆਂ ਰੂੜੈ ਹੇਤ ਪਿਆਰੇ ਮੈਂ ਪਰ ਸੱਚ ਸਲਾਹਣਾ ਹੋ ਰਹਿਸਿਆੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਨ ਸੱਚ ਸੀਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਬਿਧ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪ੍ਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜੇ ਹਾ ਕੀਆ ਸੋ ਨਿਭ ਹੈ ਜੀ ਨਾਲੇ ਜੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛੜਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਝਈ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ

ਧੰਦਾਰੋ ਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵੜਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੇਵੀ ਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬਹਿ ਸੋ ਕਹੀਐ ਜਿਉ ਸੁਣੈ ਘਰ ਕਾਉ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਬਾਏ ਲੱਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵ ਹੋ ਭਾਈ ਹੋ ਗੱਲ ਮਿਲੈ ਮਿਲ ਮਿਲ ਦੇਹ ਆਸੀਸਾਂ ਹੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਹੇ ਆਸੀਸਾਂ ਦੇਵ ਹੋ ਭਗਤ ਕਰੇ ਵਹ ਮਿਲਿਆ ਕਾਕਿਆ ਮੇਲੋ ਇੱਕ ਭੁੱਲੇ ਨਾਵੋ ਥੇ ਹੋਹੋ ਥਾਵਹੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਐ ਵੇਸੇ ਸਾਜਨ ਸੈਣ ਮਿਲਹੋ ਸੰਜੋਗੀ ਗੁਰਮਿਲ ਖੁੱਲੇ ਫਾਸੇ।

ਵਹਿ ਸਾਚੈ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗਲਤਾ ਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ।

ਵੇਖਿਆ ਨ ਸਿਉਂ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਤਰਨਾ ਪੋ ਇਉਂ ਹੀ ਗਇਓ, ਲੀਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਬਿਰਧ ਭਇਓ।

ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹ ਨਾਨਕ ਤੇਹ ਭਜ ਮਨਾ ਭੌ ਨਿਦ ਉਤਰ ਹੈ ਪਾਰ ਸੁਖ ਦੁਖ ਜਿਹ ਭਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੇ ਜੇਹੇ ਕੰਚਨ ਲੋਹ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋ

ਕਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇਹ ਜਾਨ। ਹਰ ਜਨ

ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵੈ ਪੰਚੋ ਸੰਗ ਪਰੰਗਨ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰੰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਟਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸਾਧ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਏ, ਭਗਤ ਵਸ਼ਲ ਤਿਹੋ ਲੋਏ ਜੀਓ।

ਬੇਨਤੀ ਪਾਈ। ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹੈ ਸਾਬਾਸ਼ ਜੀਓ। ਮੇਰੇ ਸਿੱਖ ਸੁਣਹੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ ਮੇਰਾ, ਹਰ ਪ੍ਰਭ ਕਰੇ ਸਾਬਾਸ਼ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵੱਜੈ ਵਾਜੇ, ਹਰ ਆਪ ਗਲ ਮੇਲ ਆਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ। ਧੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈਨਾਵੇ। ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਉਹ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦੇ ਉਹ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਭਾਵੇ। ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨੀਸਾਣ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੈ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰਿਕ ਤੇਰੇ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊਚਾ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ।

ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬੋਲੋ ਜੀ।

ਅੱਜ ਇਸ ਸੰਸਾਰ ਵਿੱਚ ਵਿਚਰਦੇ ਆ। ਸਰਦਾਰ ਅਜੈਬ ਸਿੰਘ ਹੋਰਾਂ ਪਾਸੋਂ ਹੋਈਆਂ ਜਾਣੇ ਅਣਜਾਣੇ ਦੀਆਂ ਭੁੱਲਾਂ ਮੁਆਫ ਕਰਨੀਆਂ, ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੁਆਰ ਹੋਏ ਸਭ ਮਿਲਹੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਜਗ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਜਗ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ

ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

उदर हर नागर मिथन मोह अगन शोक सागर कर कृपा उदर हर नागर चरण कमल।

रवण गुणा कटिए जम जाला, अमृत नाम रसन।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਹੁਣ ਪਰਿਵਾਰ ਵੱਲੋਂ ਡਾਕਟਰ ਸਤਨਾਮ ਸਿੰਘ ਜੀ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕਰਨਗੇ। ਆਓ, ਕੁਝ ਚੰਦ ਸਮੇਂ ਲਈ ਉਹ ਆਪ ਜੀ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੀ ਉੱਠ ਜਾਏ। ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਸਰਦਾਰ ਅਜੈਬ ਸਿੰਘ ਬਾਸੀ, ਜੋ ਗੁਰੂ ਮਹਾਰਾਜ ਵੱਲੋਂ ਬਖਸ਼ੀ 88 ਸਾਲ ਦੀ ਉਮਰ ਭੋਗ ਕੇ 4 ਮਈ ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਵਰਾਜੇ ਸਨ, ਉਹਨਾਂ ਦੀ ਯਾਦ ਵਿੱਚ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਤੇ ਭੋਗ ਅਤੇ ਅੰਤਮ ਅਰਦਾਸ ਵਿੱਚ ਸ਼ਾਮਲ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਅੰਕਲ ਬਾਸੀ ਸਾਹਿਬ, ਜਿਵੇਂ ਕਿ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਬਾਰੇ, ਉਹਨਾਂ ਦੇ ਜੀਵਨ ਬਾਰੇ ਪਹਿਲਾਂ ਬੁਲਾਰਿਆਂ ਨੇ ਅੰਤਮ ਸੰਸਕਾਰ ਸਮੇਂ ਬਹੁਤ ਜਾਣਕਾਰੀ ਦਿੱਤੀ ਹੈ, ਮੈਂ ਬਹੁਤਾ ਸਮਾਂ ਨਹੀਂ ਲੈਣਾ। ਉਹਨਾਂ ਦਾ ਜੀਵਨ ਜਿਸ ਤਰ੍ਹਾਂ ਉਹਨਾਂ ਨੇ ਸਾਦਗੀ ਨਾਲ ਗੁਰੂ ਦੀ ਹਮੇਸ਼ਾ ਬਖਸ਼ੀ ਹੋਈ ਗੁਰਸਿੱਖੀ ਦੀ ਦਾਤ ਨਿਭਾਉਂਦੇ ਹੋਏ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਹਮੇਸ਼ਾ ਆਪਣੇ ਪਰਿਵਾਰ ਲਈ ਤਤਪਰ ਰਹਿਣਾ, ਪਰਿਵਾਰ ਨੂੰ ਅੱਛੀ ਸਿੱਖਿਆ ਦੇਣਾ ਅਤੇ ਪਰਿਵਾਰ ਲਈ ਸੈਕਰੀਫਾਈਸ ਕਰਨਾ, ਇਹ ਉਹਨਾਂ ਦਾ ਜੀਵਨ ਦੀ ਇੱਕ ਉਦਾਹਰਣ ਹੈ। ਜਿਨ੍ਹਾਂ ਜਿੱਥੇ ਉਹਨਾਂ ਦਾ ਇੱਕ ਸ਼ਾਂਤਮਈ ਨਿਮਰ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਗੁਰਸਿੱਖ, ਇਹ ਉਹਨਾਂ ਦੇ ਜੀਵਨ ਤੋਂ ਸਾਨੂੰ ਇੰਸਪਾਇਰੇਸ਼ਨ ਮਿਲਦੀ ਹੈ। ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਅੱਛੀ ਸਿੱਖਿਆ ਦਿੱਤੀ, ਉਹਦੇ ਬਾਰੇ ਕੋਈ ਕਹਿਣ ਦੀ ਲੋੜ ਨਹੀਂ। ਬਾਸੀ ਪਰਿਵਾਰ, ਅੱਗੋਂ ਬੇਟੀ ਹੀਰਾ ਪਰਿਵਾਰ, ਇੱਥੇ ਜਿਸ ਤਰ੍ਹਾਂ ਸਮਾਜ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਸਮਾਜ ਲਈ ਸੇਵਾ ਕਰ ਰਹੇ ਨੇ, ਇਹ ਵੀ ਉਹਨਾਂ ਦੀ ਇੱਕ ਦਿੱਤੀ ਹੋਈ ਅੱਛੀ ਸਿੱਖਿਆ ਦਾ ਹੀ ਫਲ ਹੈ ਵੀ ਆਪਣੇ ਪਰਿਵਾਰ ਤੋਂ ਬਾਹਰ ਜਾ ਕੇ ਆਪਾਂ ਸਮਾਜ ਨੂੰ ਕੀ ਦੇਣ ਦੇ ਸਕਦੇ ਹਾਂ, ਸਮਾਜ ਲਈ ਆਪਾਂ ਕੀ ਸੇਵਾ ਕਰ ਸਕਦੇ ਹਾਂ। ਸੋ ਬਾਸੀ ਪਰਿਵਾਰ ਵੱਲੋਂ ਤੁਹਾਡਾ ਸਭ ਦਾ, ਸਾਰੇ ਹੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਦੋਸਤ ਰਿਸ਼ਤੇਦਾਰ ਮਿੱਤਰ ਬਾਹਰੋਂ ਦੂਰੋਂ ਨੇੜਿਓਂ ਚੱਲ ਕੇ ਵੀ ਆਏ ਨੇ, ਕੈਲਗਰੀ ਸ਼ਹਿਰ ਤੋਂ ਇਲਾਵਾ ਬਾਹਰੋਂ, ਸੈਕਰਾਮੈਂਟੋ, ਕੈਲੀਫੋਰਨੀਆ, ਸ਼ਿਕਾਗੋ ਤੋਂ, ਟੋਰਾਂਟੋ, ਬਰੈਂਪਟਨ, ਰੈੱਡ ਡੀਅਰ, ਬਰੁਕਸ, ਐਡਮਿੰਟਨ, ਪ੍ਰਿੰਸ ਜਾਰਜ, ਹੋਰ ਵੀ ਕਿਸ ਸ਼ਹਿਰਾਂ ਤੋਂ ਜੇ ਮੈਂ ਕਿਸੇ ਨੂੰ ਨਹੀਂ ਬੋਲ ਸਕਿਆ, ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਪਣੇ ਸਮਾਂ, ਪਰਿਵਾਰ 'ਚੋਂ ਸਮਾਂ, ਕੀਮਤੀ ਸਮਾਂ ਕੱਢ ਕੇ ਇਸ ਸਮੇਂ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ, ਉਹਨਾਂ ਨੂੰ ਹੌਸਲਾ ਅਫਜਾਈ ਦੇਣ ਲਈ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਤੁਸੀਂ ਪਹੁੰਚੇ ਹੋ। ਸਾਰੇ ਲੋਕਲ ਕੈਲਗਰੀ, ਸਾਰੇ ਵੀਰ ਭਰਾ ਸਭ ਦਾ ਹੀ ਧੰਨਵਾਦ। ਗੁਰਦੁਆਰਾ ਸਾਹਿਬ ਮੈਨੇਜਮੈਂਟ ਦਾ ਧੰਨਵਾਦ। ਸਾਰਾ ਕੁਛ ਬੜੇ ਸਲੀਕੇ ਨਾਲ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਜੋ ਪ੍ਰਬੰਧ ਕੀਤੇ ਗਏ ਨੇ, ਬਹੁਤ ਧੰਨਵਾਦ ਸਭ ਦਾ ਜੀ। ਪਰਿਵਾਰ ਵੱਲੋਂ, ਬਾਸੀ ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਮਹਾਰਾਜ ਦਾ ਲੰਗਰ ਜ਼ਰੂਰ ਛੱਕ ਕੇ ਜਾਇਓ। ਹੇਠਾਂ ਲੰਗਰ ਛੱਕੇ ਬਗੈਰ ਕਿਸੇ ਸੰਗਤ ਨੇ ਨਹੀਂ ਜਾਣਾ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਤੁਹਾਡਾ ਅਗੇਨ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਆਓ ਇਸੇ ਤਰ੍ਹਾਂ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਹੁਣ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਨੀ ਸੇਵਾ ਪ੍ਰਵਾਨ ਕਰਨਾ ਕੀਰਤਨ ਕਰਦੇ ਹਾਂ। ਹੋਈਆਂ ਭੁੱਲਾਂ ਦੇ ਖਿਮਾ ਆਓ, ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆਂ ਕਰਮ ਮਿਲੈ ਨਾ ਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ

ਸਤ ਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ।

ਭਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾ

ਆਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ

ਸੋ ਹੋਈ। ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਦੀ, ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹੋ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ। ਤੁਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀ ਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ, ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ

ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ

ਸਮ ਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ

ਸਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡੇ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਪੜੀ ਸੁਣੀ ਬਾਣੀ ਦਾ ਫਲਾ ਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ।

ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ।

ਮੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ